ਇਹ ਆਕਾਸ਼ਵਾਣੀ ਹੈ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਸ਼ਨਿਚਰਵਾਰ, ਸ਼ੱਕ ਸੰਵਤ 1948 ਦੇ ਸਾਉਣ ਮਹੀਨੇ ਦੀ 29 ਤਾਰੀਖ ਹੈ ਅਤੇ ਈਸਵੀ ਸੰਨ 2026 ਦੇ ਅਗਸਤ ਮਹੀਨੇ ਦੀ 22 ਤਾਰੀਖ ਹੈ। ਹੁਣ ਸਾਡੀ ਅੱਜ ਦੀ ਪਹਿਲੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ।

FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ FM ਬਠਿੰਡਾ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 5:59 ਤੇ 33 ਸਕਿੰਟ ਦਾ। ਹੁਣ ਤੋਂ ਕੁਛ ਹੀ ਪਲਾਂ ਬਾਅਦ ਯਾਨੀ ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਛ ਪਲ ਕਰੋ ਇੰਤਜ਼ਾਰ।

0: Under Secretary for Defence of UK Jeremy Pocklington in the national capital. India and Nepal reviewed the entire spectrum of bilateral cooperation and reaffirmed their commitment to strengthening cooperation on border management and security. The discussion came up during the 14th meeting of the India-Nepal Joint Working Group, which concluded in Dehradun yesterday. Joint Secretary BM1 in the Union Home Ministry, Pausumi Basu, led the Indian delegation at the meeting. Senior Bangladesh Nationalist Party BNP leader and party stalwart Mirza Fakhrul Islam Alamgir was sworn in as the 23rd President of Bangladesh at a ceremony held at Bonga Bhavan in Dhaka yesterday. In the BWF Badminton World Championships, the Indian women's doubles pair of Teresa Jolly and Gayatri Gopichand will take on top seeds Liu Shengshu and Tang Ning of China in the semi-finals at the Indira Gandhi the Indoor Stadium in New Delhi today. Ace Indian javelin thrower Neeraj Chopra finished second at the Lausanne Diamond League with the season best throw of 88.05 meter, just 9 centimeters behind Sri Lanka's Ramesh Tharanga Pathirage, who won with 88.14 meter. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 6:10 ਤੇ 26 ਸਕਿੰਟ ਦਾ। आओ हुण तुहानू जानकारी दे दईए साडे अज प्रसारित अते रिले कीते जाण वाले प्रोग्रामां अते उहनां दे प्रसारण समें बारे। हुण तों थोड़ी देर बाद यानी ठीक 6:15 ते तुसीं सरवण करोगे प्रोग्राम अमृत वेला। ठीक 7 समां रहेगा प्रोग्राम सजरी सवेर दा, जिस दौरान सिलसिला रहेगा मॉर्निंग क्विज। 8 रिले करांगे हिंदी विच खबरां समाचार प्रभात, 8:15 अंग्रेजी विच खबरां दा बुलेटिन मॉर्निंग न्यूज़ आकाशवाणी दे दिल्ली केंद्र तों, 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, 8:40 ਤੇ ਪ੍ਰੋਗਰਾਮ ਰਹੇਗਾ ਮਹਿਕ ਪੰਜਾਬ ਦੀ, ਜਿਸ ਤਹਿਤ ਅੱਜ ਤੁਸੀਂ ਪ੍ਰਦੇਸ਼ਿਕ ਸੰਗੀਤ ਦਾ ਆਨੰਦ ਮਾਣੋਗੇ। 9 ਤੋਂ 10 ਤੱਕ ਤੁਸੀਂ ਆਨੰਦ ਮਾਣ ਸਕੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। 9 ਪ੍ਰੋਗਰਾਮ ਚਿੱਤਰਲੋਕ ਅਤੇ 9:30 ਪ੍ਰੋਗਰਾਮ ਆਜ ਕੇ ਫਨਕਾਰ। दस बजे रिले करांगे आकाशवाणी जलंधर तो एक विशेष प्रोग्राम, 10:30 तुहानू सुनावांगे पुराने पंजाबी फिल्मी गीत, 11 तुसी सुनोगे हिंदी विच खबरां आकाशवाणी दे दिल्ली केंद्र तो, 11:05 तो 12 तक रिले करांगे FM रेनबो दिल्ली दे प्रसारण, 12 रिले करांगे हिंदी विच खबरां दा बुलेटिन, 12:05 ते अंग्रेजी विच खबरां दा बुलेटिन आकाशवाणी दे दिल्ली केंद्र तो, 12:10 ਤੇ ਸਮਾਂ ਰਹੇਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ, ਜਿਸ ਤਹਿਤ ਤੁਸੀਂ ਪੰਜਾਬੀ ਬੀਟ ਗੀਤਾਂ ਦਾ ਆਨੰਦ ਮਾਣੋਗੇ। 12:30 ਤੁਸੀਂ ਸੁਣੋਗੇ ਪ੍ਰੋਗਰਾਮ ਘਰ ਪਰਿਵਾਰ, ਸਿਲਸਿਲਾ ਰਹੇਗਾ ਦਿਲ ਦੀਆਂ ਗੱਲਾਂ, ਜੋ ਕਿ ਲਾਈਵ ਫੋਨ ਇਨ ਹੋਏਗਾ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਕਰਮਜੀਤ ਕੌਰ। 1:10 ਤੇ ਰਿਲੇ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, 1:15 ਤੇ ਹੋਵੇਗਾ ਸਰੋਤਿਆਂ ਦਾ ਪਸੰਦੀਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਜੋ ਕਿ ਸਰੋਤਿਆਂ ਦੀਆਂ ਫੋਨ ਕਾਲਸ 'ਤੇ ਆਧਾਰਿਤ ਹੋਵੇਗਾ, ਜਿਸ ਵਿੱਚ ਤੁਸੀਂ ਸੁਣ ਸਕੋਗੇ ਫਿਲਮੀ ਅਤੇ ਗੈਰ ਫਿਲਮੀ ਹਿੰਦੀ ਗੀਤ।

2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਮਿਡ ਡੇ ਨਿਊਜ਼, 2:15 ਦੇ ਹਿੰਦੀ ਵਿੱਚ ਖਬਰਾਂ ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੁਪਹਿਰ 2:30 ਵਜੇ ਸਮਾਂ ਰਹੇਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ, ਜੋ ਕਿ ਤੁਹਾਡੇ ਦੁਆਰਾ ਭੇਜੇ ਗਏ ਖਤਾਂ ਅਤੇ ਵਟਸਐਪ ਸੁਨੇਹਿਆਂ 'ਤੇ ਆਧਾਰਿਤ ਹੋਵੇਗਾ। 3 ਵਜੇ ਤੋਂ ਸ਼ਾਮ 5 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। 3 ਵਜੇ ਪ੍ਰੋਗਰਾਮ ਮਨ ਚਾਹੇ ਗੀਤ, 4 ਵਜੇ ਹੋਵੇਗਾ ਬੋਂਬੇ ਟਾਕੀਜ਼। 5 ਵਜੇ ਸਰੋਤਿਆਂ ਦੀ ਖਿਦਮਤ ਵਿੱਚ ਮੁੜ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਕਿਸਾਨਵਾਣੀ, ਜਿਸ ਦੇ ਵਿੱਚ ਅੱਜ ਵਿਸ਼ਾ ਹੋਏਗਾ ਡੇਅਰੀ ਪਸ਼ੂਆਂ ਦੀਆਂ ਮੁੱਖ ਪ੍ਰਜਨਨ ਸਮੱਸਿਆਵਾਂ। ਸਟੂਡੀਓ ਵਿੱਚ ਮਹਿਮਾਨ ਹੋਣਗੇ ਡਾਕਟਰ ਖੁਸ਼ਪ੍ਰੀਤ ਸਿੰਘ ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਵੀਰਪਾਲ ਧਾਲੀਵਾਲ। 5:30 ਵਜੇ ਪ੍ਰੋਗਰਾਮ ਗੱਲਾਂ 'ਚੋਂ

ਤਹਿਤ ਤੁਸੀਂ ਸੁਣੋਗੇ ਇੱਕ ਵਿਸ਼ੇਸ਼ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ, ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਗੁਰਦੀਪ ਗਿੱਲ। 6:20 ਤੇ ਰਿਲੇਅ ਕਰਾਂਗੇ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਤੇ ਹੋਵੇਗਾ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਮਨਦੀਪ ਰਜੌਰਾ। ਠੀਕ 7 ਸਮਾਂ ਰਹੇਗਾ ਸਰੋਤਿਆਂ ਦੇ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਣੀ ਦਾ, ਜੋ ਕਿ ਲਾਈਵ ਫੋਨ ਇਨ ਰਹੇਗਾ। ਪ੍ਰੋਗਰਾਮ ਸ਼ਾਮ ਸੁਹਾਣੀ ਦੇ ਦੌਰਾਨ ਹੀ 7:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 8:00 ਤੁਸੀਂ ਸੁਣੋਗੇ ਪ੍ਰੋਗਰਾਮ ਰੰਗ ਏ ਗਜ਼ਲ, ਜੋ ਹਿੰਦੀ ਪੰਜਾਬੀ ਫਿਲਮੀ ਤੇ ਗੈਰ ਫਿਲਮੀ ਗਜ਼ਲਾਂ ਤੇ ਆਧਾਰਿਤ ਰਹੇਗਾ। 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਸਮਾਚਾਰ ਸੰਧਿਆ। 9:00 ਅੰਗਰੇਜ਼ੀ ਵਿੱਚ ਖਬਰਾਂ ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਤੋਂ ਰਾਤ 11:00 ਤੱਕ ਤੁਸੀਂ ਸੁਣ ਸਕੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 9:15 ਪ੍ਰੋਗਰਾਮ ਆਪਕੇ ਲੀਏ, 9:30 ਛਾਇਆ ਗੀਤ, 10:00 ਪ੍ਰੋਗਰਾਮ ਆਜ ਕੇ ਫਨਕਾਰ, 10:30 ਢਲਤੀ ਜਾਏ ਰਾਤ, ਅਤੇ ਇਸ ਦੇ ਨਾਲ ਹੀ ਠੀਕ 11:00 ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ ਹੋ ਜਾਏਗੀ। ਧੰਨਵਾਦ। ਇਹ ਸੀ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਸੰਬੰਧੀ ਜਾਣਕਾਰੀ।

FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 6:15 ਤੇ 45 ਸਕਿੰਟ ਦਾ। ਆਓ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ। ਪ੍ਰੋਗਰਾਮ ਦੇ ਵਿੱਚ ਪਹਿਲਾ ਸ਼ਬਦ ਸਰਵਣ ਕਰਦੇ ਹਾਂ ਭਾਈ ਗੋਪਾਲ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਾਈ ਨਿਰੰਜਨ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਇਹ ਸ਼ਬਦ। ਆਓ ਹੁਣ ਸਰਵਨ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਇਹ ਸ਼ਬਦ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 6:58 ਅਤੇ 59 ਸੈਕਿੰਡ।

FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 6:59:53। ਤੇ ਹੁਣ ਸਮਾਂ ਹੋ ਰਿਹਾ ਸਰੋਤਿਓ ਪ੍ਰੋਗਰਾਮ ਸੱਜਰੀ ਸਵੇਰ।

ਜੀ ਸਰੋਤਿਓ, ਪ੍ਰੋਗਰਾਮ ਸੱਜਰੀ ਸਵੇਰ ਵਿੱਚ ਮੈਂ ਤੁਹਾਡੀ ਰੇਡੀਓ ਦੋਸਤ ਗੁਰਕੀਰਤ ਕੌਰ ਤੁਹਾਡਾ ਸਭ ਦਾ ਨਿੱਘਾ ਸਵਾਗਤ ਕਰਦੀ ਹਾਂ। ਦੋਸਤੋ, ਨਵਾਂ ਦਿਨ, ਨਵੀਂ ਸ਼ੁਰੂਆਤ। ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਤੰਦਰੁਸਤ, ਸਿਹਤਮੰਦ ਹੋ ਅਤੇ ਤੁਹਾਡਾ ਅੱਜ ਦਾ ਦਿਨ ਬਹੁਤ ਹੀ ਸ਼ੁਭ, ਬਹੁਤ ਹੀ ਸੋਹਣਾ ਹੋਵੇ। ਅਤੇ ਅੱਜ ਦੇ ਦਿਨ 22 ਅਗਸਤ ਨੂੰ ਸਾਡੇ ਜਿੰਨੇ ਵੀ ਸਰੋਤੇ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਨੇ, ਉਹਨਾਂ ਸਾਰਿਆਂ ਨੂੰ ਜਿੰਨਿਆਂ ਦੇ ਵੀ ਜਨਮ ਦਿਨ ਨੇ ਜਾਂ ਉਹਨਾਂ ਦੇ ਕਿਸੇ ਵਿਆਹ ਦੀ ਸਾਲਗਿਰਾ ਹੈ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਉਹਨਾਂ ਦਾ ਦਿਨ ਬਹੁਤ ਹੀ ਸ਼ੁਭ ਹੋਵੇ। ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸੋਹਣੇ ਜਿਹੇ ਵਿਚਾਰ ਦੇ ਨਾਲ। ਹਰ ਕਿਸੇ ਦੀ ਜ਼ਿੰਦਗੀ ਦੀ ਕਿਤਾਬ ਵੱਖੋ ਵੱਖਰੀ ਹੁੰਦੀ ਹੈ, ਇਸ ਲਈ ਜ਼ਿੰਦਗੀ ਦੇ ਇਮਤਿਹਾਨ ਵੀ ਵੱਖ ਹੁੰਦੇ ਨੇ, ਨਿੱਤੇ ਨਤੀਜੇ ਵੀ। ਜੀ ਸਰੋਤਿਓ, ਬਿਲਕੁਲ ਸਹੀ ਗੱਲ ਹੈ। ਹਰ ਕਿਸੇ ਦੀ ਜ਼ਿੰਦਗੀ ਦਾ ਸਫ਼ਰ ਜੋ ਹੈ ਉਹ ਅਲੱਗ ਹੁੰਦਾ ਹੈ, ਅਤੇ ਆਪਣੇ ਸਫ਼ਰ ਦੀ ਤੁਲਨਾ ਕਦੇ ਕਿਸੇ ਹੋਰ ਨਾਲ ਨਾ ਕਰਦੇ ਹੋਏ ਬਸ ਜ਼ਿੰਦਗੀ ਦੇ ਰਸਤੇ 'ਤੇ ਅੱਗੇ ਵੱਧਦੇ ਰਹਿਣਾ ਸਾਡਾ ਕੰਮ ਹੈ।

ਤੇ ਆਓ ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਕੁਝ ਇਤਿਹਾਸਿਕ ਪੰਨਿਆਂ ਤੇ। ਜੀ ਸਰੋਤਿਓ, ਗੱਲ ਕਰੀਏ ਅੱਜ ਦੀ ਤਰੀਕ ਦੀ, ਤਾਂ ਅੱਜ ਦੀ ਦਾ ਜੋ ਦਿਨ ਹੈ 22 ਅਗਸਤ, ਤਾਂ ਇਸ ਦਿਨ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ 22 ਅਗਸਤ 1639 ਨੂੰ ਮਦਰਾਸ, ਜਿਸ ਨੂੰ ਹੁਣ ਚੇਨਈ ਨਾਮ ਦੇ ਸ਼ਹਿਰ ਤੋਂ ਜਾਣਿਆ ਜਾਂਦਾ ਹੈ, ਇਸ ਦੀ ਨੀਂਹ ਰੱਖੀ। ਇਸ ਦਿਨ ਨੂੰ ਹੁਣ ਮਦਰਾਸ ਦਿਵਸ ਵਜੋਂ ਮਨਾਇਆ ਜਾਂਦਾ ਹੈ। ਤੇ ਦੂਜੀ ਆਪਣੀ ਜੋ ਇਤਿਹਾਸਿਕ ਘਟਨਾ ਹੈ ਇਸ ਦਿਨ ਨਾਲ ਜੋ ਜੁੜੀ ਹੋਈ ਹੈ, ਮਹਾਤਮਾ ਗਾਂਧੀ ਨੇ ਅੱਜ ਦੇ ਦਿਨ 1921 ਵਿੱਚ ਸਵਦੇਸ਼ੀ ਅੰਦੋਲਨ ਤਹਿਤ ਮੁੰਬਈ ਵਿੱਚ ਵਿਦੇਸ਼ੀ ਕੱਪੜਿਆਂ ਨੂੰ ਜਨਤਕ ਤੌਰ ਤੇ ਸਾੜਨ ਦੀ ਮੁਹਿੰਮ ਚਲਾਈ। ਇਸ ਮੁਹਿੰਮ ਤਹਿਤ ਉਹਨਾਂ ਨੇ ਵਿਦੇਸ਼ੀ ਕੱਪੜਿਆਂ ਦੀ ਹੋਲੀ ਵੀ ਜਲਾਈ। ਇਸ ਦੇ ਨਾਲ ਦੇਸ਼ ਵਿੱਚ ਸਵਦੇਸ਼ੀ ਵਸਤੂਆਂ ਦਾ ਪ੍ਰਯੋਗ ਵਧਿਆ, ਜੋ ਅੰਗਰੇਜ਼ੀ ਹਕੂਮਤ ਲਈ ਬਹੁਤ ਖਤਰਨਾਕ ਸਿੱਧ ਹੋਇਆ। 22 ਅਗਸਤ 1864 ਨੂੰ ਇੰਟਰਨੈਸ਼ਨਲ ਰੈੱਡ ਕਰਾਸ ਸੁਸਾਇਟੀ ਦੀ ਅਧਿਕਾਰਿਕ ਤੌਰ ਤੇ ਸਥਾਪਨਾ ਹੋਈ ਅਤੇ 22 ਅਗਸਤ 1932 ਨੂੰ BBC ਨੇ ਪਹਿਲੀ ਵਾਰ ਐਕਸਪੈਰੀਮੈਂਟਲ TV ਪ੍ਰੋਗਰਾਮ ਬ੍ਰੌਡਕਾਸਟ ਕੀਤਾ ਸੀ। ਇਸ ਪੂਰੇ ਸਿਸਟਮ ਨੂੰ ਇੰਜੀਨੀਅਰ ਜੌਨ ਲੌਗੀ ਵੇਰਡ ਨੇ ਡਿਜ਼ਾਈਨ ਕੀਤਾ ਸੀ। ਅਤੇ ਇਸ ਨਾਲ ਇੱਕ ਹੋਰ ਆਪਣੇ ਨਾਲ ਜੋ ਇਤਿਹਾਸਿਕ ਘਟਨਾ ਜੁੜੀ ਹੋਈ ਹੈ, ਭਾਰਤ ਦੀ ਰਾਹੀ ਸਰਨੋਬਤ ਨੇ ਅੱਜ ਹੀ ਦੇ ਦਿਨ 22 ਅਗਸਤ 2018 ਨੂੰ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਉਹਨਾਂ ਨੇ ਇਹ ਤਗਮਾ 25 ਮੀਟਰ ਪਿਸਟਲ ਨਿਸ਼ਾਨੇਬਾਜ਼ੀ ਵਿੱਚ ਪ੍ਰਾਪਤ ਕੀਤਾ ਸੀ। ਉਹ ਏਸ਼ੀਆਈ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਵਿੱਚ ਸੋਨੇ ਦਾ ਤਗਮਾ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਸੀ।

ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਏ, ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਏ, ਹਰ ਕੰਮ ਦੇ ਲਈ ਮਿਹਨਤ ਬੜੀ ਜ਼ਰੂਰੀ ਹੁੰਦੀ ਏ। ਮੋਮਬੱਤੀਆਂ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ ਤੇ ਸੂਰਜ ਕਦੇ ਵਿਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਜੀ ਸਰੋਤਿਓ, ਜਿਨ੍ਹਾਂ ਨੇ ਮਿਹਨਤ ਕਰਨੀ ਹੁੰਦੀ ਹੈ, ਲਗਨ ਨਾਲ ਆਪਣੇ ਕੰਮ ਵੱਲ ਵੱਧਦੇ ਜਾਣਾ ਹੁੰਦਾ ਹੈ, ਉਹ ਕਦੇ ਵੀ ਮੁਸੀਬਤਾਂ ਤੋਂ ਨਹੀਂ ਡਰਦੇ ਅਤੇ ਹਮੇਸ਼ਾ ਲਗਾਤਾਰ ਮਿਹਨਤ ਕਰਦੇ ਰਹਿੰਦੇ ਨੇ। ਦੋਸਤੋ, ਪ੍ਰੋਗਰਾਮ ਸਜਰੀ ਸਵੇਰ ਦੇ ਤਹਿਤ ਸਿਲਸਿਲਾ ਮਾਰਨਿੰਗ ਕੁਇਜ਼ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਤੋਂ ਸੁਮਨ ਮਾਨ। ਅਤੇ ਸਾਡੇ ਸਿਲਸਿਲੇ ਮਾਰਨਿੰਗ ਕੁਇਜ਼ ਦੇ ਵਿੱਚ ਸਰੋਤਿਓ, ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ ਜੀ 0164-42-341 ਡਾਇਲ ਕਰਕੇ। ਸਾਡੇ ਇਸ ਸਿਲਸਿਲੇ ਦੇ ਵਿੱਚ ਮੁੱਖ ਤੌਰ 'ਤੇ ਸਾਡੇ ਜੋ ਸਰੋਤਾਂ ਨੇ ਜੋ ਪੜ੍ਹਾਈ ਨਾਲ ਜੁੜੇ ਹੋਏ ਹਨ, ਸਰਕਾਰੀ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਹਨ, ਜਾਂ ਕਾਲਜ ਵਿੱਚ ਜਾਂ ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀ ਨੇ, ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਫੋਨ ਮਿਲਾ ਸਕਦੇ ਹਨ। ਅਤੇ ਤੁਸੀਂ ਫਿਰ ਛੇਤੀ ਨਾਲ ਡਾਇਲ ਕਰਨਾ ਹੈ ਜੀ ਸਟੂਡੀਓ ਦਾ ਨੰਬਰ 0164-42-341 ਅਤੇ ਜੁੜ ਜਾਣਾ ਹੈ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ, ਅਤੇ ਦੇਣੇ ਹਨ ਮੇਰੇ ਦੁਆਰਾ ਪੁੱਛੇ ਗਏ ਦੋ ਆਸਾਨ ਜਿਹੇ ਸਵਾਲਾਂ ਦੇ ਜਵਾਬ। ਅਤੇ ਜਦੋਂ ਤੱਕ ਸਾਡੇ ਕੋਈ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਜੁੜਦੇ ਨੇ, ਤਦ ਤੱਕ ਤੁਸੀਂ ਆਨੰਦ ਮਾਣੋ ਮੇਰੀ ਪਸੰਦ ਦੇ ਇਸ ਗੀਤ ਦਾ।

0: ਜੀ ਦੋਸਤੋ, ਜ਼ਿੰਦਗੀ ਬਹੁਤ ਖੂਬਸੂਰਤ ਹੈ ਅਤੇ ਅੱਜ ਦੀ ਇਹ ਸਵੇਰ ਵੀ ਬਹੁਤ ਖੂਬਸੂਰਤ ਹੈ ਅਤੇ ਸਿਲਸਿਲਾ ਚੱਲ ਰਿਹਾ ਹੈ ਜੀ ਮਾਰਨਿੰਗ ਕੁਇਜ਼ ਅਤੇ ਸਾਡੇ ਨਾਲ ਇੱਕ ਹੋਰ ਸਰੋਤਾ ਟੈਲੀਫੋਨ ਲਾਈਨ 'ਤੇ ਜੁੜ ਗਏ ਨੇ ਅਤੇ ਦੇਖਦੇ ਹਾਂ ਕੌਣ ਨੇ ਅਤੇ ਕਿੱਥੋਂ ਨੇ। ਹੈਲੋ
1: ਹੈਲੋ,
0: ਹੈਲੋ, ਨਮਸਕਾਰ ਸਰ।
1: ਨਮਸਕਾਰ ਜੀ।
0: ਹਾਂਜੀ ਸਰ, ਪ੍ਰੋਗਰਾਮ ਮਾਰਨਿੰਗ ਕੁਇਜ਼ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
1: ਜੀ ਥੈਂਕ ਯੂ ਜੀ।
0: ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ ਸਰ?
1: ਮੇਰਾ ਨਾਮ ਬੋਬੀ ਹੈ ਜੀ, ਮੈਂ ਤਲਵੰਡੀ ਸਾਹਿਬ ਤੋਂ ਗੱਲ ਕਰ ਰਿਹਾ।
0: ਠੀਕ ਹੈ ਜੀ, ਅਤੇ ਤੁਹਾਨੂੰ ਪਤਾ ਹੈ ਕਿ ਮਾਰਨਿੰਗ ਕੁਇਜ਼ ਦੇ ਵਿੱਚ ਤੁਸੀਂ ਦੋ ਸਵਾਲਾਂ ਦੇ ਜਵਾਬ ਦੇਣੇ ਨੇ ਅਤੇ ਬਣਨਾ ਹੈ ਵਿਨਰ।
1: ਹਾਂ ਜੀ, ਪੂਰੀ ਰਹੇਗੀ ਜੀ।
0: ਠੀਕ ਹੈ ਜੀ, ਜ਼ਰੂਰ। ਤੁਹਾਨੂੰ ਮੇਰੇ ਵੱਲੋਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਵਿਨਰ ਜ਼ਰੂਰ ਬਣੋ।
1: ਹਾਂ ਜੀ
0: ਹਾਂਜੀ, ਅਤੇ ਮੈਂ ਪਹਿਲਾ ਸਵਾਲ ਤੁਹਾਨੂੰ ਪੁੱਛਣ ਲੱਗੀ ਹਾਂ ਜੀ,
1: ਹਾਂ ਜੀ।
0: ਰਾਸ਼ਟਰੀ ਖੇਡ ਦਿਵਸ ਕਦੋਂ ਮਨਾਇਆ ਜਾਂਦਾ ਹੈ?
1: ਰਾਸ਼ਟਰੀ ਖੇਡ ਦਿਵਸ,
0: ਹਾਂਜੀ
1: ਰਾਸ਼ਟਰੀ ਖੇਡ ਦਿਵਸ ਆਪਣਾ ਇਹ ਹੁੰਦਾ
0: ਠੀਕ
1: ਜੀ, 29 ਅਗਸਤ ਨੂੰ ਹੁੰਦਾ ਜੀ।
0: ਠੀਕ ਹੈ ਜੀ, ਬਹੁਤ ਵਧੀਆ, ਤੁਸੀਂ ਪਹਿਲੇ ਸਵਾਲ ਦਾ ਉੱਤਰ ਦੇ ਦਿੱਤਾ ਹੈ ਜੀ, ਤੇ ਅਸੀਂ ਤੁਹਾਡਾ ਉੱਤਰ ਵੀ ਮੰਨ ਲਿਆ ਹੈ ਕਿ 29 ਅਗਸਤ ਨੂੰ ਮਨਾਇਆ ਜਾਂਦਾ ਹੈ।
1: ਹਾਂ ਜੀ
0: ਹਾਂ ਜੀ, ਤੇ ਫਿਰ ਦੂਸਰੇ ਸਵਾਲ ਲਈ ਵੀ ਤਿਆਰ ਹੋ ਜੀ?
1: ਹਾਂ ਜੀ, ਥੋੜੇ ਨਰਵਸ, ਕੋਈ ਨਹੀਂ, ਚਲੋ ਜੀ।
0: ਠੀਕ ਹੈ ਜੀ, ਕੋਈ ਗੱਲ ਨਹੀਂ, ਤੁਸੀਂ ਬਹੁਤ ਵਧੀਆ ਸਵਾਲ ਦਾ ਉੱਤਰ ਦਿੱਤਾ ਹੈ ਤੇ ਕੋਸ਼ਿਸ਼ ਤੁਸੀਂ ਪੂਰੀ ਕਰਨੀ ਹੈ ਕਿ ਦੂਸਰੇ ਸਵਾਲ ਦਾ ਵੀ ਸਹੀ ਉੱਤਰ ਦਿਓ।
1: ਠੀਕ ਹੈ ਜੀ।
0: ਹਾਂਜੀ, ਦੂਸਰਾ ਸਵਾਲ ਧਿਆਨ ਨਾਲ ਸੁਣਨਾ ਹੈ ਜੀ,
1: ਹਾਂ ਜੀ,
0: ਨੈਸ਼ਨਲ ਹੈਂਡਲੂਮ ਡੇ ਯਾਨੀ ਕਿ ਰਾਸ਼ਟਰੀ ਹੱਥ ਕਰਘਾ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ ਕਦੋਂ ਕੀਤੀ ਗਈ ਸੀ? ਤੁਸੀਂ ਮੈਨੂੰ ਤਰੀਕ ਦੱਸਣੀ ਹੈ ਕਿ ਕਦੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ।
1: ਇਹ ਜੀ 7 ਅਗਸਤ ਨੂੰ ਹੁੰਦਾ ਜੀ ਵੈਸੇ ਪਹਿਲਾਂ।
0: ਨਹੀਂ, ਇਹਦੀ ਸ਼ੁਰੂਆਤ ਕਦੋਂ ਤੋਂ, ਮਤਲਬ ਉਹ ਤੁਸੀਂ ਈਅਰ ਦੱਸਣਾ ਹੈ, ਸਨ ਦੱਸਣਾ ਹੈ ਕਿ ਕਿਹੜੇ ਸਨ ਤੋਂ ਕੀਤੀ ਗਈ ਸੀ?
1: 2015 ਤੋਂ ਜੀ।
0: ਠੀਕ ਹੈ, ਵੈਰੀ ਗੁੱਡ ਜੀ, ਬਹੁਤ ਵਧੀਆ, ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਕਿ ਤੁਹਾਡਾ ਦੂਸਰੇ ਸਵਾਲ ਦਾ ਜਿਹੜਾ ਉੱਤਰ ਹੈ ਉਹ ਵੀ ਸਹੀ ਹੋ ਗਿਆ ਹੈ ਤੇ ਬਣ ਗਏ ਹੋ ਤੁਸੀਂ ਸਾਡੇ ਵਿਜੇਤਾ ਅੱਜ ਦੇ।
1: ਠੀਕ ਹੈ ਜੀ, ਥੈਂਕ ਯੂ ਜੀ।
0: ਹਾਂਜੀ, ਤੇ ਫਿਰ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਜੀ ਤੁਹਾਨੂੰ ਅੱਜ ਵਿਨਰ ਬਣ ਕੇ?
1: ਬਹੁਤ ਹੀ, ਪਹਿਲੀ ਵਾਰੀ ਲਾਇਆ ਮੈਂ ਤਾਂ ਫੋਨ, ਬਹੁਤ ਲੱਗਾ ਫੋਨ ਲੱਗਿਆ ਨਹੀਂ ਉਹਦਾ ਤੇ ਅੱਜ ਪਹਿਲੀ ਵਾਰ ਚ ਮਿਲ ਗਿਆ ਤੇ ਉਹ ਸ਼ੁਕਰਤੀ।
0: ਚਲੋ
1: ਮੈਂ ਕਰੰਟ ਅਫੇਅਰਸ ਵਗੈਰਾ ਪੜ੍ਹਦਾ ਰਹਿੰਦਾ ਤਾਂ ਮਤਲਬ ਮੈਂ ਗੈਸ ਹੀ ਲਾਇਆ ਸੀਗਾ ਜੀ।
0: ਚਲੋ ਬਹੁਤ ਵਧੀਆ, ਤੁਹਾਡਾ ਗੈਸ ਫਿਰ ਸਹੀ ਹੋ ਗਿਆ ਜੀ। ਚਲੋ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਪ੍ਰੋਗਰਾਮ ਦੇ ਵਿੱਚ ਫੋਨ ਕਰਨ ਲਈ ਸ਼ੁਕਰੀਆ ਜੀ, ਤੇ ਅੱਗੇ ਤੋਂ ਵੀ
1: ਥੈਂਕ
0: ਤੁਸੀਂ
1: ਯੂ।
0: ਸਾਡੇ ਨਾਲ ਜੁੜੇ ਰਹਿਣਾ ਹੈ ਤੇ ਸਾਡੇ ਨਾਲ ਮਤਲਬ ਫੋਨ ਕਾਲਸ ਕਰਦੇ ਰਹਿਣਾ ਹੈ ਮਾਰਨਿੰਗ ਕੁਇਜ਼ ਦੇ ਵਿੱਚ।
1: ਜੀ ਜੀ
0: ਜੀ
1: ਜ਼ਰੂਰ ਜ਼ਰੂਰ
0: ਹਾਂਜੀ,
1: ਜ਼ਰੂਰ,
0: ਤੁਹਾਨੂੰ ਬਹੁਤ
1: ਠੀਕ ਹੈ,
0: ਬਹੁਤ ਮੁਬਾਰਕਾਂ ਜੀ ਇੱਕ ਵਾਰ ਫਿਰ ਤੋਂ।
1: ਥੈਂਕ ਯੂ ਜੀ, ਥੈਂਕ ਯੂ।
0: ਸ਼ੁਕਰੀਆ ਜੀ। ਜੀ ਸਰੋਤਿਓ, ਸਾਡੇ ਜੋ ਸਵਾਲ ਸੀ ਮੈਂ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਦੁਹਰਾ ਦੇਵਾਂ ਕਿ ਸਾਡੇ ਸਰੋਤਾ ਤੋਂ ਜੋ ਅਸੀਂ ਸਵਾਲ ਪੁੱਛੇ ਸਨ, ਪਹਿਲਾ ਸਵਾਲ ਸੀ ਰਾਸ਼ਟਰੀ ਖੇਡ ਦਿਵਸ ਕਦੋਂ ਮਨਾਇਆ ਜਾਂਦਾ ਹੈ, ਇਸ ਦਾ ਸਹੀ ਉੱਤਰ ਹੈ 29 ਅਗਸਤ, ਇਹ ਮੇਜਰ ਧਿਆਨ ਚੰਦ ਜੀ ਦੇ ਜਨਮ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਮੇਜਰ ਧਿਆਨ ਚੰਦ ਜੋ ਕਿ ਹਾਕੀ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਹਨ। ਦੂਸਰਾ ਜੋ ਸਾਡਾ ਸਵਾਲ ਸੀ ਉਹ ਸੀ ਨੈਸ਼ਨਲ ਹੈਂਡਲੂਮ ਡੇ ਯਾਨੀ ਕਿ ਰਾਸ਼ਟਰੀ ਹੱਥ ਕਰਘਾ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ ਕਦੋਂ ਕੀਤੀ ਗਈ ਸੀ? ਇਸ ਦਾ ਸਹੀ ਉੱਤਰ ਸੀ ਜੀ 7 ਅਗਸਤ 2015 ਤੋਂ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਚੇਨਈ ਦੇ ਮਦਰਾਸ ਯੂਨੀਵਰਸਿਟੀ ਸੈਂਟਨਰੀ ਆਡੀਟੋਰੀਅਮ ਵਿੱਚ ਇਸ ਦਾ ਉਦਘਾਟਨ ਕੀਤਾ ਸੀ। ਜੀ ਸਰੋਤਿਓ, ਤੁਸੀਂ ਡਾਇਲ ਕਰਨਾ ਹੈ ਜੀ ਸਟੂਡੀਓ ਦਾ ਨੰਬਰ 0164-2240-331 ਤੇ ਤਦ ਤੱਕ ਤੁਸੀਂ ਆਨੰਦ ਮਾਣੋ ਇਸ ਪਿਆਰੇ ਜਿਹੇ ਗੀਤ ਦਾ।

ਜੀ ਸ਼ਰੋਤਿਓ, ਇੱਕ ਹੋਰ ਸ਼ਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਜੁੜ ਗਏ ਨੇ ਤੇ ਕਰਦੇ ਆ ਉਹਨਾਂ ਨਾਲ ਗੱਲ। ਹੈਲੋ, ਲੱਗਦਾ ਹੈ ਜੀ ਉਹਨਾਂ ਦੀ ਜਿਹੜੀ ਕਾਲ ਹੈ ਕਿਸੇ ਕਾਰਨ ਕਰਕੇ ਡਿਸਕਨੈਕਟ ਹੋ ਗਈ ਹੈ, ਤੇ ਅਸੀਂ ਉਹਨਾਂ ਨਾਲ ਜਦ ਤੱਕ ਰਾਬਤਾ ਕਰਦੇ ਹਾਂ। ਤੁਸੀਂ ਆਨੰਦ ਮਾਣਦੇ ਰਹੋ ਇਸ ਗੀਤ ਦਾ।

0: ਅਜਰੀ ਸਵੇਰ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
1: ਥੈਂਕ ਯੂ ਜੀ।
0: ਤੇ ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਮੈਂ ਪਰਸਰਾਮ ਨਗਰ ਬਠਿੰਡਾ ਤੋਂ ਪ੍ਰਵੀਨਲਤਾ ਸਿੰਗਲਾ ਜੀ।
0: ਠੀਕ ਹੈ ਪ੍ਰਵੀਨ ਜੀ, ਬਠਿੰਡਾ ਤੋਂ ਹੀ ਗੱਲ ਕਰ ਰਹੇ ਹੋ। ਤੇ ਫਿਰ ਤੁਸੀਂ ਦੇਣੇ ਆ ਜੀ ਸਾਡੇ ਦੋ ਆਸਾਨ ਦੇ ਸਵਾਲਾਂ ਦੇ ਜਵਾਬ, ਤੇ ਬਣ ਜਾਣਾ ਹੈ ਅੱਜ ਵਿਨਰ ਫਿਰ।
1: ਹਾਂਜੀ, ਕੋਸ਼ਿਸ਼ ਕਰੂੰਗੀ।
0: ਠੀਕ ਹੈ ਜੀ, ਜ਼ਰੂਰ ਸਾਡੇ ਵੱਲੋਂ ਤੁਹਾਨੂੰ ਬੈਸਟ ਵਿਸ਼ਸ।
1: ਥੈਂਕ
0: ਤੇ
1: ਯੂ ਜੀ।
0: ਹਾਂਜੀ, ਤੇ ਫਿਰ ਪੁੱਛ ਲਈਏ ਜੀ ਤੁਹਾਡੇ ਤੋਂ ਸਵਾਲ।
1: ਹਾਂਜੀ ਹਾਂਜੀ।
0: ਠੀਕ ਹੈ, ਤੁਸੀਂ ਮੈਨੂੰ ਦੱਸਣਾ ਹੈ ਕਿ ਪੰਜਾਬ ਦੀ ਮੌਸਮੀ ਨਦੀ ਕਿਹੜੀ ਹੈ?
1: ਪੰਜਾਬ ਦੀ ਜੀ ਕੀ?
0: ਮੌਸਮੀ ਨਦੀ ਕਿਹੜੀ ਹੈ? ਪੰਜਾਬ ਦੀ ਮੌਸਮੀ ਨਦੀ ਦਾ ਨਾਮ ਤੁਸੀਂ ਮੈਨੂੰ ਦੱਸਣਾ ਹੈ ਜੀ।
1: ਮੌਸਮੀ ਨਦੀ ਹੈ ਜੀ ਘੱਗਰ,
0: ਵੈਰੀ ਗੁੱਡ ਜੀ, ਵਾਹ
1: ਜਿਹਨੂੰ
0: ਤੁਸੀਂ।
1: ਹਾਂਜੀ ਘੱਗਰ ਦਰਿਆ ਵੀ ਕਹਿੰਦੇ ਪਰ ਨਦੀ ਹੈ।
0: ਹਾਂਜੀ, ਘੱਗਰ ਦਰਿਆ ਦੇ ਨਾਲ ਵੀ ਅਸੀਂ ਜਾਣਦੇ ਹਾਂ ਉਹਨਾਂ ਨੂੰ। ਕੀ
1: ਹਾਂਜੀ
0: ਤੁਹਾਡਾ
1: ਹਾਂਜੀ।
0: ਉੱਤਰ ਸਹੀ ਹੋ ਗਿਆ?
1: ਥੈਂਕ ਯੂ
0: ਤੇ
1: ਜੀ।
0: ਫਿਰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ।
1: ਠੀਕ ਹੈ ਜੀ, ਅਗਲਾ ਸਵਾਲ ਆ
0: ਅਗਲਾ
1: ਜੀ।
0: ਸਵਾਲ ਵੀ ਪੁੱਛ ਲਈਏ ਜੀ।
1: ਹਾਂਜੀ ਹਾਂਜੀ, ਕੋਸ਼ਿਸ਼ ਕਰੂੰਗੀ।
0: ਠੀਕ ਹੈ ਜੀ, ਜ਼ਰੂਰ ਕੋਸ਼ਿਸ਼ ਆਪਾਂ
1: ਇੱਛਾ ਤਾਂ
0: ਕਰਦੇ
1: ਬਹੁਤ
0: ਰਹਿਣਾ।
1: ਹੁੰਦੀ ਹੈ ਜਿੱਤਣ ਦੀ।
0: ਹਾਂਜੀ ਹਾਂਜੀ, ਇਹ ਤਾਂ ਹੈ ਮੈਮ ਕਿ ਕੋਸ਼ਿਸ਼ ਆਪਾਂ ਹਮੇਸ਼ਾ ਕਰਦੇ ਰਹਿਣਾ ਜ਼ਿੰਦਗੀ 'ਚ। ਤੇ ਫਿਰ
1: ਹਰੇਕ ਕਾਲਰ ਦੀ ਹੀ ਹੁੰਦੀ ਹੈ ਇੱਛਾ ਤਾਂ ਜੀ
0: ਹਾਂਜੀ,
1: ਜਿੱਤੀਏ।
0: ਇੱਛਾ ਤਾਂ ਸਾਰਿਆਂ ਦੀ ਇਹੀ ਹੁੰਦੀ ਹੈ ਕਿ ਅਸੀਂ ਵਿਨਰ ਬਣੀਏ, ਤੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਸਰੋਤਾ ਵਿਨਰ ਜ਼ਰੂਰ ਬਣਨ।
1: ਹਾਂਜੀ
0: ਤੇ
1: ਹਾਂਜੀ
0: ਹਾਂਜੀ, ਪਰ ਆਪਾਂ ਮਿਹਨਤ ਹਮੇਸ਼ਾ ਕਰਦੇ ਰਹਿਣਾ ਹੈ, ਕਦੇ ਮਿਹਨਤ ਤੋਂ ਜੀ ਨਹੀਂ ਚੁਰਾਉਣਾ, ਤੇ
1: ਜੀ
0: ਕੋਸ਼ਿਸ਼
1: ਬਿਲਕੁਲ।
0: ਕਰਦੇ ਰਹਿਣਾ। ਤੇ
1: ਹਾਂਜੀ
0: ਅਗਲਾ
1: ਬਿਲਕੁਲ।
0: ਸਵਾਲ ਤੁਹਾਨੂੰ ਮੈਂ ਪੁੱਛ ਰਹੀ ਹਾਂ ਜੀ। ਪੰਚਾਇਤੀ ਰਾਜ ਮਿਨਿਸਟਰੀ ਨੇ ਗ੍ਰਾਮ ਪੰਚਾਇਤ ਨੂੰ ਡਿਜੀਟਲੀ ਮਜ਼ਬੂਤ ਬਣਾਉਣ ਲਈ ਕਿਹੜੀ ਪਹਿਲ ਕਦਮੀ ਸ਼ੁਰੂ ਕੀਤੀ ਹੈ? ਉਸ ਪਹਿਲ ਕਦਮੀ ਦਾ ਨਾਮ ਤੁਸੀਂ ਮੈਨੂੰ ਦੱਸਣਾ ਹੈ ਜੀ।
1: ਕਿਹੜੀ ਪੰਚਾਇਤੀ ਰਾਜ
0: ਹਾਂਜੀ, ਛੇਤੀ ਛੇਤੀ ਜਵਾਬ ਦੇਣਾ ਹੈ
1: ਮਿਨਿਸਟਰ?
0: ਜੀ।
1: ਸੋਰੀ ਮੈਮ।
0: ਕੋਈ ਗੱਲ ਨਹੀਂ ਜੀ, ਤੁਹਾਨੂੰ ਜੇ ਨਹੀਂ ਉੱਤਰ ਪਤਾ ਕੋਈ ਗੱਲ ਨਹੀਂ, ਰੇਡੀਓ ਸੈੱਟ ਤੇ ਮੈਂ ਇਸ ਦਾ ਜਵਾਬ ਤੁਹਾਨੂੰ ਦੱਸ ਰਹੀ ਹਾਂ। ਤੇ
1: ਠੀਕ ਹੈ ਜੀ,
0: ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ ਜੀ।
0: ਥੈਂਕ ਯੂ ਜੀ। ਸਾਡੇ ਸਰੋਤਾ ਤੋਂ ਅਸੀਂ ਸਵਾਲ ਪੁੱਛਿਆ ਸੀ ਕਿ ਪੰਚਾਇਤੀ ਰਾਜ ਮੰਤਰਾਲੇ ਨੇ ਗ੍ਰਾਮ ਪੰਚਾਇਤ ਨੂੰ ਡਿਜੀਟਲੀ ਮਜ਼ਬੂਤ ਬਣਾਉਣ ਲਈ ਕਿਹੜੀ ਪਹਿਲ ਕਦਮੀ ਸ਼ੁਰੂ ਕੀਤੀ ਹੈ? ਇਸ ਦਾ ਸਹੀ ਉੱਤਰ ਹੈ ਜੀ ਦਾਨਵੀਰ ਪਹਿਲ ਕਦਮੀ। ਇਹ ਜੋ ਪਹਿਲ ਕਦਮੀ ਹੈ 29 ਜੁਲਾਈ 2026 ਨੂੰ ਸ਼ੁਰੂ ਕੀਤੀ ਗਈ ਸੀ। ਤੇ ਤੁਸੀਂ ਡਾਇਲ ਕਰਨਾ ਹੈ ਜੀ ਸਟੂਡੀਓ ਦਾ ਨੰਬਰ 0164-2240-331, ਤੇ ਸਮਾਂ ਤੁਹਾਨੂੰ ਦੱਸ ਦਈਏ 7:32-18 ਦਾ। ਤੇ ਜਦ ਤੱਕ ਸਾਡੇ ਕੋਈ ਸਰੋਤਾ ਸਾਡੇ ਨਾਲ ਜੁੜਦੇ ਨੇ, ਤੁਸੀਂ ਆਨੰਦ ਮਾਣੋ ਇਸ ਗੀਤ ਦਾ।

0: ਜੀ, ਇੱਕ ਹੋਰ ਸ਼ਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਤੇ ਦੇਖਦੇ ਆਂ ਜੀ ਕੌਣ ਤੇ ਕਿੱਥੋਂ ਜੁੜੇ ਨੇ। ਹੈਲੋ,
1: ਹੈਲੋ।
0: ਨਮਸਕਾਰ ਮੈਮ।
1: ਹਾਂਜੀ, ਨਮਸਕਾਰ ਜੀ। ਗੁੱਡ ਮਾਰਨਿੰਗ ਮੈਮ।
0: ਗੁੱਡ ਮਾਰਨਿੰਗ ਜੀ, ਵੈਰੀ ਗੁੱਡ ਮਾਰਨਿੰਗ। ਪ੍ਰੋਗਰਾਮ

0: ਜੀ ਸ਼ਰੋਤਿਓ, ਟੈਲੀਫੋਨ ਲਾਈਨ 'ਤੇ ਸਾਡੇ ਨਾਲ ਇੱਕ ਹੋਰ ਸ਼ਰੋਤਾ ਜੁੜ ਗਏ ਨੇ ਅਤੇ ਦੇਖਦੇ ਹਾਂ ਜੀ ਕੌਣ ਅਤੇ ਕਿੱਥੋਂ ਸਾਡੇ ਨਾਲ ਗੱਲ ਕਰ ਰਹੇ ਨੇ। ਹੈਲੋ,
1: ਹੈਲੋ
0: ਹਾਂਜੀ ਨਮਸਕਾਰ ਸਰ।
1: ਜੀ, ਨਮਸਕਾਰ ਮੈਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
1: ਜੀ, ਧੰਨਵਾਦ ਮੈਮ।
0: ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਜੀ, ਰਾਮਧਾਰੀ ਅਮਨ ਨਾਲ ਗੱਲ ਕਰ ਰਿਹਾ, ਹਿਸਾਰ, ਹਰਿਆਣਾ ਤੋਂ।
0: ਠੀਕ ਹੈ ਰਾਮਦਾਰ ਜੀ, ਤੁਸੀਂ ਅਕਸਰ ਹੀ ਸਾਡੇ ਸਿਲਸਿਲਾ ਮਾਰਨਿੰਗ ਕੁਇਜ਼ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਹੋ।
1: ਜੀ ਮੈਡਮ,
0: ਹਾਂਜੀ, ਅਤੇ ਤੁਹਾਨੂੰ ਰੂਲ ਤਾਂ ਫਿਰ ਪਤਾ ਹੀ ਹੈ ਕਿ ਤੁਸੀਂ ਦੋ ਸਵਾਲਾਂ ਦੇ ਜਵਾਬ ਦੇਣੇ ਨੇ।
1: ਜੀ,
0: ਠੀਕ ਹੈ ਜੀ, ਅਤੇ ਤਿਆਰ ਹੋ, ਫਿਰ ਪੁੱਛ ਲਵਾਂ ਮੈਂ ਸਵਾਲ।
1: ਜੀ ਮੈਡਮ,
0: ਠੀਕ ਹੈ ਜੀ, ਮੇਰਾ ਪਹਿਲਾ ਸਵਾਲ ਜੋ ਹੈ, ਪਿਥੋਰਾ ਚਿੱਤਰਕਾਰੀ ਜਿਸਨੂੰ ਹਾਲ ਹੀ ਦੇ ਵਿੱਚ GI ਟੈਗ ਮਿਲਿਆ ਹੈ, ਮੁੱਖ
1: ਜੀ
0: ਤੌਰ ਤੇ ਕਿਸ ਰਾਜ ਨਾਲ ਸੰਬੰਧਿਤ ਹੈ?
1: ਗੁਜਰਾਤ ਰਾਜ ਨਾਲ ਸੰਬੰਧ ਰੱਖਦੀ ਹੈ
0: ਵਾਹ
1: ਪਿਥੋਰਾ
0: ਜੀ ਵਾਹ,
1: ਚਿੱਤਰਕਲਾ।
0: ਵਾਹ ਜੀ ਵਾਹ, ਬਹੁਤ ਜਲਦੀ ਨਾਲ ਤੁਸੀਂ ਸਹੀ ਉੱਤਰ ਸਾਨੂੰ ਦੇ ਦਿੱਤਾ ਹੈ ਜੀ, ਤੇ
1: ਜੀ
0: ਬਹੁਤ ਬਹੁਤ ਮੁਬਾਰਕਾਂ ਜੀ ਕਿ ਤੁਹਾਡਾ ਪਹਿਲਾ ਸਵਾਲ ਹੈ ਜੋ ਉਹ ਸਹੀ ਹੋ ਗਿਆ ਹੈ।
1: ਜੀ
0: ਤੇ ਅਗਲਾ ਸਵਾਲ ਵੀ ਫਿਰ ਪੁੱਛ ਲਵਾਂ ਜੀ, ਤਿਆਰ ਹੋ ਤੁਸੀਂ?
1: ਜੀ ਜੀ ਕੋਸ਼ਿਸ਼ ਰਹੇਗੀ।
0: ਠੀਕ ਹੈ ਜੀ, ਕੋਸ਼ਿਸ਼ ਤੁਸੀਂ ਕਰਦੇ ਰਹਿਣਾ ਹਮੇਸ਼ਾ, ਮੈਂ ਪਹਿਲਾਂ ਵੀ ਕਿਹਾ
1: ਜੀ
0: ਸੀ ਕਿ ਕੋਸ਼ਿਸ਼
1: ਜੀ
0: ਆਪਾਂ
1: ਬਿਲਕੁਲ
0: ਸਦਾ ਹੀ ਜ਼ਿੰਦਗੀ 'ਚ ਕਰਦੇ ਰਹਿਣਾ। ਠੀਕ
1: ਜੀ
0: ਹੈ ਜੀ, ਤੁਸੀਂ ਮੇਰੇ ਅਗਲੇ ਸਵਾਲ ਦਾ ਜਵਾਬ ਦੇਣਾ ਹੈ ਕਿ 2026 ਦੀ ਸ਼ੁਰੂਆਤ ਦੇ ਵਿੱਚ ਪੰਜਾਬ ਸਰਕਾਰ ਦੁਆਰਾ ਗੈਂਗਸਟਰਾਂ ਅਤੇ ਸੰਗਠਿਤ ਅਪਰਾਧਾਂ ਤੇ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ, ਉਹਦਾ ਤੁਸੀਂ ਮੈਨੂੰ ਨਾਮ ਦੱਸਣਾ ਹੈ ਜੀ।
1: ਯੁੱਧ ਨਸ਼ਾ ਵਿਰੁੱਧ।
0: ਨਹੀਂ ਸਰ, ਉੱਤਰ ਤੁਹਾਡਾ ਗਲਤ ਹੋ ਗਿਆ ਜੀ, ਤੇ ਇਸ ਦਾ ਸਹੀ ਉੱਤਰ ਤੁਹਾਨੂੰ ਰੇਡੀਓ ਸੈੱਟ ਤੇ ਮੈਂ ਦੱਸ ਰਹੀ ਹਾਂ
1: ਜੀ ਜੀ
0: ਜੀ। ਪ੍ਰੋਗਰਾਮ ਦੇ ਵਿੱਚ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਤੇ ਅੱਗੇ ਤੋਂ ਵੀ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਹੈ ਜੀ, ਤੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਕਾਲ ਕਰਦੇ ਰਹਿਣਾ ਹੈ
1: ਥੈਂਕ ਯੂ ਜੀ,
0: ਜੀ।
1: ਥੈਂਕ ਯੂ।
0: ਥੈਂਕ ਯੂ ਸਰ ਜੀ। ਸ਼੍ਰੋਤਿਓ, ਸਾਡੇ ਸ਼੍ਰੋਤਾ ਤੋਂ ਮੈਂ ਸਵਾਲ ਪੁੱਛਿਆ ਸੀ ਕਿ 2026 ਦੀ ਸ਼ੁਰੂਆਤ ਦੇ ਵਿੱਚ ਪੰਜਾਬ ਸਰਕਾਰ ਦੁਆਰਾ ਗੈਂਗਸਟਰਾਂ, ਸੰਗਠਿਤ ਅਪਰਾਧਾਂ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ, ਉਹਦਾ ਨਾਮ ਉਹਨਾਂ ਨੂੰ ਮੈਂ ਪੁੱਛਿਆ ਸੀ ਪਰ ਉਹ ਸਹੀ ਉੱਤਰ ਨਹੀਂ ਦੇ ਸਕੇ। ਇਸ ਦਾ ਸਹੀ ਉੱਤਰ ਹੈ ਜੀ ਆਪਰੇਸ਼ਨ ਪ੍ਰਹਾਰ। ਇਹ ਮੁਹਿੰਮ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਅਤੇ DGP ਗੌਰਵ ਯਾਦਵ ਦੀ ਅਗਵਾਈ ਹੇਠ ਜਨਵਰੀ 2026 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਜੀ। ਸਿਲਸਿਲਾ ਚੱਲ ਰਿਹਾ ਹੈ ਜੀ ਮਾਰਨਿੰਗ ਕੁਇਜ਼, ਅਤੇ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ 7:37 ਤੇ 56 ਸਕਿੰਟ ਦਾ, ਅਤੇ ਤੁਸੀਂ ਡਾਇਲ ਕਰਨਾ ਹੈ ਜੀ 0164-2240-331, ਅਤੇ ਨਾਲ ਨਾਲ ਆਨੰਦ ਮਾਨਣਾ ਹੈ ਜੀ ਇਸ ਪਿਆਰੇ ਜਿਹੇ ਗੀਤ ਦਾ।

0: ਗਲੀ।
1: ਜੀ ਸਟੂਡੀਓ ਦਾ ਨੰਬਰ ਹੋ ਚੁੱਕਿਆ ਹੈ ਜੀ ਡਾਇਲ ਤੇ ਦੇਖਦੇ ਆਂ ਅਗਲੇ ਸਰੋਤਾ ਸਾਡੇ ਨਾਲ ਕੌਣ ਜੁੜੇ ਨੇ। ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
1: ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
2: ਥੈਂਕ ਯੂ ਮੈਮ।
1: ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
2: ਮੈਂ ਸੰਦੀਪ ਗੱਲ ਕਰ ਰਹੀ ਹਾਂ ਡਿਸਟ੍ਰਿਕਟ ਮਾਨਸਾ ਤੋਂ।
1: ਠੀਕ ਹੈ ਸੰਦੀਪ ਜੀ, ਕੰਮ ਕਾਰ ਕੀ ਕਰਦੇ ਹੋ ਫਿਰ?
2: ਮੈਮ ਮੈਂ ਸਟੂਡੈਂਟ ਹਾਂ ਜੀ।
1: ਸਟੂਡੈਂਟ ਹੋ, ਠੀਕ ਹੈ ਜੀ। ਤੇ ਕਿਸੇ ਐਗਜ਼ਾਮ ਵਗੈਰਾ ਦੀ ਤਿਆਰੀ ਕਰ ਰਹੇ ਹੋ ਜਾਂ ਕੋਈ ਹੋਰ ਪੜ੍ਹਾਈ ਕਰ ਰਹੇ ਹੋ?
2: ਹਾਂਜੀ, ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹਾਂ।
1: ਬਹੁਤ ਵਧੀਆ ਜੀ। ਇਹ ਪ੍ਰੋਗਰਾਮ ਮੁੱਖ ਤੌਰ ਤੇ ਉਹਨਾਂ ਸਰੋਤਿਆਂ ਲਈ ਹੀ ਹੈ ਕਿ ਜੋ ਆਪਣੇ ਐਗਜ਼ਾਮਸ ਦੀ ਤਿਆਰੀ ਕਰ ਰਹੇ ਨੇ, ਤਾਂ ਕਿ ਉਹਨਾਂ ਦੀ ਜੋ ਤਿਆਰੀ ਆ ਉਹ ਆਪਣੀ ਚੈੱਕ ਕਰ ਸਕਣ ਕਿ।
2: ਹਾਂਜੀ, ਹਰ ਸੈਟਰਡੇ ਇੱਕ ਨਵੀਂ ਊਰਜਾ ਭਰ ਦਿੰਦੇ ਜੀ ਪ੍ਰੋਗਰਾਮ ਸਵੇਰੇ, ਤੇ ਇਹਦੇ ਲਈ ਧੰਨਵਾਦੀ ਆ ਆਕਾਸ਼ਵਾਣੀ ਬਠਿੰਡਾ ਦੇ ਸਾਰੇ ਪ੍ਰੋਗਰਾਮ ਦੇ ਨਾਲ।
1: ਅਸੀਂ ਵੀ ਤੁਹਾਡੇ ਬਹੁਤ ਬਹੁਤ ਧੰਨਵਾਦੀ ਆ ਕਿ ਸਾਡੇ ਨਾਲ ਇੰਨੇ ਵਧੀਆ ਤੇ ਪਿਆਰ ਕਰਨ ਵਾਲੇ ਸਰੋਤਾ ਜੁੜੇ ਹੋਏ ਨੇ ਕਿ ਜੋ ਸਾਡੇ ਪ੍ਰੋਗਰਾਮਾਂ ਨੂੰ ਇੰਨਾ ਪਿਆਰ ਦਿੰਦੇ ਨੇ।
2: ਹਾਂਜੀ ਮੈਮ।
1: ਹਾਂਜੀ, ਤੇ ਤਿਆਰ ਹੋ ਜੀ ਫਿਰ ਸਵਾਲਾਂ ਦੇ ਜਵਾਬ ਦੇਣ ਲਈ।
2: ਹਾਂਜੀ ਮੈਮ, ਕੋਸ਼ਿਸ਼ ਕਰਾਂਗੇ ਜੀ।
1: ਠੀਕ ਹੈ ਜੀ, ਪਹਿਲਾ ਸਵਾਲ ਤੁਹਾਡਾ, ਧਿਆਨ ਨਾਲ ਸੁਣਨਾ ਹੈ ਜੀ ਤੁਸੀਂ।
2: ਹਾਂਜੀ।
1: 16 ਸਾਲ ਦੀ ਉਮਰ ਵਿੱਚ ਚਾਰਟਰਡ ਅਕਾਊਂਟੈਂਟ ਬਣਨ ਵਾਲੇ ਵਿਅਕਤੀ ਦਾ ਤੁਸੀਂ ਮੈਨੂੰ ਨਾਮ ਦੱਸਣਾ ਹੈ ਜੀ। ਹੈਲੋ,
2: ਨਾਮ ਸਕਿਪ ਹੋ ਗਿਆ ਮਾਈਂਡ ਤੋਂ ਮੇਰੇ ਯਾਦ ਸੀ।
1: ਕੋਈ ਗੱਲ ਨਹੀਂ ਜੀ, ਅਸੀਂ ਤੁਹਾਨੂੰ ਫਿਰ ਤੋਂ ਰਿਵਾਈਜ਼ ਕਰਵਾ ਦਿੰਦੇ ਹਾਂ ਜੀ ਫਿਰ।
2: ਥੈਂਕ ਯੂ ਮੈਮ।
1: ਹਾਂਜੀ, ਪ੍ਰੋਗਰਾਮ ਦੇ ਵਿੱਚ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ, ਤੇ ਅਸੀਂ ਦੁਆ ਕਰਦੇ ਹਾਂ ਕਿ ਅਗਲੀ ਵਾਰ ਤੁਸੀਂ ਜ਼ਰੂਰ ਵਿਨਰ ਬਣੋ।
2: ਥੈਂਕ ਯੂ।
1: ਥੈਂਕ ਯੂ ਜੀ। ਜੀ ਸਾਡੇ ਸਰੋਤਾ ਤੋਂ ਮੈਂ ਸਵਾਲ ਪੁੱਛਿਆ ਸੀ ਕਿ 16 ਸਾਲ ਦੀ ਉਮਰ ਵਿੱਚ ਚਾਰਟਰਡ ਅਕਾਊਂਟੈਂਟ ਯਾਨੀ ਕਿ CA ਬਣਨ ਵਾਲੇ ਵਿਅਕਤੀ ਦਾ ਨਾਮ। ਇਹਦਾ ਸਹੀ ਉੱਤਰ ਹੈ ਜੀ ਲਕਸ਼ਮਣ ਮਿਆਪਨ। ਇਹ ਦੁਨੀਆ ਦੇ ਯੰਗੈਸਟ, ਸਭ ਤੋਂ ਛੋਟੀ ਉਮਰ ਦੇ ਚਾਰਟਰਡ ਅਕਾਊਂਟੈਂਟ ਬਣੇ ਨੇ। ਉਹ ਮੂਲ ਰੂਪ ਵਿੱਚ ਭਾਰਤੀ ਹਨ ਪਰ ਉਹ ਹੁਣ ਦੁਬਈ ਵਿੱਚ ਰਹਿ ਰਹੇ ਹਨ। ਤੇ ਸਰੋਤਿਓ, ਸਟੂਡੀਓ ਦਾ ਨੰਬਰ ਤੁਸੀਂ ਡਾਇਲ ਕਰਨਾ ਹੈ ਜੀ 0164-22-3031 ਤੇ ਜੁੜ ਜਾਣਾ ਹੈ ਸਾਡੇ ਨਾਲ ਤੇ ਦੇਣੇ ਆ ਸਾਂਝੇ ਸਵਾਲਾਂ ਦੇ ਜਵਾਬ। ਪਰ ਤਦ ਤੱਕ ਆਨੰਦ ਮਾਣੋ ਇਸ ਪਿਆਰੇ ਜਿਹੇ ਗੀਤ ਦਾ।

0: ਜੀ, ਇੱਕ ਹੋਰ ਸ਼ਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਜੁੜ ਗਏ ਨੇ ਤੇ ਕਰਦੇ ਆ ਉਹਨਾਂ ਨਾਲ ਗੱਲ ਕਿ ਕੌਣ ਤੇ ਕਿੱਥੋਂ ਜੁੜੇ ਨੇ। ਹੈਲੋ,
1: ਹੈਲੋ,
0: ਨਮਸਕਾਰ ਜੀ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਮਾਰਨਿੰਗ ਕੁਇਜ਼ ਦੇ ਤਹਿਤ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
1: ਧੰਨਵਾਦ ਜੀ।
0: ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਪਿੰਡ ਭੋਗੜਾ ਤੋਂ ਜੀ ਗੁਰਚੇਤ ਸਿੰਘ ਨੂੰ ਗੱਲ ਕਰ ਰਹੇ ਹਾਂ।
0: ਠੀਕ ਹੈ। ਗੁਰਚੇਤ ਸਿੰਘ ਜੀ, ਕੰਮ ਕਰਕੇ ਕਰਦੇ ਹੋ ਜੀ ਤੁਸੀਂ?
1: ਮੈਡਮ ਜੀ, ਮਿਹਨਤ ਦਾ ਕੰਮ ਕਰਦੇ ਹਾਂ ਜੀ। ਵੈਸੇ ਤਾਂ ਮੈਂ ਇੱਕ ਵਾਰੀ ਦੋ ਵਾਰੀ ਲਾਇਆ ਸੀਗਾ ਜੀ, ਇੱਕ ਇੱਕ ਸਵਾਲ ਦਿੱਤਾ ਗਿਆ ਸੀਗਾ ਜੀ।
0: ਠੀਕ ਹੈ ਜੀ, ਕੋਈ ਗੱਲ ਨਹੀਂ ਜੀ, ਤੇ ਕੋਸ਼ਿਸ਼ ਆਪਾਂ ਹਮੇਸ਼ਾ ਹੀ ਕਰਦੇ ਰਹਿਣਾ ਹੈ ਜੀ, ਤੇ ਫਿਰ ਸਵਾਲਾਂ ਦੇ ਜਵਾਬ ਦੇਣ ਲਈ ਤੁਸੀਂ ਤਿਆਰ ਹੋ ਜੀ?
1: ਹਾਂਜੀ ਹਾਂਜੀ।
0: ਠੀਕ ਹੈ ਜੀ, ਤੇ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਪੁੱਛ ਰਹੀ ਹਾਂ ਕਿ ਇਸ ਵਾਰ ਯਾਨੀ ਕਿ 15 ਅਗਸਤ 2026 ਨੂੰ ਅਸੀਂ ਕਿੰਨਵਾਂ ਆਜ਼ਾਦੀ ਦਿਹਾੜਾ ਮਨਾਇਆ?
1: 80ਵਾਂ ਜੀ ਤੇ 89ਵੇਂ ਬਰੇਗੰਢ ਸੀਗੀ ਜੀ।
0: ਵਾਹ ਜੀ ਵਾਹ, ਬਹੁਤ ਵਧੀਆ ਜੀ, ਤੁਹਾਡਾ ਉੱਤਰ ਸਹੀ ਹੋ ਗਿਆ ਹੈ ਜੀ, ਤੇ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ,
1: ਧੰਨਵਾਦ ਜੀ।
0: ਤੇ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਜੀ ਫਿਰ ਪਹਿਲੇ ਸਵਾਲ ਦਾ ਉੱਤਰ ਦੇ ਕੇ।
1: ਤੁਸੀਂ ਤਾਂ ਹੋ ਰਹੀ ਹੈ ਮੈਡਮ ਜੀ, ਅੱਗੇ ਵੀ ਇੱਕ ਸਵਾਲ ਦਾ ਜਵਾਬ ਦਿੱਤਾ ਗਿਆ ਜੀ, ਦੂਜੇ ਦਾ ਨਹੀਂ ਦਿੱਤਾ ਗਿਆ ਜੀ।
0: ਚਲੋ ਕੋਈ ਗੱਲ ਨਹੀਂ ਜੀ, ਕੋਸ਼ਿਸ਼ ਤੁਸੀਂ ਫਿਰ ਵੀ ਕਰਦੇ ਰਹਿਣਾ ਹੈ, ਸਾਡੇ ਨਾਲ ਜੁੜੇ
1: ਠੀਕ ਹੈ
0: ਰਹਿਣਾ ਹੈ, ਤੇ
1: ਠੀਕ
0: ਤੁਹਾਨੂੰ
1: ਹੈ ਠੀਕ ਹੈ
0: ਜਾਣਕਾਰੀ ਵੀ ਸਾਡੇ ਜਿਹੜੇ ਪ੍ਰੋਗਰਾਮ ਹੈ ਉਹ ਹਮੇਸ਼ਾ ਦਿੰਦੇ ਰਹਿੰਦੇ ਨੇ।
1: ਠੀਕ ਹੈ ਜੀ।
0: ਹਾਂਜੀ, ਤੇ ਅਗਲਾ ਸਵਾਲ ਪੁੱਛ ਲਵਾਂ ਜੀ ਤੁਹਾਡੇ ਤੋਂ?
1: ਹਾਂਜੀ ਹਾਂਜੀ।
0: ਠੀਕ ਹੈ, ਦੂਸਰਾ ਸਵਾਲ ਹੈ ਜੀ ਜੋ ਮੇਰਾ, ਭਾਰਤ ਵਿੱਚ ਸਭ ਤੋਂ ਵੱਧ ਵਰਖਾ ਜਿਹੜੀ ਉਹ ਕਿਸ ਮੌਨਸੂਨ ਕਾਰਨ ਹੁੰਦੀ ਹੈ? ਹੈਲੋ,
1: ਹਾਂਜੀ ਹਾਂਜੀ
0: ਹਾਂਜੀ, ਸਵਾਲ ਮੇਰਾ ਤੁਸੀਂ ਧਿਆਨ ਨਾਲ ਇੱਕ ਵਾਰੀ ਦੁਬਾਰਾ ਸੁਣ ਲਓ ਜੀ ਕਿ
1: ਹਾਂਜੀ
0: ਭਾਰਤ ਵਿੱਚ ਸਭ ਤੋਂ ਵੱਧ ਵਰਖਾ ਕਿਸ ਮੌਨਸੂਨ ਕਾਰਨ ਹੁੰਦੀ ਹੈ?
1: ਮੈਡਮ ਨਹੀਂ ਪਤਾ ਜੀ।
0: ਕੋਈ ਗੱਲ ਨਹੀਂ ਜੀ, ਜੇ ਤੁਹਾਨੂੰ ਨਹੀਂ ਪਤਾ ਤਾਂ ਮੈਂ ਰੇਡੀਓ ਸੈੱਟ ਤੇ ਇਸ ਸਵਾਲ ਦਾ ਜਵਾਬ ਤੁਹਾਨੂੰ ਦੇ ਰਹੀ ਹਾਂ, ਤੁਸੀਂ
1: ਠੀਕ ਹੈ,
0: ਸੁਣਨਾ ਹੈ ਜੀ ਧਿਆਨ ਦੇ ਨਾਲ।
1: ਧੰਨਵਾਦ ਜੀ।
0: ਹਾਂਜੀ, ਪ੍ਰੋਗਰਾਮ ਦੇ ਵਿੱਚ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਠੀਕ ਹੈ ਜੀ।
0: ਜੀ, ਸਾਡੇ ਸਰੋਤਾ ਤੋਂ ਅਸੀਂ ਸਵਾਲ ਪੁੱਛਿਆ ਸੀ ਕਿ ਭਾਰਤ ਵਿੱਚ ਸਭ ਤੋਂ ਵੱਧ ਵਰਖਾ ਕਿਸ ਮੌਨਸੂਨ ਕਾਰਨ ਹੁੰਦੀ ਹੈ? ਇਸ ਦਾ ਸਹੀ ਉੱਤਰ ਹੈ ਜੀ ਦੱਖਣ ਪੱਛਮ ਮੌਨਸੂਨ। ਤੇ ਸਰੋਤਿਓ ਆਨੰਦ ਮਾਣੋ ਜੀ, ਤੁਸੀਂ ਇਸ ਗੀਤ ਦਾ, ਜਦ ਤੱਕ ਕੋਈ ਹੋਰ ਸਰੋਤਾ ਸਾਡੇ ਨਾਲ ਜੁੜਦੇ ਨੇ।

ਜੀ ਦੋਸਤੋ, ਸਿਲਸਿਲਾ ਚੱਲ ਰਿਹਾ ਹੈ ਜੀ ਮਾਰਨਿੰਗ ਕੁਇਜ਼, ਅਤੇ ਇੱਕ ਹੋਰ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਜੁੜੇ ਨੇ, ਅਤੇ ਕਰਦੇ ਹਾਂ ਜੀ ਉਹਨਾਂ ਦੇ ਨਾਲ ਗੱਲ। ਹੈਲੋ,

ਜੀ ਪ੍ਰੋਗਰਾਮ ਚੱਲ ਰਿਹਾ ਹੈ ਜੀ ਸਰਜਰੀ ਸਵੇਰ ਅਤੇ ਸਟੂਡੀਓ ਦੀ ਘੜੀ 'ਤੇ ਸਮਾਂ 7:52 ਅਤੇ 45 ਸਕਿੰਟ ਦਾ। ਅਤੇ ਹੁਣ ਛੇਤੀ ਨਾਲ ਸਾਡੇ ਸਰੋਤਿਆਂ ਨੂੰ ਅੱਜ ਮੇਰੇ ਦੁਆਰਾ ਪੁੱਛ ਗਏ ਸਵਾਲਾਂ ਦੀ ਰਿਵੀਜ਼ਨ ਕਰਵਾ ਦਿੰਦੇ ਹਾਂ ਜੀ। ਸਾਡੇ ਸਰੋਤਾਂ ਤੋਂ ਅਸੀਂ ਇੱਕ ਸਵਾਲ ਪੁੱਛਿਆ ਸੀ ਕਿ ਪੰਚਾਇਤੀ ਰਾਜ ਮੰਤਰਾਲੇ ਨੇ ਗ੍ਰਾਮ ਪੰਚਾਇਤ ਨੂੰ ਡਿਜੀਟਲੀ ਮਜ਼ਬੂਤ ਬਣਾਉਣ ਲਈ ਕਿਹੜੀ ਪਹਿਲਕਦਮੀ ਸ਼ੁਰੂ ਕੀਤੀ ਸੀ? ਇਸਦਾ ਸਹੀ ਉੱਤਰ ਹੈ ਜੀ ਦਾਨਵੀਰ ਪਹਿਲਕਦਮੀ। 29 ਜੁਲਾਈ 2026 ਨੂੰ ਇਸਦੀ ਸ਼ੁਰੂਆਤ ਹੋਈ ਸੀ। ਅਤੇ ਇੱਕ ਜੋ ਸਵਾਲ ਮੈਂ ਪੁੱਛਿਆ ਸੀ ਕਿ ਭਾਰਤ ਵਿੱਚ ਸਭ ਤੋਂ ਵੱਧ ਵਰਖਾ ਕਿਸ ਮੌਨਸੂਨ ਕਾਰਨ ਹੁੰਦੀ ਹੈ? ਇਸਦਾ ਸਹੀ ਉੱਤਰ ਹੈ ਜੀ ਦੱਖਣ ਪੱਛਮ ਮੌਨਸੂਨ। ਕੁੱਲ ਵਰਖਾ ਦਾ 75% ਤੋਂ 80% ਹਿੱਸਾ ਇਕੱਲੇ ਦੱਖਣ ਪੱਛਮੀ ਮੌਨਸੂਨ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ। ਗਿਆਨਪੀਠ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਪੰਜਾਬੀ ਲੇਖਕ ਦਾ ਨਾਮ ਹੈ ਜੀ ਅੰਮ੍ਰਿਤਾ ਪ੍ਰੀਤਮ। ਅਤੇ ਇਸ ਵਾਰ ਅਸੀਂ 15 ਅਗਸਤ 2026 ਨੂੰ 80ਵਾਂ ਆਜ਼ਾਦੀ ਦਿਹਾੜਾ ਮਨਾਇਆ। ਅਤੇ ਇੱਕ ਵਾਰ ਸਵਾਲ ਪੁੱਛਿਆ ਸੀ ਕਿ ਪਿਥੋਰਾ ਚਿੱਤਰਕਾਰੀ, ਜਿਸ ਨੂੰ ਹਾਲ ਹੀ ਵਿੱਚ GI ਟੈਗ ਮਿਲਿਆ ਹੈ, ਮੁੱਖ ਤੌਰ 'ਤੇ ਕਿਸ ਰਾਜ ਨਾਲ ਸੰਬੰਧਿਤ ਹੈ? ਇਸਦਾ ਸਹੀ ਉੱਤਰ ਹੈ ਜੀ ਗੁਜਰਾਤ। ਅਤੇ ਪੰਜਾਬ ਦੀ ਮੌਸਮੀ ਨਦੀ ਦਾ ਮੈਂ ਨਾਮ ਪੁੱਛਿਆ ਸੀ, ਉਸਦਾ ਨਾਂ ਹੈ ਜੀ ਘੱਗਰ ਨਦੀ। ਅਤੇ ਨੈਸ਼ਨਲ ਹੈਂਡਲੂਮ ਡੇ ਨੂੰ ਮਨਾਉਣ ਦੀ ਸ਼ੁਰੂਆਤ ਕਦੋਂ ਤੋਂ ਕੀਤੀ ਗਈ ਸੀ? ਇਸਦਾ ਸਹੀ ਉੱਤਰ ਹੈ ਜੀ 7 ਅਗਸਤ 2015। ਅਤੇ ਇਸਦੀ ਸ਼ੁਰੂਆਤ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਚੇਨਈ ਦੇ ਮਦਰਾਸ ਯੂਨੀਵਰਸਿਟੀ ਸੈਂਟਨਰੀ ਆਡੀਟੋਰੀਅਮ ਤੋਂ ਕੀਤੀ ਸੀ। ਇੱਕ ਜੋ ਮੈਂ ਸਵਾਲ ਪੁੱਛਿਆ ਸੀ ਕਿ 16 ਸਾਲ ਦੀ ਉਮਰ ਵਿੱਚ ਚਾਰਟਰਡ ਅਕਾਊਂਟੈਂਟ ਬਣਨ ਵਾਲੇ ਵਿਅਕਤੀ ਦਾ ਨਾਂ ਦੱਸਣਾ ਹੈ, ਉਸਦਾ ਸਹੀ ਉੱਤਰ ਹੈ ਜੀ ਲਕਸ਼ਮਣ ਮੇਅੱਪਨ। ਇੱਕ ਹੋਰ ਸਵਾਲ ਜੋ ਮੈਂ ਪੁੱਛਿਆ ਸੀ ਕਿ ਕਿਸ ਭਾਰਤੀ ਖਿਡਾਰੀ ਨੇ ਬੈਡਮਿੰਟਨ ਕੋਰੀਆ ਮਾਸਟਰਸ ਦਾ ਖਿਤਾਬ ਜਿੱਤਿਆ ਹੈ? ਉਸਦਾ ਸਹੀ ਉੱਤਰ ਹੈ ਜੀ ਖਿਡਾਰਨ ਅਸ਼ਮਿਤਾ ਚਲੀਹਾ ਨੇ ਇਹ ਖਿਤਾਬ ਜਿੱਤਿਆ ਹੈ। ਅਤੇ ਸਰੋਤਿਓ ਹੁਣ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਅਖਬਾਰੀ ਸੁਰਖੀਆਂ।

0: ਜੀ ਸਰੋਤਿਓ, ਅਗਲੀ ਖਬਰ ਜੋ ਸਾਡੇ ਸਾਹਮਣੇ ਆ ਰਹੀ ਹੈ ਜਾਗਰਨ ਸਿਟੀ ਬਠਿੰਡਾ ਮਾਨਸਾ ਦੇ ਪੰਨੇ ਤੋਂ। 2.5 ਘੰਟੇ ਤੱਕ ਵਰਸ਼ਾ ਸੇ ਬਾਜ਼ਾਰੋਂ ਮੇ 2 ਸੇ 3 ਫੀਟ ਤੱਕ ਭਰਾ ਪਾਣੀ। ਜੀ ਸਰੋਤਿਓ, ਕੱਲ ਤੁਹਾਨੂੰ ਪਤਾ ਹੈ ਕਿ ਬਾਰਿਸ਼ ਬਹੁਤ ਹੋਈ ਸੀ ਤੇ ਉਸ ਕਰਕੇ ਕਾਫੀ ਲੋਕਾਂ ਨੂੰ ਪਰੇਸ਼ਾਨੀ ਦੇਖਣੀ ਪਈ ਬੈਂਕ ਬਾਜ਼ਾਰਾਂ ਦੇ ਵਿੱਚ।
1: ਜੀ, ਇੱਕ ਖਬਰ ਹੋਰ ਪੰਜਾਬੀ ਟ੍ਰਿਬਿਊਨ ਤੋਂ ਸਫ਼ਾ ਨੰਬਰ 5 ਤੋਂ ਸਾਂਝੀ ਕਰਨ ਲੱਗੇ ਹਾਂ। ਜੁਡੀਸ਼ੀਅਲ ਪ੍ਰੀਖਿਆ ਲਈ ਵਕਾਲਤ ਤਜਰਬਾ 1 ਸਾਲ ਦਾ ਕੀਤਾ। ਸੁਪਰੀਮ ਕੋਰਟ ਨੇ ਮਈ 2025 ਦੇ ਫੈਸਲੇ 'ਚ ਸੋਧ ਕੀਤੀ। ਛੇਤੀ ਨਾਲ ਥੋੜ੍ਹੀ ਜਿਹੀ ਵਿਸਥਾਰ ਵਿੱਚ ਖਬਰ ਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਮਈ 2025 ਦੇ ਆਪਣੇ ਫੈਸਲੇ 'ਚ ਸੋਧ ਕਰਦਿਆਂ ਜੁਡੀਸ਼ੀਅਲ ਸੇਵਾ ਦੀ ਦਾਖਲਾ ਪੱਧਰੀ ਪ੍ਰੀਖਿਆ 'ਚ ਸ਼ਾਮਲ ਹੋਣ ਲਈ ਵਕਾਲਤ ਦਾ ਲਾਜ਼ਮੀ ਤਜਰਬਾ 3 ਸਾਲ ਤੋਂ ਘਟਾ ਕੇ ਅੱਜ 1 ਸਾਲ ਲਈ ਕਰ ਦਿੱਤਾ ਹੈ। ਜੀ ਸਰੋਤਿਓ, ਇਹ ਸੀ ਅੱਜ ਦਾ ਪ੍ਰੋਗਰਾਮ ਸਾਡਾ ਸਜਰੀ ਸਵੇਰ। ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਸਮੂਹ ਟੈਕਨੀਕਲ ਸਟਾਫ ਦਾ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

0: 1129 ਏਕੜ ਜ਼ਮੀਨ ਅਲਾਟ ਕਰਨ ਦੇ ਸੂਬਾ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ। ਭਾਰਤ ਤੇ ਨੇਪਾਲ ਨੇ ਸਰਹੱਦੀ ਪ੍ਰਬੰਧਨ ਤੇ ਸੁਰੱਖਿਆ ਦੇ ਖੇਤਰ 'ਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਸਰਕਾਰ ਨੇ ਕਿਹਾ, ਦੇਸ਼ ਕੋਲ ਖੰਡ ਦਾ ਲੋੜੀਂਦਾ ਭੰਡਾਰ ਹੈ ਤੇ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਸ ਦੀ ਕੋਈ ਕਮੀ ਨਹੀਂ ਹੈ। ਭਾਰਤੀ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਲੁਸਾਨੇ ਡਾਇਮੰਡ ਲੀਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਤੇ BWF ਵਿਸ਼ਵ ਚੈਂਪੀਅਨਸ਼ਿਪ ਦੇ ਮਹਿਲਾ ਡਬਲ ਸੈਮੀਫਾਈਨਲ ਵਿੱਚ ਅੱਜ ਭਾਰਤ ਦੀ ਤ੍ਰਿਸ਼ਾ ਜੌਲੀ ਤੇ ਗਾਇਤਰੀ ਗੋਪੀ ਚੰਦ ਦਾ ਮੁਕਾਬਲਾ ਚੀਨ ਦੀ ਚੋਟੀ ਦਾ ਦਰਜਾ ਹਾਸਲ ਜੋੜੀ ਨਾਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੁਧਾਰ ਕੋਈ ਮਜਬੂਰੀ ਨਹੀਂ ਸਗੋਂ ਉਹਨਾਂ ਦੀ ਸਰਕਾਰ ਲਈ ਵਚਨਬੱਧਤਾ ਅਤੇ ਦ੍ਰਿੜਤਾ ਨੇ ਤੇ ਇਸ ਦੀਆਂ ਨੀਤੀਆਂ ਲੋਕ ਪੱਖੀ ਤੇ ਵਿਕਾਸ ਪੱਖੀ ਨੇ। ਉਹਨਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਲੋਕਾਂ ਦੇ ਹਿੱਤਾਂ ਤੇ ਦੇਸ਼ ਦੇ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਬਣਾਈਆਂ ਜਾ ਰਹੀਆਂ ਨੇ। ਨਵੀਂ ਦਿੱਲੀ 'ਚ ਇਕਨੋਮਿਕਸ ਟਾਈਮਸ ਵਰਲਡ ਲੀਡਰ ਫੋਰਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨਾ ਸਿਰਫ ਨਿਯਮਾਂ ਨੂੰ ਬਦਲ ਰਹੀ ਹੈ ਸਗੋਂ ਨਿਯਮ ਬਣਾਉਣ ਪਿੱਛੇ ਮਾਨਸਿਕਤਾ ਵੀ ਬਦਲ ਰਹੀ ਹੈ। ਉਹਨਾਂ ਕਿਹਾ ਕਿ ਭਾਰਤ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਨੀਤੀ ਪੱਧਰ ਤੇ ਅਗਲੀ ਪੀੜ੍ਹੀ ਦੇ ਸੁਧਾਰ ਕਰ ਰਿਹਾ ਹੈ।
1: दुनिया ने बड़ा भयंकर एक रूप देखा है इन दिनों, रिसोर्सेज का वेपनाइजेशन हो रहा, अविश्वास का वातावरण विश्व के लिए अनेक नई चुनौतियां लेकर के आ रहा, लेकिन ऐसे समय में भी दुनिया भारत को ग्रोथ और होप के ब्राइट स्पॉट के रूप में देख रही है। भारत ने पिछले 10-12 साल में अपनी 25 करोड़ आबादी को गरीबी से बाहर निकाला है।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰੋਤਾਂ ਨੂੰ ਲੈ ਕੇ ਵੱਧ ਰਹੇ ਤਣਾਅ ਤੇ ਵਿਸ਼ਵ ਪੱਧਰ ਤੇ ਦੇਸ਼ਾਂ ਦਰਮਿਆਨ ਅਵਿਸ਼ਵਾਸ ਨਵੀਆਂ ਚੁਣੌਤੀਆਂ ਪੈਦਾ ਕਰ ਰਿਹਾ। ਭਾਰਤ ਦੀ G20 ਪ੍ਰਧਾਨਗੀ ਦੇ ਮੰਤਰ 'ਇੱਕ ਧਰਤੀ ਇੱਕ ਪਰਿਵਾਰ ਇੱਕ ਭਵਿੱਖ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆਂ ਦੇ ਸਾਰੇ ਮੁਲਕਾਂ ਦਾ ਭਵਿੱਖ ਆਪਸ ਵਿੱਚ ਜੁੜਿਆ ਹੋਇਆ। ਲਾਲ ਕਿਲ੍ਹੇ ਤੋਂ ਆਪਣੇ ਆਜ਼ਾਦੀ ਦਿਵਸ ਦੇ ਭਾਸ਼ਣ ਦਾ ਹਵਾਲਾ ਦਿੰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਵਿਕਾਸ ਲਈ 7 ਮੁੱਖ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ। ਇਹਨਾਂ ਵਿੱਚ ਨਿਰਮਾਣ, ਖੇਤੀਬਾੜੀ ਤੇ ਖੁਰਾਕ ਪ੍ਰੋਸੈਸਿੰਗ, ਤਕਨਾਲੋਜੀ ਤੇ ਨਵੀਨਤਾ, ਅਰਥਵਿਵਸਥਾ ਅਤੇ ਨੀਲੀ ਅਰਥਵਿਵਸਥਾ ਸ਼ਾਮਲ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ 'ਚ 25 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਵਿੱਚ ਭਾਰਤ ਬੰਗਲਾਦੇਸ਼ ਸਰਹੱਦ ਤੇ ਵਾੜ ਲਗਾਉਣ ਲਈ ਸੀਮਾ ਸੁਰੱਖਿਆ ਬਲ ਤੇ ਸਸ਼ਸਤਰ ਸੀਮਾ ਬਲ ਨੂੰ 1129 ਏਕੜ ਜ਼ਮੀਨ ਅਲਾਟ ਕਰਨ ਦੇ ਸੂਬਾ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਨਵੀਂ ਸਰਕਾਰ ਦੇ ਗਠਨ ਦੇ 45 ਦਿਨਾਂ ਦੇ ਅੰਦਰ ਜ਼ਮੀਨ ਅਲਾਟ ਕਰ ਦਿੱਤੀ ਗਈ ਸੀ, ਹਾਲਾਂਕਿ ਸਰਹੱਦੀ ਵਾੜ ਲਈ ਜ਼ਮੀਨ ਦੀ ਮੰਗ 2014 ਤੋਂ ਬਕਾਇਆ ਸੀ। ਸਿਲੀਗੁੜੀ ਵਿੱਚ ਇੱਕ ਸਮਾਗਮ ਦੌਰਾਨ ਬੋਲਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਘੁਸਪੈਠ ਨੂੰ ਰੋਕਣ ਤੇ ਰਾਸ਼ਟਰ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਹੱਦ ਤੇ ਵਾੜ ਲਗਾਉਣਾ ਜ਼ਰੂਰੀ ਹੈ।
2: ਸਰਕਾਰ ਕੇ ਗਠਨ ਕੇ 45 ਦਿਨ ਕੇ ਭੀਤਰ 1129 ਏਕੜ ਭੂਮੀ BSF ਔਰ SSB ਕੇ ਲਈ ਸੁਭੇਂਦੂ ਜੀ ਨੇ ਦੇ ਦਿਆ। कुछ 29 एकड़ बाकी बचा है। ये तत्परता जो है वो भारतीय जनता पार्टी के मुख्यमंत्री नाते नहीं है। उनको मालूम है जब तक घुसपैठ नहीं रोकती ना पश्चिम बंगाल सुरक्षित रह सकता है ना भारत सुरक्षित रह सकता।
0: ਅਮਿਤ ਸ਼ਾਹ ਨੇ ਕਰੀਬ 199 ਕਰੋੜ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਤੇ ਕਈ ਹੋਰ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ। ਉਹਨਾਂ ਨੇ 3 ਨਵੇਂ ਅਪਰਾਧਕ ਕਾਨੂੰਨਾਂ ਤੇ ਇੱਕ ਜਾਗਰੂਕਤਾ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ। ਭਾਰਤ ਦੀ ਪ੍ਰਧਾਨਗੀ ਹੇਠ ਬ੍ਰਿਕਸ ਸੈਰ ਸਪਾਟਾ ਮੰਤਰੀਆਂ ਦੀ ਮੀਟਿੰਗ ਕੱਲ੍ਹ ਜੈਪੁਰ ਐਲਾਨਨਾਮੇ ਨੂੰ ਸਰਵਸੰਮਤੀ ਨਾਲ ਪ੍ਰਵਾਨਗੀ ਦੇ ਨਾਲ ਸਮਾਪਤ ਹੋਈ। ਜੈਪੁਰ ਐਲਾਨਨਾਮੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ, ਵਾਤਾਵਰਨ ਅਨੁਕੂਲ ਸੈਰ ਸਪਾਟਾ, ਹੁਨਰ ਵਿਕਾਸ ਤੇ ਬ੍ਰਿਕਸ ਮੁਲਕਾਂ 'ਚ ਸੁਵਿਧਾਜਨਕ ਯਾਤਰਾ ਵਰਗੇ ਖੇਤਰਾਂ 'ਤੇ ਜ਼ੋਰ ਦਿੱਤਾ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕੀਤੀ। ਉਹਨਾਂ ਕਿਹਾ ਕਿ ਸੈਰ ਸਪਾਟਾ ਸਾਲ 2047 ਤੱਕ ਵਿਕਸਿਤ ਭਾਰਤ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਸੈਰ ਸਪਾਟਾ ਨਾ ਸਿਰਫ ਸ਼ਹਿਰਾਂ ਵਿੱਚ ਸਗੋਂ ਛੋਟੇ ਕਸਬਿਆਂ, ਪਿੰਡਾਂ ਤੇ ਦੂਰ ਦੁਰਾਡੇ ਦੇ ਖੇਤਰਾਂ 'ਚ ਵੀ ਰੁਜ਼ਗਾਰ ਤੇ ਵਿਕਾਸ ਦੇ ਮੌਕਿਆਂ ਨੂੰ ਵਧਾ ਸਕਦਾ ਹੈ। ਬ੍ਰਿਕਸ ਯੁਵਾ ਮੰਤਰੀਆਂ ਤੇ ਖੇਡ ਮੰਤਰੀਆਂ ਦੀ ਮੀਟਿੰਗ ਅੱਜ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਭਾਰਤ ਦੀ ਮੇਜ਼ਬਾਨੀ 'ਚ ਸ਼ੁਰੂ ਹੋਏਗੀ। ਬ੍ਰਿਕਸ ਯੁਵਾ ਮਾਮਲਿਆਂ ਦੇ ਮੰਤਰੀਆਂ ਦੀ ਮੀਟਿੰਗ ਅੱਜ ਹੋਏਗੀ, ਜਦਕਿ ਬ੍ਰਿਕਸ ਖੇਡ ਮੰਤਰੀਆਂ ਦੀ ਮੀਟਿੰਗ ਕੱਲ੍ਹ ਹੋਏਗੀ। ਮੀਟਿੰਗ ਦੀ ਪ੍ਰਧਾਨਗੀ ਯੁਵਾ ਮਾਮਲਿਆਂ ਤੇ ਖੇਡ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਕਰਨਗੇ। ਭਾਰਤ ਅਤੇ ਨੇਪਾਲ ਨੇ ਸਰਹੱਦੀ ਪ੍ਰਬੰਧਨ ਤੇ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਦੇਹਰਾਦੂਨ 'ਚ ਹੋਈ 14ਵੀਂ ਨੇਪਾਲ ਭਾਰਤ ਸੰਯੁਕਤ ਕਾਰਜ ਸਮੂਹ ਦੀ ਮੀਟਿੰਗ ਵਿੱਚ ਦੋਵਾਂ ਮੁਲਕਾਂ ਨੇ ਆਪਸੀ ਸਹਿਯੋਗ ਤੇ ਵੱਖ ਵੱਖ ਮੁੱਦਿਆਂ ਦੀ ਸਮੀਖਿਆ ਕੀਤੀ। 2 ਦਿਨਾਂ ਮੀਟਿੰਗ ਵਿੱਚ ਸਰਹੱਦ ਪਾਰੋਂ ਅਪਰਾਧ ਨੂੰ ਰੋਕਣ, ਸਰਹੱਦੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਸੜਕ ਤੇ ਰੇਲ ਸੰਪਰਕ, ਕਬਜ਼ੇ ਹਟਾਉਣ ਤੇ ਸਰਹੱਦੀ ਰੱਖ ਰਖਾਅ ਵਰਗੇ ਮੁੱਦਿਆਂ ਤੇ ਚਰਚਾ ਕੀਤੀ ਗਈ। ਦੋਵਾਂ ਧਿਰਾਂ ਨੇ ਵੱਖ ਵੱਖ ਖੇਤਰਾਂ 'ਚ ਆਪਸੀ ਤਾਲਮੇਲ ਤੇ ਸਮਰੱਥਾ ਨਿਰਮਾਣ ਵਧਾਉਣ ਤੇ ਵੀ ਵਿਚਾਰ ਚਰਚਾ ਕੀਤੀ।

0: ਅਤੇ ਇਨ੍ਹਾਂ ਮੁੱਦਿਆਂ ਤੇ ਚਰਚਾ ਜਾਰੀ ਰੱਖਣ ਲਈ ਸਹਿਮਤੀ ਪ੍ਰਗਟਾਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਕੋਲ ਖੰਡ ਦਾ ਲੋੜੀਂਦਾ ਭੰਡਾਰ ਹੈ ਤੇ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਸ ਦੀ ਕੋਈ ਕਮੀ ਨਹੀਂ ਹੈ। ਖਪਤਕਾਰ ਮਾਮਲੇ ਖੁਰਾਕ ਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਵਿਚ ਖੰਡ ਦੀ ਕੀਮਤ 48 ਤੋਂ ਵੱਧ ਕੇ ਲਗਭਗ 55 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ ਤੇ ਸਰਕਾਰ ਲਗਾਤਾਰ ਕੀਮਤਾਂ ਦੀ ਨਿਗਰਾਨੀ ਰੱਖ ਰਹੀ ਹੈ। ਮੰਤਰਾਲੇ ਨੇ ਕਿਹਾ ਕਿ ਖੰਡ ਦੀਆਂ ਕੀਮਤਾਂ ਚ ਵਾਧਾ ਈਥਾਨੋਲ ਉਤਪਾਦਨ ਲਈ ਖੰਡ ਦੀ ਵਰਤੋਂ ਕਾਰਨ ਨਹੀਂ ਹੋਇਆ। ਇਸ ਦੀ ਬਜਾਏ ਘੱਟ ਉਤਪਾਦਨ, ਤਿਉਹਾਰਾਂ ਤੋਂ ਪਹਿਲਾਂ ਮੰਗ ਚ ਵਾਧਾ, ਖਰਾਬ ਮੌਸਮ ਕਾਰਨ ਗੰਨੇ ਦੀ ਫਸਲ ਨੂੰ ਨੁਕਸਾਨ ਤੇ ਕੁਝ ਵਪਾਰੀਆਂ ਵੱਲੋਂ ਜਮ੍ਹਾਂਖੋਰੀ ਸਮੇਤ ਇਸ ਦੇ ਕਈ ਕਾਰਨ ਨੇ। ਇਸ ਸਾਲ ਖੰਡ ਦਾ ਉਤਪਾਦਨ ਕਰੀਬ 306 ਲੱਖ ਟਨ ਹੋਣ ਦਾ ਅਨੁਮਾਨ ਹੈ, ਜਦਕਿ ਪਹਿਲਾਂ 343 ਲੱਖ ਟਨ ਦਾ ਅਨੁਮਾਨ ਸੀ। ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਖੰਡ ਵਪਾਰੀਆਂ ਉੱਤੇ 400 ਟਨ ਦੀ ਭੰਡਾਰ ਹੱਦ ਲਗਾਈ ਹੈ। ਇਹ ਹੱਦ 1 ਅਗਸਤ ਤੋਂ 3 ਨਵੰਬਰ ਤੱਕ ਲਾਗੂ ਰਹੇਗੀ। ਭਾਰਤ ਅਤੇ ਬਰਤਾਨੀਆ ਨੇ ਸਾਂਝੇ ਫੌਜੀ ਅਭਿਆਸਾਂ, ਸਿਖਲਾਈ ਤੇ ਹੁਨਰ ਵਾਧੇ ਰਾਹੀਂ ਦੋਵਾਂ ਫੌਜਾਂ ਦਰਮਿਆਨ ਸਹਿਯੋਗ ਵਧਾਉਣ ਲਈ ਸਹਿਮਤੀ ਪ੍ਰਗਟਾਈ ਹੈ। ਨਵੀਂ ਦਿੱਲੀ 'ਚ ਭਾਰਤ ਤੇ ਬਰਤਾਨੀਆ ਰੱਖਿਆ ਸਲਾਹਕਾਰ ਸਮੂਹ ਦੀ 25ਵੀਂ ਮੀਟਿੰਗ ਵਿੱਚ ਦੋਵਾਂ ਮੁਲਕਾਂ ਨੇ ਰੱਖਿਆ ਖੇਤਰ 'ਚ ਚੱਲ ਰਹੇ ਸਹਿਯੋਗ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਰੱਖਿਆ ਖੋਜ ਤੇ ਵਿਕਾਸ ਦੇ ਨਾਲੋਂ ਨਾਲ 2035 ਲਈ ਯੋਜਨਾਵਾਂ ਤੇ ਚਰਚਾ ਵੀ ਕੀਤੀ ਗਈ। ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਸੀਨੀਅਰ ਨੇਤਾ ਮਿਰਜ਼ਾ ਫਖਰੂਲ ਇਸਲਾਮ ਆਲਮਗੀਰ ਨੇ ਕੱਲ੍ਹ ਢਾਕਾ ਦੇ ਬੰਗ ਭਵਨ ਵਿੱਚ ਬੰਗਲਾਦੇਸ਼ ਦੇ 23ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਉਹਨਾਂ ਨੂੰ ਸੰਸਦ ਦੇ ਡਿਪਟੀ ਸਪੀਕਰ ਕੈਸਰ ਕਮਾਲ ਨੇ ਅਹੁਦੇ ਦੀ ਸਹੁੰ ਚੁਕਾਈ। ਵੀਰਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਆਲਮਗੀਰ ਨੂੰ 255 ਵੋਟਾਂ ਮਿਲੀਆਂ। ਉਹਨਾਂ ਨੇ ਵਿਰੋਧੀ ਗੱਠਜੋੜ ਦੇ ਉਮੀਦਵਾਰ ਓਲੀ ਅਹਿਮਦ ਨੂੰ ਹਰਾਇਆ, ਜਿਨ੍ਹਾਂ ਨੂੰ 88 ਵੋਟਾਂ ਮਿਲੀਆਂ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ ਤੇ ਉੱਤਰਾਖੰਡ ਸਮੇਤ ਹੋਰਨਾਂ ਕਈ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇੱਧਰ ਜਲੰਧਰ ਦੇ ਸਮੇਤ ਹੋਰਨਾਂ ਕਈ ਥਾਵਾਂ ਤੇ ਸਵੇਰੇ ਕਣੀਆਂ ਪਈਆਂ ਤੇ ਪਠਾਨਕੋਟ ਵਿੱਚ ਵੀ ਮੀਂਹ ਪੈ ਰਿਹਾ। ਇਸ ਦੌਰਾਨ ਰਾਸ਼ਟਰੀ ਰਾਜਧਾਨੀ ਖੇਤਰ ਦੇ ਕੁਝ ਹਿੱਸਿਆਂ 'ਚ ਅੱਜ ਸਵੇਰੇ ਮੀਂਹ ਪਿਆ। ਵਿਭਾਗ ਨੇ ਅੱਜ ਰਾਸ਼ਟਰੀ ਰਾਜਧਾਨੀ ਵਿੱਚ ਆਮ ਤੌਰ ਤੇ ਬਦਲਵਾਈ ਤੇ ਹਲਕੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। ਭਾਰਤੀ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਲੁਸਾਨੇ ਡਾਇਮੰਡ ਲੀਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਉਹ 88.05 ਮੀਟਰ ਦੇ ਥਰੋਅ ਨਾਲ ਦੂਜੇ ਸਥਾਨ ਤੇ ਰਹੇ। ਨੀਰਜ ਸ਼੍ਰੀਲੰਕਾ ਦੇ ਰਮੇਸ਼ ਥਰੰਗਾ ਪਥਿਰਾਜ ਤੋਂ ਸਿਰਫ 9 ਸੈਂਟੀਮੀਟਰ ਪਿੱਛੇ ਰਹਿ ਗਏ, ਜਿਨ੍ਹਾਂ 88.14 ਮੀਟਰ ਦੇ ਥਰੋਅ ਨਾਲ ਪਹਿਲਾ ਸਥਾਨ ਹਾਸਲ ਕੀਤਾ। BWF ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਡਬਲ ਸੈਮੀਫਾਈਨਲ ਵਿੱਚ ਅੱਜ ਭਾਰਤ ਦੀ ਤ੍ਰਿਸ਼ਾ ਚੌਲੀ ਤੇ ਗਾਇਤਰੀ ਗੋਪੀ ਚੰਦ ਚੋਟੀ ਦਾ ਦਰਜਾ ਪ੍ਰਾਪਤ। ਚੀਨ ਦੀ ਜੋੜੀ ਲਿਊ ਸ਼ੇਂਗ ਸ਼ੂ ਅਤੇ ਟੈਨਿੰਗ ਦਾ ਸਾਹਮਣਾ ਕਰਨਗੇ। ਤ੍ਰਿਸ਼ਾ ਤੇ ਗਾਇਤਰੀ ਨੇ ਕੱਲ੍ਹ ਕੁਆਰਟਰ ਫਾਈਨਲ ਵਿੱਚ ਚੀਨ ਦੀ ਜ਼ਿਆ ਯੀ ਫੈਨ ਤੇ ਸ਼ਾਂਗਸ਼ੂ ਜਿਆਨ ਨੂੰ 16-21, 21-15, 21-13 ਨਾਲ ਹਰਾਇਆ ਸੀ। ਐਮਸਟਰੀਨ 'ਚ FIH ਪੁਰਸ਼ ਹਾਕੀ ਵਿਸ਼ਵ ਕੱਪ ਦੇ ਦੂਜੇ ਗੇੜ ਵਿੱਚ ਭਾਰਤ ਅੱਜ ਮੇਜ਼ਬਾਨ ਨੀਦਰਲੈਂਡਸ ਦਾ ਸਾਹਮਣਾ ਕਰੇਗਾ। ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਪਾਕਿਸਤਾਨ ਉੱਤੇ 5-3 ਦੀ ਸ਼ਾਨਦਾਰ ਜਿੱਤ ਨਾਲ ਭਾਰਤ ਨੇ ਪੂਲ ਡੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਭਾਰਤ ਹੁਣ ਪੂਲ ਈ 'ਚ ਇੰਗਲੈਂਡ ਤੇ ਪੂਲ ਏ ਦੀਆਂ ਚੋਟੀ ਦੀਆਂ 2 ਟੀਮਾਂ ਨਾਲ ਜੁੜ ਜਾਏਗਾ। ਪੂਲ ਈ ਦੀਆਂ ਚੋਟੀ ਦੀਆਂ 2 ਟੀਮਾਂ ਸੈਮੀਫਾਈਨਲ ਵਾਸਤੇ ਕੁਆਲੀਫਾਈ ਕਰਨਗੀਆਂ। ਭਾਰਤ ਬਿਨਾਂ ਕਿਸੇ ਅੰਕ ਦੇ ਦੂਜੇ ਗੇੜ ਵਿੱਚ ਪਹੁੰਚ ਗਿਆ, ਜਦਕਿ ਇੰਗਲੈਂਡ ਦੇ ਦੂਜੇ ਗੇੜ ਤੋਂ 2 ਅੰਕ ਨੇ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਸੁਧਾਰ ਕੋਈ ਮਜਬੂਰੀ ਨਹੀਂ ਸਗੋਂ ਉਨ੍ਹਾਂ ਦੀ ਸਰਕਾਰ ਲਈ ਵਚਨਬੱਧਤਾ ਤੇ ਦ੍ਰਿੜ ਵਿਸ਼ਵਾਸ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਬੰਗਾਲ 'ਚ ਭਾਰਤ ਬੰਗਲਾਦੇਸ਼ ਸਰਹੱਦ ਤੇ ਵਾੜ ਲਗਾਉਣ ਲਈ ਸੀਮਾ ਸੁਰੱਖਿਆ ਬਲ ਤੇ ਸਸ਼ਸਤਰ ਸੀਮਾ ਬਲ ਨੂੰ 1,129 ਏਕੜ ਜ਼ਮੀਨ ਅਲਾਟ ਕਰਨ ਦੀ ਸੂਬਾ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ। ਭਾਰਤ ਤੇ ਨੇਪਾਲ ਨੇ ਸਰਹੱਦੀ ਪ੍ਰਬੰਧਨ ਤੇ ਸੁਰੱਖਿਆ ਦੇ ਖੇਤਰ 'ਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਸਰਕਾਰ ਨੇ ਕਿਹਾ, ਦੇਸ਼ ਕੋਲ ਖੰਡ ਦਾ ਲੋੜੀਂਦਾ ਭੰਡਾਰ ਹੈ ਤੇ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਸ ਦੀ ਕੋਈ ਕਮੀ ਨਹੀਂ ਹੈ। ਤੇ ਭਾਰਤੀ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਲੁਸਾਨੇ ਡਾਇਮੰਡ ਲੀਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 8:40 ਤੇ 25 ਸਕਿੰਟ ਦਾ ਤੇ ਹੁਣ ਵੇਲਾ ਹੈ ਪ੍ਰੋਗਰਾਮ ਮਹਿਕ ਪੰਜਾਬੀ ਦਾ। ਪ੍ਰੋਗਰਾਮ ਮਹਿਕ ਪੰਜਾਬੀ ਦੇ ਤਹਿਤ ਅੱਜ ਤੁਸੀਂ ਸੁਣੋਗੇ ਸਿਲਸਿਲਾ ਪ੍ਰਦੇਸ਼ਿਕ ਸੰਗੀਤ ਤੇ ਆਓ ਹੁਣ ਪਹਿਲਾਂ

ਜੀ ਦੋਸਤੋ, ਪ੍ਰੋਗਰਾਮ ਮਹਿਕ ਪੰਜਾਬੀ ਦੇ ਤਹਿਤ ਅਗਲਾ ਰਾਜਸਥਾਨੀ ਗੀਤ ਸੁਣਦੇ ਹਾਂ, ਇਹ ਹਰੀ ਹਰਨ ਅਤੇ ਦਿਲਰਾਜ ਕੌਰ ਦੀਆਂ ਆਵਾਜ਼ਾਂ ਦੇ ਵਿੱਚ।

ਜੀ, ਇਸਰੋ 'ਤੇ ਉਹ ਪ੍ਰੋਗਰਾਮ ਚੱਲ ਰਿਹਾ ਹੈ ਮਹਿਕ ਪੰਜਾਬ ਦੀ ਸਿਲਸਿਲਾ ਪ੍ਰਦੇਸ਼ਿਕ ਸੰਗੀਤ ਅਤੇ ਸਟੂਡੀਓ ਦੀ ਘੜੀ 'ਤੇ ਸਮਾਂ ਤੁਹਾਨੂੰ ਦੱਸ ਦਈਏ 8:53 'ਤੇ 7 ਸਕਿੰਟ ਦਾ। ਅਤੇ ਆਓ ਹੁਣ ਇੱਕ ਪਿਆਰੇ ਜਿਹੇ ਹਿਮਾਚਲੀ ਗੀਤ ਦਾ ਆਨੰਦ ਮਾਣਦੇ ਹਾਂ ਰਾਕੇਸ਼ ਮੈਨੀ ਦੀ ਆਵਾਜ਼ ਦੇ ਵਿੱਚ।

ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਸਿਲਸਿਲਾ ਪ੍ਰਦੇਸ਼ਿਕ ਸੰਗੀਤ ਇੱਥੇ ਹੀ ਸਮਾਪਤ ਹੁੰਦਾ ਹੈ। ਮੈਨੂੰ ਸੁਮਨਪ੍ਰੀਤ ਕੌਰ ਨੂੰ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 8:59 ਤੇ 33 ਸਕਿੰਟ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ 1:00 ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। 9:00 ਪ੍ਰੋਗਰਾਮ ਚਿੱਤਰਲੋਕ ਅਤੇ 9:30 ਪ੍ਰੋਗਰਾਮ ਰਹੇਗਾ ਆਜ ਕੇ ਫਨਕਾਰ। ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਲਈ ਕੁਝ ਪਲ ਕਰੋ ਸਾਡੇ ਨਾਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਪ੍ਰੋਗਰਾਮ ਚੱਲ ਰਿਹਾ ਸੀ ਆਜ ਕੇ ਫਨਕਾਰ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ EIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 9:59 ਤੇ 45 ਸਕਿੰਟ ਦਾ। ਹੁਣ ਤੋਂ ਕੁਛ ਹੀ ਪਲਾਂ ਬਾਅਦ ਠੀਕ 10 ਵਜੇ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ ਇੱਕ ਵਿਸ਼ੇਸ਼ ਪ੍ਰੋਗਰਾਮ। ਪ੍ਰੋਗਰਾਮ ਦੇ ਲਈ ਕੁਛ ਪਲ ਕਰੋ ਸਾਡੇ ਨਾਲ ਇੰਤਜ਼ਾਰ।

0: तैनू देखदे ही भुल जावन दुनिया दे नजारे, की करां मैं दस इना अखियां दा, जिथे देखा दिखे मैनू तू ही पासे चारे, की करां मैं दस इना अखियां दा। अखां अखियां साडी जिंदगी दा, साडी शख्सियत दा, साडी जिन्नू कहंदे है कि साडा एक बहुत ही वडमुला दाते ने सानू बख्शिया होया, अखां गईयां जहान गया। यह बहुत ही जड़ा मुहावरा असी बचपन तो सुनते आ रहे हैं। तो अज असी ऐसी मुतालिक ही गलबात करन लई अपने विहड़े सदे आ जी डॉक्टर गुरप्रीत कौर, SMO आई मोबाइल यूनिट सिविल सर्जन ऑफिस फरीदकोट, ते डॉक्टर अरुण वर्मा SMO ESI हॉस्पिटल जलंधर तो। ते सब तो पहला ते जी आया नू डॉक्टर साहब थानू दोनों नू कि तुसी साडे वेड़े पहुंचे ते साडे नाल रेडी हो कि असी इस बहुत वडमुली जिहड़ी दाते ने दात बख्शी हुई है अखां उहदे बारे आपां गलबात करन लगे आ।
1: जी शुक्रिया जी।
0: सब तो पहला ते तुसी ए दसो कि ए पंद्रवाड़ा जिन्हों आपां कहने आ कि ए अखां दा जिहड़ा डोनेशन दा जिहड़ा हैगा, ते डॉक्टर गुरप्रीत जी तुसी सब तो पहला ते ए गल करो कि ए की चीज़ है, इहदे च की होएगा इन्हां दिनां दे विच।
1: 25 अगस्त तो लैके 8 सितंबर तक अखां दान पंद्रवाड़ा मनाया जांदा है पूरे विश्व भर दे विच, पूरी दुनिया दे विच। वो इस करके मनाया जांदा है क्योंकि कॉर्नियल ब्लाइंड जिहड़े लोग है बहुत ज्यादा हैगे है। जिस तरह जे असी भारत दी जे स्टैटिस्टिक्स लईए ते भारत दे विच 12 मिलियन कॉर्नियल ब्लाइंड ने, ते और हर साल 25 तो 30,000 कॉर्नियल ब्लाइंड इस नंबर दे विच ऐड हो रहे हैं, पर जिहड़े अखां दान करने वाला जिहड़ा नंबर है वो सिर्फ 20 to 25,000 ही है। ते गैप बहुत ज्यादा है अखां दान करने वालिया दा ते जिन्हां नूं अखां दान दी लोड़ हैगी है उन्हां दी पुतली ताकि लग जावे, क्योंकि गैप इन्ना ज्यादा है और अवेयरनेस नहीं है आम पब्लिक दे विच, जागरूकता नहीं है आम पब्लिक दे विच। इस करके पंद्रवाड़ा मनाया जांदा है ताकि जेड़े भी हेल्थ फैसिलिटीज ने जाके आम जनता दे विच अवेयरनेस क्रिएट करन ताकि लोग मोटिवेट होन ते अखां दान अपनियां करन।
0: ਤੁਹਾਡੀ ਗੱਲ ਦੇ ਵਿੱਚੋਂ ਹੀ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਤੁਸੀਂ ਸਾਰੀ ਗੱਲ ਕਰ ਰਹੇ ਹੋ ਕੌਰਨੀਆ, ਇਹ ਇੱਕ ਨਵਾਂ ਅਲਫਾਜ਼ ਹੈਗਾ, ਤਾਂ ਇਹਦੇ ਬਾਰੇ ਤੁਸੀਂ ਸਾਨੂੰ ਡਾਕਟਰ ਅਰੁਣ ਜੀ ਤੁਸੀਂ ਦੱਸੋ ਕਿ ਇਹ ਕੀ ਚੀਜ਼ ਹੈ, ਕਿ ਅਸੀਂ ਅੱਖਾਂ ਦਾਨ ਸਮਝਦੇ ਸੀਗੇ, ਤੁਸੀਂ ਕੌਰਨੀਆ ਦੀ ਕਹਿ ਰਹੇ ਹੋ, ਤੇ ਉਹ ਬਾਰੇ ਜਰਾ ਥੋੜਾ ਡਿਫਰੈਂਸ ਦੱਸ ਦਿਓ।
2: ਕੌਰਨੀਆ ਅੱਖ ਦਾ ਬਾਹਰ ਵਾਲਾ ਹਿੱਸਾ ਹੁੰਦਾ ਹੈ
0: ਜੀ,
2: ਜਿਵੇਂ ਆਪਾਂ ਕਲਾਈ ਚ ਜਿਹੜੀ ਘੜੀ ਬੰਨਦੇ ਆ ਉਹਦੇ ਉੱਤੇ ਜਿਹੜਾ ਗਲਾਸ ਲੱਗਿਆ ਹੁੰਦਾ ਬਿਲਕੁਲ ਸਾਫ ਟਰਾਂਸਪੇਰੈਂਟ ਗਲਾਸ ਹੁੰਦਾ ਜਿਹਦੇ ਵਿੱਚੋਂ ਆਪਾਂ ਟਾਈਮ ਦੇਖਦੇ ਹਾਂ,
0: ਹਾਂਜੀ ਹਾਂਜੀ ਹਾਂਜੀ,
2: ਇਦਾਂ ਹੀ ਅੱਖ ਦਾ ਬਾਹਰ ਵਾਲਾ ਹਿੱਸਾ ਜਿਹੜਾ ਬਿਲਕੁਲ ਕਲੀਅਰ ਟਰਾਂਸਪੇਰੈਂਟ ਹੁੰਦਾ ਜਿਹਦੇ ਵਿੱਚੋਂ ਆਪਾਂ ਦੇਖਦੇ ਹਾਂ ਉਹਨੂੰ ਕੌਰਨੀਆ ਕਹਿੰਦੇ ਹਾਂ। ਕਿਸੇ ਸੱਟ ਲੱਗਣ ਕਰਕੇ, ਕਿਸੇ ਕਾਰਨ ਕਰਕੇ, ਕੋਈ ਇਨਫੈਕਸ਼ਨ ਕਰਕੇ, ਕੋਈ ਉੱਤੇ ਐਸਿਡ ਡਿੱਗ ਜਾਵੇ, ਕੋਈ ਕੈਮੀਕਲ ਇੰਜਰੀ ਹੋ ਜਾਵੇ, ਉਹ ਜਿਹੜਾ ਉਹਦਾ ਟਰਾਂਸਪੇਰੈਂਸੀ ਹੈ ਉਹ ਖਤਮ ਹੋ ਜਾਂਦੀ ਹੈ ਤੇ ਓਪੇਕ ਹੋ ਜਾਂਦਾ, ਜਿਹਨੂੰ ਆਪਾਂ ਕਵਾਂਗੇ ਕੌਰਨੀਆ ਬਲਾਈਂਡਨੈਸ ਆ ਗਈ, ਕਿਉਂਕਿ ਜਿਹੜਾ ਸ਼ੀਸ਼ੇ ਵਰਗਾ ਹਿੱਸਾ ਸੀ ਉਹ ਚ ਓਪੈਸਿਟੀਜ਼ ਆ ਗਈ ਹੈ, ਉਹਦੇ ਵਿੱਚੋਂ ਆਪਾਂ ਦੇਖ ਨਹੀਂ ਪਾ ਰਹੇ। ਸੋ ਉਹ ਕੌਰਨੀਆ ਹਿੱਸਾ ਹੀ
0: ਧੁੰਦਲਾ ਹੋ ਗਿਆ, ਮਤਲਬ
2: ਧੁੰਦਲਾ ਹੋ ਗਿਆ, ਬਿਲਕੁਲ ਤੁਸੀਂ ਵਾਜਿਬ ਸ਼ਬਦ ਵਰਤਿਆ। ਤੇ ਉਹ ਕੌਰਨੀਆ ਹੀ ਆਪਾਂ ਇੱਕ ਡੈਡ ਪਰਸਨ ਤੋਂ ਲੈਂਦੇ ਹਾਂ, ਉਹਨੂੰ ਰਿਟਰੀਵ ਕਰਦੇ ਹਾਂ, ਤੇ ਜਿਹੜਾ ਰਿਸੀਪੀਐਂਟ ਹੈ ਉਹਦਾ ਕੌਰਨੀਆ ਕੱਟ ਕੇ ਆਪਾਂ ਸਿੱਟ ਦਿੰਦੇ ਹਾਂ, ਤੇ ਜਿਹੜਾ ਡੋਨਰ ਕੌਰਨੀਆ ਉਹਦੇ ਉੱਤੇ ਉਹਨੂੰ ਇੰਪਲਾਂਟ ਕਰਕੇ ਸਿਊਚਰ ਕਰ ਦਿੰਦੇ ਹਾਂ।
0: ਜਦੋਂ ਵੀ ਇਸ ਪ੍ਰੋਸੀਜਰ ਦੇ ਵਿੱਚ ਐਂਟਰ ਕਰਨਾ ਹੁੰਦਾ, ਉਹਦੀਆਂ ਕਾਫੀ ਉਹਦੀਆਂ ਹੋਣਗੀਆਂ ਪੁਆਇੰਟਸ ਜਿਨ੍ਹਾਂ ਨੂੰ ਅਸੀਂ ਮੱਦੇਨਜ਼ਰ ਰੱਖਣਾ ਆ, ਕਾਫੀ ਉਹਦੇ ਕਾਗਜ਼ੀ ਕਾਰਵਾਈ ਵੀ ਹੁੰਦੀ ਹੋਏਗੀ, ਤਾਂ ਇੱਦਾਂ ਤੇ ਨਹੀਂ ਹੈ ਕਿ ਕਈ ਬੰਦੇ ਉਹਨਾਂ ਕਾਗਜ਼ੀ ਕਾਰਵਾਈਆਂ ਤੋਂ ਭੱਜ ਜਾਂਦੇ ਨੇ ਕਿ ਬਹੁਤ ਜ਼ਿਆਦਾ ਮਿਹਨਤ ਦਾ ਕੰਮ ਹੈ, ਛੱਡੋ ਪਰਾਂ ਕੀ ਕਰਨਾ। ਜਿਹੜਾ ਡੋਨਰ ਹੈਗਾ, ਮੈਂ ਉਹਦੇ ਪੁਆਇੰਟ ਆਫ ਵਿਊ ਨਾਲ ਗੱਲ ਪੁੱਛ ਰਹੀ ਹਾਂ ਤੁਹਾਡੇ ਕੋਲੋਂ।
2: ਇਸ 'ਚ ਕੋਈ ਲੰਮੀ ਚੌੜੀ ਕਾਰਵਾਈ ਬਿਲਕੁਲ ਵੀ ਨਹੀਂ ਹੈ, ਨਾ ਕਾਗਜ਼ੀ ਕਾਰਵਾਈ ਹੈ। ਕੋਈ ਵੀ ਜੀਵਿਤ ਇਨਸਾਨ ਆਪਣੀ ਅੱਖਾਂ ਦਾਨ ਲਈ ਪਲੈਜ ਕਰ ਸਕਦਾ, ਉਹ ਆਨਲਾਈਨ ਪਲੈਜ ਵੀ ਹੋ ਸਕਦਾ ਜਾਂ ਹਸਪੀਟਲ ਜਾ ਕੇ ਵੀ ਪਲੈਜ ਹੋ ਸਕਦਾ। ਜੇ ਕਿਸੇ ਨੇ ਪਲੈਜ ਨਹੀਂ ਵੀ ਕੀਤੀ ਤੇ ਕਿਸੇ ਕਾਰਨ ਕਰਕੇ ਕਿਸੇ ਇਨਸਾਨ ਦੀ ਡੈਥ ਹੋ ਗਈ ਹੈ ਤੇ ਉਹਦੇ ਫੈਮਿਲੀ ਮੈਂਬਰ ਜਿਹੜਾ ਨੀਅਰੈਸਟ ਆਈ ਡੋਨੇਸ਼ਨ ਸੈਂਟਰ ਹੈਗਾ ਕੋਈ ਪ੍ਰਾਈਵੇਟ ਹਸਪੀਟਲ ਜਾਂ ਸਰਕਾਰੀ, ਉੱਥੇ ਫੋਨ ਕਰਕੇ ਉਹ ਕਹਿ ਸਕਦੇ ਆ ਕਿ ਤੁਸੀਂ ਇਹਦੀ ਅੱਖਾਂ ਲਾ ਕੇ ਲੈ ਜਾਓ। ਉਹਦੇ ਕੋਈ ਕਾਗਜ਼ੀ ਕਾਰਵਾਈ, ਕੋਈ ਲਿਖਤ ਪੜ੍ਹ ਬਹੁਤੀ ਲੋੜ ਨਹੀਂ ਹੁੰਦੀ, ਤੇ ਕੋਈ ਵੀ ਇਨਸਾਨ ਜ਼ਿੰਦਾ ਆਪ ਕਰ ਸਕਦਾ ਤੇ ਮਰਨੋ ਉਪਰਾਂਤ ਉਹਦਾ ਰਿਸ਼ਤੇਦਾਰ ਅੱਖਾਂ ਦਾਨ ਕਰ ਸਕਦਾ।
0: ਹਾਂਜੀ,
1: ਇੱਕ ਚੀਜ਼ ਹੋਰ ਹੈ ਕਿ ਜਿਹੜਾ ਵੀ ਕੋਈ ਡੋਨਰ ਹੈ ਉਹਨੂੰ ਸੀਕ੍ਰੇਟ ਰੱਖਿਆ ਜਾਂਦਾ ਹੈ, ਦੱਸਿਆ ਨਹੀਂ ਜਾਂਦਾ ਡੋਨਰ ਕੌਣ ਹੈ। ਜਿਹੜੇ ਰੈਸੀਪੀਐਂਟ ਹੈ ਜਿਹਨੂੰ ਉਹ ਕੌਰਨੀਆ ਟ੍ਰਾਂਸਪਲਾਂਟ ਹੋਣਾ ਹੈ ਉਹਨੂੰ ਨਹੀਂ ਪਤਾ ਹੁੰਦਾ।

0: कोई ब्लड दी कोई बिमारी तां नहीं है जिहदे करके भी उस सूरत दे विच ओ वाली जिहड़ी आई है ओ यूज नहीं कर सकते हैं, ओ यूजलेस है बेसिकली।
1: ऐसा मतलब कि किसी ने डोन अपनियां आई डोनेट कर भी दितियां, जरूरी नहीं है कि ओदियां अखां नूं यूज भी किता जा रहा है कि नहीं जा रहा, ऐ किस्मत दी गल ही हुंदी है
0: जी
1: ना। डॉक्टर गुरप्रीत, एक सवाल तुहाडे नाल ही जुड़िया एक होर जहन च आ गया, जिदा तुहाडे बारे आपां पहलां स्रोतियां नाल गल कीती कि तुसीं SMO आई मोबाइल यूनिट दे विच, आई मोबाइल यूनिट की चीज़ है?
0: सारे जिहड़े सिविल हॉस्पिटल्स पंजाब दे जिहड़े हैगे आ सारिआं ते एक डिस्ट्रिक्ट हॉस्पिटल हैगा है, नाल ही अटैच्ड कुछ कुछ डिस्ट्रिक्ट्स दे विच एक आई मोबाइल यूनिट है। उन्हां दा काम बेसिकली ये है कि वो फील्ड दे विच जाके या देहाती एरियाज दे विच जाके या अंडर प्रिविलेज एरियाज दे विच जाके उत्थे आई सर्विसेज प्रोवाइड करदे है। जिहड़ा साडा पंजाब दा या इंडिया दा जिहड़ा कैटरैक्ट या चिट्टे मुंह जिहड़ा बैकलॉग है वो बहुत ज्यादा हो गया है। पहला भी सीगा, हुण समा करोना करके ज्यादा इनक्रीज हो गया है। ते स्क्रीनिंग करदे है उत्थे आईज दी पेशेंट्स दी, जिहड़ियां ते कॉमन आई एलमेंट्स ने या कॉमन अखां दी बीमारियां ने उते दवाई उत्थे दे आंदे ने। पर जिस तरह मान लो किसी दी चिट्टा मोतिया है उत्थे स्क्रीन हो गया पेशेंट, उहदे डोर स्टेप ते जाके ਉਹ ਵਾਲੇ ਪੇਸ਼ੈਂਟ ਨੂੰ ਫਿਰ ਉਹ ਸਿਵਲ ਹਸਪੀਟਲ ਬੁਲਾ ਕੇ ਤੇ ਉੱਥੇ ਉਹਨਾਂ ਨੂੰ ਆਪਰੇਟ ਕਰ ਦਿੰਦੇ ਹੈ। ਸੋ ਇਹ ਇਸ ਕਰਕੇ ਇਹਨੂੰ ਮੋਬਾਈਲ ਕਿਹਾ ਜਾਂਦਾ ਹੈ ਕਿਉਂਕਿ ਇਹ ਪੂਰੇ ਡਿਸਟ੍ਰਿਕਟ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ, ਅਲੱਗ-ਅਲੱਗ CHCs ਦੇ ਵਿੱਚ ਜਾਂ ਪ੍ਰਾਇਮਰੀ ਹੈਲਥ ਸੈਂਟਰ ਦੇ ਵਿੱਚ ਜਾਂ ਕੋਈ NGO ਨਾਲ ਅਟੈਚਡ ਹੁੰਦੇ ਹੈ, ਕਿਤੇ ਕੋਈ ਕੈਂਪ ਲਗਾਉਣਾ ਚਾਹੁੰਦਾ ਹੈ ਉੱਥੇ ਕੈਂਪ ਲਗਾਉਂਦੇ ਹੈ ਜਾ ਕੇ, ਅੱਖਾਂ ਦੀ ਸਕਰੀਨਿੰਗ ਹੁੰਦੀ ਹੈ ਤੇ ਅਕੋਰਡਿੰਗਲੀ ਉਹਨਾਂ ਨੂੰ ਮੈਨੇਜ ਕੀਤਾ ਜਾਂਦਾ ਹੈ।
1: ਮਤਲਬ ਚਲਦੀ ਫਿਰਦੀ ਤੁਸੀਂ ਸੇਵਾ ਨਿਭਾ ਰਹੇ ਹੈਗੇ ਹੋ,
0: ਜੀ
1: ਔਰ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਗੱਲ ਹੋ ਜਾਂਦੀ ਨਾ ਕਿ ਇਮੀਡੀਏਟਲੀ ਤੁਹਾਨੂੰ ਫਿਰ ਡਿਸੀਜਨ ਵੀ ਲੈਣੇ ਪੈਂਦੇ ਹੋਣਗੇ ਕਿ ਹਾਂਜੀ ਅਗਰ ਕੋਈ ਦਿੱਕਤ ਇਦਾਂ ਦੀ ਆ ਗਈ ਤੁਹਾਡੇ ਸਾਹਮਣੇ, ਕੋਈ ਪੇਸ਼ੈਂਟ ਇਦਾਂ ਦਾ ਆ ਗਿਆ, ਫਿਰ ਡਿਸੀਜਨ ਉਸ ਵੇਲੇ ਲੈਣਾ ਪੈਂਦਾ ਹੈ
0: ਇਮੀਜੀਏਟ।
1: ਇਮੀਜੀਏਟ, ਔਰ ਤੁਹਾਡੇ ਕੋਲ ਉਸ ਵੇਲੇ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਮੁਹੱਈਆ ਹੋਣ, ਇਹ ਵੀ
0: ਜੀ
1: ਬਹੁਤ ਮਾਇਨੇ ਰੱਖਦੀਆਂ ਨੇ ਚੀਜ਼ਾਂ।
0: ਜੀ
1: ਆਪਾਂ ਗੱਲ ਕੀਤੀ ਡਾਕਟਰ ਅਰੁਣ ਜੀ ਕਿ ਡੋਨੇਟ ਕਰਨੀਆਂ ਅੱਖਾਂ, ਦਾਨ ਕਰੋ, ਕਿੱਦਾਂ ਦਾਨ ਕਰੋ, ਇਹ ਤੁਸੀਂ ਦੱਸ ਦਿੱਤਾ ਕਿ ਹਾਂਜੀ ਕੀ ਪ੍ਰੋਸੀਜਰ ਹੁੰਦਾ, ਤੇ ਇਹ ਵੀ ਹੋਏਗਾ ਕਿ ਕੌਣ ਦਾਨ ਕਰ ਸਕਦਾ ਤੇ ਕੌਣ ਦਾਨ ਨਹੀਂ ਕਰ ਸਕਦਾ, ਨਹੀਂ ਵਾਲਾ ਵੀ ਪੁਆਇੰਟ ਬਹੁਤ ਮੈਟਰ ਕਰਦਾ ਨਾ।
2: ਨਹੀਂ ਵਾਲਾ ਤੇ ਬੜੇ ਲਿਮਿਟਿਡ ਜੇ ਡਿਜ਼ੀਜ਼ ਨੇ, ਜਿਵੇਂ HIV ਪੋਜ਼ਿਟਿਵ, ਹੈਪੇਟਾਈਟਿਸ ਬੀ ਸੀ ਪੋਜ਼ਿਟਿਵ, ਜਾਂ ਕੋਈ ਬਲੱਡ 'ਚ ਸੈਪਟੀਸੀਮ ਜਾਂ ਕੋਈ ਇਨਫੈਕਸ਼ਨ ਹੋਵੇ, ਜਿਹੜੇ ਬਲੱਡ ਡੋਨੇਟ ਨਹੀਂ, ਜਿਹੜੇ ਆਈ ਡੋਨੇਟ ਨਹੀਂ ਕਰ ਸਕਦੇ। ਅਦਰਵਾਈਜ਼ ਰੇਬੀਜ਼ ਹੋ ਗਿਆ, ਜਿਵੇਂ ਕੁੱਤੇ ਦਾ ਕੱਟਿਆ, ਜਿਵੇਂ ਹਲਕਿਆ ਕਹਿੰਦੇ ਆਪਾਂ, ਰੇਬੀਜ਼ ਦਾ ਪੇਸ਼ੈਂਟ ਹੋ ਗਿਆ। ਅਦਰਵਾਈਜ਼ ਇਹਦੀ ਕੋਈ ਜ਼ਿਆਦਾ ਕੌਂਟਰਾਇੰਡੀਕੇਸ਼ਨ ਨਹੀਂ ਹੈ। ਜਿਹੜੀ ਤੁਹਾਡੇ ਸਵਾਲ ਨੂੰ ਮੈਂ ਹੋਰ ਐਡ ਕਰਾਂਗਾ ਕਿ ਜਿਹੜਾ ਆਪਾਂ ਪ੍ਰੋਗਰਾਮ ਬਣਾ ਰਹੇ ਹਾਂ, ਬਣਾਉਣ ਦਾ ਬੇਸਿਕ ਕਾਰਨ ਹੀ ਆ ਹੈ ਕਿ ਜਿਹੜੀ ਕੋਰਨੀਅਲ ਬਲਾਈਂਡਨੈਸ ਦੀ ਪ੍ਰੈਵਲੈਂਸ ਹੈ ਉਹ ਬਹੁਤ ਘੱਟ ਹੈ। ਇੰਨਾ ਜ਼ਿਆਦਾ ਕੋਰਨੀਆ ਬਲਾਈਂਡ ਹਿੰਦੁਸਤਾਨ 'ਚ ਨਹੀਂ ਹੈ, ਤੇ ਨਾ ਇਹਦੀ ਜਿਹੜੀ ਲੋੜ ਵੀ, ਜਿਹੜੀ ਰਿਕੁਆਇਰਮੈਂਟ ਵੀ ਬੜੀ ਘੱਟ ਹੈ। ਪਰ ਦੁੱਖ ਦੀ ਗੱਲ ਆ ਹੈ ਕਿ ਉਹ ਵੀ ਪੂਰੀ ਨਹੀਂ ਹੋ ਪਾਉਂਦੀ। ਮਤਲਬ ਜੇ ਆਪਾਂ ਡੈਟੇ ਦੀ ਗੱਲ ਕਰੀਏ ਤੇ 1% ਆਫ ਦਾ ਪਾਪੂਲ ਇੰਡੀਅਨ ਪਾਪੂਲੇਸ਼ਨ ਇਜ਼ ਬਲਾਈਂਡ, ਲਗਭਗ 1.25 ਕਰੋੜ ਬੰਦਾ ਬਲਾਈਂਡ ਹੈ, ਤੇ ਲਗਭਗ 1.25 ਲੱਖ ਬੰਦਾ ਕੋਰਨੀਅਲ ਬਲਾਈਂਡ ਹੈ।
1: ਇਹ ਕੈਟੇਗਰੀ ਹੋ ਗਈ ਬਿਮਾਰੀ ਦੀ।
2: ਬਿਮਾਰੀ ਦੀ ਤੇ ਜਿਹੜੀ ਕੋਰਨੀਅਲ ਬਲਾਈਂਡਨੈਸ ਹੈ ਉਹ ਸਿਰਫ ਲਾ ਲਓ ਕਿ 1.25 ਲੱਖ ਹੈ, ਤੇ ਪਿਛਲਾ ਬੈਕਲੌਗ ਕੁਝ ਚੱਲ ਰਿਹਾ ਹੋਏਗਾ, ਉਹ ਲੱਖਾਂ 'ਚ ਹੀ ਹੈ। ਜਿਹੜਾ ਬਲੱਡ ਡੋਨੇਸ਼ਨ ਹੈ ਉਹ ਕਿੰਨਾ ਜ਼ਿਆਦਾ ਹੁੰਦਾ ਹੈ, ਪਰ ਜਿਹੜੀ ਅੱਖਾਂ ਦੀ ਡੋਨੇਸ਼ਨ ਹੈ ਬਹੁਤ ਘੱਟ ਹੁੰਦੀ ਹੈ। ਇਹਦੀ ਰਿਕੁਆਇਰਮੈਂਟ ਨੰਬਰ ਇੰਨਾ ਜ਼ਿਆਦਾ ਨਹੀਂ ਹੈ, ਪਰ ਲੋਕੀ ਕਰਨ ਲਈ ਅੱਗੇ ਨਹੀਂ ਆ ਰਹੇ। ਲੋਕਾਂ 'ਚ ਜਾਗ੍ਰਿਤੀ ਪੈਦਾ ਕਰਨ ਲਈ TV ਸ਼ੋਜ਼, ਰੇਡੀਓ ਸ਼ੋਜ਼ ਜਾਂ ਸੋਸ਼ਲ ਮੀਡੀਆ 'ਚ, ਨਿਊਜ਼ਪੇਪਰ, ਪ੍ਰਿੰਟ ਮੀਡੀਆ 'ਚ ਆਪਾਂ ਇਹਦੀ ਇਹਨੂੰ ਅਵੇਅਰਨੈਸ ਕ੍ਰੀਏਟ ਕਰਦੇ ਹਾਂ, ਪਰ ਲੋਕਾਂ 'ਚ ਜਿਹੜੀ ਇੱਕ ਐਜੂਕੇਸ਼ਨ ਹੈ ਉਹ ਵੀ ਘੱਟ ਹੈ। ਵਿਦ ਟਾਈਮ ਵੱਧ ਰਹੀ ਹੈ, ਫੈਮਿਲੀ ਪਲੈਨਿੰਗ ਵੱਲ ਵੱਧ ਰਹੀ ਹੈ, ਹੁਣ ਲੋਕੀ ਛੋਟਾ ਪਰਿਵਾਰ ਰੱਖਦੇ ਹੈ, ਇੱਦਾਂ ਵਿਦ ਟਾਈਮ ਉਮੀਦ ਕੀਤੀ ਜਾ ਰਹੀ ਹੈ ਕਿ ਇਹਦੇ ਬਾਰੇ ਵੀ ਅਵੇਅਰਨੈਸ ਵਧੇਗੀ। ਅਨਪੜ੍ਹਤਾ ਕਰਕੇ ਲੋਕਾਂ ਦੇ ਮਨ 'ਚ ਆਹ ਧਾਰਨਾ ਹੈਗੀ, ਜੇ ਆਪਾਂ ਇਸ ਜਨਮ 'ਚ ਅੱਖਾਂ ਦਾਨ ਕਰਾਂਗੇ ਤੇ ਸ਼ਾਇਦ ਅਗਲੇ ਜਨਮ 'ਚ ਵੀ ਜਿਹੜਾ ਸਾਡਾ ਜਨਮ ਹੋਏਗਾ ਉਹ ਬਿਨਾਂ ਅੱਖਾਂ ਦਾ ਹੋਏਗਾ। ਆਹ ਬੜੀ ਕਾਮਨ ਧਾਰਨਾ ਹੈ।
1: ਬਿਲਕੁਲ ਬਿਲਕੁਲ ਜੀ,
2: ਸੋ
1: ਬਿਲਕੁਲ
2: ਆਹ ਇੱਕ ਮਿਸਬਿਲੀਵ ਹੈ, ਇੱਕ ਮਿਥ ਹੈ। ਤੇ ਜੇ ਆਪਾਂ ਰੱਬ ਨੂੰ ਮੰਨਣ ਵਾਲੇ ਆ, ਰੱਬ ਤੋਂ ਡਰਨ ਵਾਲੇ ਆ, ਤੇ ਜੇ ਕਿਸੇ ਦੇ ਪ੍ਰਤੀ ਆਪਾਂ ਕਿਸੇ ਨੂੰ ਕੁਝ ਇਸ ਜਨਮ 'ਚ ਦੇ ਕੇ ਜਾਵਾਂਗੇ, ਤੇ ਮੇਰਾ ਮੰਨਣਾ ਹੈ ਰੱਬ ਅਗਲੇ ਜਨਮ 'ਚ ਸਾਨੂੰ ਬਹੁਤ ਸੋਹਣੀਆਂ ਅੱਖਾਂ ਨਾਲ ਜਨਮ ਦਏਗਾ।
1: ਬਿਲਕੁਲ ਬਿਲਕੁਲ ਜੀ, ਇਹੀ ਤਾਂ ਤ੍ਰਾਸਦੀ ਸਾਡੀ ਹੈਗੀ ਹੈ।
2: ਤੋਂ ਇਲਾਵਾ ਇੱਕ ਹੋਰ ਗੱਲ ਮੈਂ ਕਹਿਣਾ ਚਾਹਾਂਗਾ ਕਿ ਅੱਖਾਂ ਦਾਨ ਕਰਨ ਬਾਰੇ ਤੇ ਆਪਾਂ ਜਾਗ੍ਰਿਤੀ ਅਵੇਅਰਨੈਸ ਪੈਦਾ ਕਰਨੀ ਹੈ, ਨਾਲ ਨਾਲ ਆਪ ਵੀ ਅਵੇਅਰਨੈਸ ਪੈਦਾ ਕਰਨੀ ਹੈ ਕਿ ਅੱਖਾਂ ਦੀ ਸੱਟ ਨਾ ਲੱਗੇ।

0: बिल्कुल बिल्कुल।
1: ਜਿਵੇਂ ਕਿਨ੍ਹਾਂ ਵਰਕਰਾਂ 'ਚ ਅੱਖਾਂ ਦੀ ਸੱਟ ਲੱਗਣ ਦਾ ਚਾਂਸ ਜ਼ਿਆਦਾ ਹੁੰਦਾ ਹੈ, ਮੋਸਟਲੀ ਪੇਂਟਰਸ, ਜਿਹੜੇ ਪੇਂਟਰਸ ਪੁਰਾਣੇ ਜ਼ਮਾਨੇ 'ਚ ਕਲੀ ਕਰਦੇ ਹੁੰਦੇ ਸੀ, ਉਹ ਜੇ ਕਲੀ ਅੱਖ 'ਚ ਡਿੱਗੇ ਤੇ ਅੱਖ ਨੂੰ ਬਿਲਕੁਲ ਖਰਾਬ ਕਰ ਸਕਦੀ ਹੈ। ਹੁਣ ਵੀ ਜਿਹੜੇ ਪਾਨ ਖਾਂਦੇ ਆ, ਪਾਨ 'ਚ ਜਿਹੜਾ ਉਹ ਚਿੱਟਾ ਜਿਹੜਾ ਪਾ ਕੇ ਖਾਂਦੇ ਹੁੰਦੇ, ਉਹ ਵੀ ਅੱਖ 'ਤੇ ਡਿੱਗ ਜਾਵੇ ਤੇ ਅੱਖ ਖਰਾਬ ਹੋ ਸਕਦੀ ਹੈ। ਕੈਮੀਕਲ ਇੰਜਰੀਜ਼ ਹੈ, ਜਿਵੇਂ ਫੈਕਟਰੀਜ਼ 'ਚ ਜਿੱਥੇ ਬੈਟਰੀਜ਼ ਬਣਦੀਆਂ, ਜਿਸ 'ਚ ਤੇਜ਼ਾਬ ਯੂਜ਼ ਹੁੰਦਾ ਹੈ, ਬੈਟਰੀ ਰੱਬ ਨਾ ਕਰੇ ਕਿਤੇ ਫਟ ਜਾਏ, ਕੋਈ ਕੰਮ ਕਰ ਰਿਹਾ ਹੈ, ਬੈਟਰੀ ਖੁੱਲ ਗਈ, ਤੇਜ਼ਾਬ ਅੱਖਾਂ 'ਚ ਡਿੱਗ ਗਿਆ। ਸੋ ਕੈਮੀਕਲ ਇੰਜਰੀਜ਼ ਜਿਹੜੀ ਫੈਕਟਰੀਆਂ 'ਚ ਹੈ, ਸੋ ਆਹ ਸਾਰੇ ਹੈਲਥ ਹੈਜ਼ਰਡਸ ਹੈਗੇ। ਜਿਹੜੇ ਵਰਕਰਸ ਫੈਕਟਰੀਆਂ 'ਚ ਕੰਮ ਕਰਦੇ ਹੈ, ਉਹਦੇ ਪ੍ਰਤੀ ਫੈਕਟਰੀ ਵਾਲਿਆਂ ਨੂੰ ਧਿਆਨ ਦੇਣਾ ਚਾਹੀਦਾ ਕਿ ਇਦਾਂ ਦੀ ਸੱਟਾਂ ਨਾ ਲੱਗਣ, ਪ੍ਰੋਟੈਕਟਿਵ ਗਲਾਸਿਸ ਹੋਣ। ਈਵਨ ਪਿੰਡਾਂ 'ਚ ਵੀ ਜਿਹੜੇ ਆਹ ਮਹੀਨੇ ਹੁੰਦੇ ਹੈ ਰੇਨਫਾਲ ਵਾਲੇ, ਜਿਨ੍ਹਾਂ 'ਚ ਹਿਊਮਿਡਿਟੀ ਫੈਕਟਰ ਬਹੁਤ ਜ਼ਿਆਦਾ ਹੁੰਦਾ ਹੈ, ਇਸ ਟਾਈਮ ਕੋਈ ਵੀ ਪਰਾਲੀ ਦੀ ਸੱਟ ਅੱਖ 'ਤੇ ਲੱਗੇ ਤੇ ਉਹ ਅੱਖ 'ਚ ਬਹੁਤ ਵੱਡਾ ਅਲਸਰ, ਫੰਗਲ ਅਲਸਰ ਪੈਦਾ ਕਰ ਦਿੰਦੀ ਹੈ, ਜਿਹਦੇ ਨਾਲ ਅੱਖਾਂ 'ਚ ਬਿਲਕੁਲ ਚਿੱਟਾਪਨ ਉਤਰ ਆਉਂਦਾ। ਸੋ ਪਿੰਡਾਂ 'ਚ ਜਿਹੜੇ ਫਾਰਮਰਸ ਆ, ਜਿਹੜੇ ਸਾਡੇ ਕਿਸਾਨ ਹੈ ਭਰਾ, ਉਹਨਾਂ ਨੂੰ ਵੀ ਇਹਦੇ ਲਈ ਥੋੜ੍ਹਾ ਜਾਗਰਿਤ ਹੋਣਾ ਪਏਗਾ ਕਿ ਜਿਹੜੀ ਜਿਹੜੀ ਫਸਲ ਦੀ ਸੱਟ ਅੱਖਾਂ ਨੂੰ ਨਾ ਲੱਗੇ। ਜਿਹੜੇ ਫੈਕਟਰੀ ਵਰਕਰਸ ਹੈ, ਉਹਨਾਂ ਨੂੰ ਜਾਗਰਿਤ ਹੋਣਾ ਪਏਗਾ ਕਿ ਪ੍ਰੋਟੈਕਟਿਵ ਗੇਅਰ, ਪ੍ਰੋਟੈਕਟਿਵ ਗਲਾਸਿਸ ਪਾ ਕੇ ਕੰਮ ਕਰਨ। ਸੋ ਆਹ ਇਹਦੇ ਲਈ ਵੀ ਜਾਗਰਿਤੀ ਪੈਦਾ ਕਰਨੀ ਬਹੁਤ ਜ਼ਰੂਰੀ
0: ਜਿਹੜੇ
1: ਹੈ।
0: ਮਸ਼ੀਨੀ ਕੰਮ ਕਰਦੇ ਉਹਨਾਂ ਦੇ ਵੀ ਉਹ ਬਹੁਤ ਰੇਜ਼ ਨਿਕਲਦੀਆਂ ਨੇ, ਤੇ ਉਹ ਵੀ ਉਹ ਤੇ ਜਿਹੜਾ ਬੰਦਾ ਕੋਲੋਂ ਲੰਘਦਾ ਆ ਉਹ ਵੀ ਅੱਖਾਂ ਥੋੜਾ ਬਚਾ ਕੇ ਲੰਘਦਾ ਆਪਣੀਆਂ
1: ਹਾਂਜੀ ਹਾਂਜੀ, ਵੈਲਡਿੰਗ ਵੈਲਡਿੰਗ ਵਾਲੇ ਵਰਕਰਸ ਨੇ
0: ਵੈਲਡਿੰਗ
1: ਜਿਹੜੇ।
0: ਵਾਲੇ। ਹਾਂਜੀ
1: ਹਾਂਜੀ
0: ਹਾਂਜੀ ਹਾਂਜੀ ਗੁਰਪ੍ਰੀਤ ਜੀ, ਤੁਸੀਂ ਵੀ ਕੁਝ ਕਹਿਣਾ ਚਾਹ ਰਹੇ ਸੀਗੇ?
2: ਮੈਂ ਇਹ ਐਡ ਕਰਨਾ ਚਾਹੂੰਗੀ, ਜਿਹੜੇ ਕੋਜ਼ਸ ਨੇ ਕੋਰਨੀਅਲ ਬਲਾਈਂਡਨੈਸ ਦੇ ਵਿੱਚ, ਉਹਦੇ ਵਿੱਚ ਬਹੁਤ ਕਾਮਨ ਹੈ ਵਿਟਾਮਿਨ ਏ ਡੈਫੀਸ਼ੀਐਂਸੀ।
0: ਅੱਛਾ ਜੀ।
2: ਇਹ ਬਹੁਤ ਕਾਮਨ ਹੈ ਬੱਚਿਆਂ ਦੇ ਵਿੱਚ ਵੀ ਤੇ ਓਲਡਰ ਪਾਪੂਲੇਸ਼ਨ ਦੇ ਵਿੱਚ ਵੀ ਹੈਗੀ ਹੈ। ਜਿਹੜੀ ਵਿਟਾਮਿਨ ਏ ਹੈ, ਅੱਗੇ ਤਾਂ ਇੱਕ ਚੱਲਦਾ ਸੀ ਪ੍ਰੋਗਰਾਮ ਵਿਟਾਮਿਨ ਏ ਦੀ, ਇੱਕ ਸ਼ੀਸ਼ੀ ਪਿਆਉਂਦੇ ਸੀ ਬੱਚਿਆਂ ਨੂੰ, ਸਾਰੇ ਬੱਚਿਆਂ ਨੂੰ, ਮਤਲਬ ਪ੍ਰੋਗਰਾਮ 'ਚ ਚੱਲਦਾ ਹੀ ਸੀ, ਪਿਆਉਂਦੇ ਹੀ ਸੀਗੇ। ਹੁਣ ਕਾਫੀ ਦੇਰ ਤੋਂ ਵੈਸੇ ਬੰਦ ਸੀਗਾ ਇਹ, ਪਰ ਇਹ ਕਿ ਵਿਟਾਮਿਨ ਏ ਜਿਹੜਾ ਹੈ ਡੈਫੀਸ਼ੀਐਂਸੀ ਸਾਡੇ ਬੱਚਿਆਂ 'ਚ ਹੈਗੀ ਹੈ। ਅੱਜ ਕੱਲ੍ਹ ਬੱਚੇ ਅੱਜ ਕੱਲ੍ਹ ਨਿਊਡਲਸ, ਬਰਗਰਸ, ਚਿਪਸ ਸਾਰਾ ਕੁਝ ਇਹ ਖਾਂਦੇ ਆ, ਇਹ ਸਾਰਾ ਫਾਸਟ ਫੂਡ ਹੈ, ਇਹਦੇ 'ਚ ਨਿਊਟ੍ਰੀਸ਼ਨਲ ਵੈਲਿਊ ਤਾਂ ਜ਼ੀਰੋ ਹੈ, ਸਿਰਫ ਕੈਲੋਰੀ ਇਨਟੇਕ ਹੈ,
0: ਜੀ
2: ਨਿਊਟ੍ਰੀਸ਼ਨ ਤਾਂ ਹੈ ਹੀ ਨਹੀਂ ਹੈ। ਇਸ ਕਰਕੇ ਸਾਨੂੰ ਇਨਕਰੇਜ ਕਰਨਾ ਚਾਹੀਦਾ ਬੱਚਿਆਂ ਨੂੰ ਜਾਂ ਈਵਨ ਆਮ ਪਾਪੂਲੇਸ਼ਨ ਨੂੰ ਕਿ ਉਹ ਹਰੀਆਂ ਸਬਜ਼ੀਆਂ ਖਾਣ, ਹਰੀਆਂ ਸਬਜ਼ੀਆਂ ਖਾਣ, ਔਰ ਸਪੈਸ਼ਲੀ ਜਿਹੜੀ ਯੈਲੋ ਕਲਰ ਦੀ ਜਾਂ ਔਰੇਂਜ ਕਲਰ ਵਾਲੀਆਂ ਸਬਜ਼ੀਆਂ ਤੇ ਜਿਹੜੇ ਫਲ ਜਿਹੜੇ ਹੈਗੇ ਆ ਉਹ ਖਾਣੇ ਚਾਹੀਦੇ। ਉਹ ਬਹੁਤ ਹਾਈ ਇਨ ਵਿਟਾਮਿਨ ਏ ਹੁੰਦੇ ਆ, ਉੱਚ
0: ਅੱਛਾ ਜੀ।
2: ਮਾਤਰਾ ਵਿਟਾਮਿਨ ਏ ਦੀ ਕਾਫੀ ਜ਼ਿਆਦਾ ਹੁੰਦੀ ਹੈ। ਇਸ ਕਰਕੇ ਇਸ ਪ੍ਰੋਗਰਾਮ ਰਾਹੀਂ ਅਸੀਂ ਇਹ ਵੀ ਕਨਵੇ ਕਰਨਾ ਚਾਹੁੰਦੇ ਹਾਂ ਕਿ ਸਾਰੇ ਜਿਹੜੇ ਬੱਚੇ ਹੈ ਜਾਂ ਸਾਰੀ ਜਿਹੜੀ ਜਨਰਲ ਪਾਪੂਲੇਸ਼ਨ ਹੈ ਉਹ ਹਰੀਆਂ ਸਬਜ਼ੀਆਂ ਜ਼ਰੂਰ ਖਾਣ ਤਾਂ ਕਿ ਵਿਟਾਮਿਨ ਏ ਡੈਫੀਸ਼ੀਐਂਸੀ ਕਰਕੇ ਕੋਰਨੀਅਲ ਬਲਾਈਂਡਨੈਸ ਨਾ ਹੋਵੇ।
0: ਕੋਈ ਹੋਰ ਰੀਜ਼ਨ ਹੋਵੇ ਜਿੱਦਾਂ ਤੁਸੀਂ ਕਿਹਾ ਟਰਾਮਾ ਹੋਵੇ, ਕੋਈ ਇਨਫੈਕਸ਼ਨ ਹੋ ਜਾਏ, ਉਹ ਕੋਈ ਗੱਲ ਹੈਗੀ ਹੈ ਤਾਂ ਅਲੱਗ ਗੱਲ ਹੈ।
2: ਜੀ,
0: ਤੇ
2: ਇਹ ਤਾਂ ਬਿਲਕੁਲ ਅਵੋਇਡਬਲ ਕੋਜ਼ ਹੈ ਬਲਾਈਂਡਨੈਸ ਦਾ।
0: ਜੇ ਆਪ ਦੀ ਗਲਤੀ ਕਰਕੇ ਹੋਏ। ਅੱਛਾ, ਇਹ ਤੁਸੀਂ ਸਾਰੇ ਜਿਹੜੇ ਵੀ ਕਾਰਨ ਦੱਸੇ ਕਿ ਜਿਨ੍ਹਾਂ ਨੂੰ ਅੱਖਾਂ ਦੀ ਜਿਨ੍ਹਾਂ ਦੀ ਪ੍ਰੋਬਲਮ ਹੁੰਦੀ ਹੈ, ਕੋਰਨੀਅਲ ਬਲਾਈਂਡਨੈਸ ਹੁੰਦੀ ਹੈ, ਉਹ ਤੁਸੀਂ ਕਾਰਨ ਦੱਸ ਦਿੱਤੇ। ਇੱਕ ਹੋਰ ਹੈ ਜਿਨ੍ਹਾਂ ਨੂੰ ਜਿਹੜੇ ਜਨਮ ਤੋਂ ਹੀ ਜਿਨ੍ਹਾਂ ਦੇ ਦ੍ਰਿਸ਼ਟੀ ਨਹੀਂ ਹੁੰਦੀ, ਉਹਨਾਂ ਦੀਆਂ ਅੱਖਾਂ ਵੀ ਇੱਦਾਂ ਅਗਰ ਉਹਨਾਂ ਨੂੰ ਦਾਨ ਕੀਤੀਆਂ ਜਾਣ ਤੇ ਉਹਨੂੰ ਵੀ ਦੇਖ ਸਕਦੇ ਨੇ ਫਿਰ?
2: ਜੀ, ਦੇਖ ਸਕਦੇ ਹੈ, ਡਿਪੈਂਡ ਕਰਦਾ ਹੈ ਕਿ ਕਿਸ ਟਾਈਪ ਦੀ ਜਾਂ ਕਿੰਨੀ ਕੁ ਕੋਰਨੀਅਲ ਬਲਾਈਂਡਨੈਸ ਹੈ ਬੱਚੇ ਨੂੰ। ਤੁਸੀਂ ਬਿਲਕੁਲ ਠੀਕ ਕਿਹਾ ਹੈ, ਕੰਜੈਂਟਲ ਕੋਰਨੀਅਲ ਬਲਾਈਂਡਨੈਸ ਕਾਫੀ ਪ੍ਰੈਵਲੈਂਟ ਹੈਗੀ ਹੈ। ਇਸ ਤਰ੍ਹਾਂ ਤਾਂ ਨਹੀਂ ਹੈ ਕਿ ਕੋਈ ਬੱਚਾ ਬਲਾਈਂਡ ਪੈਦਾ ਨਹੀਂ ਹੋ ਸਕਦਾ, ਹੁੰਦਾ ਹੈ, ਐਂਡ ਵਨ ਆਫ ਦਾ ਕੋਜ਼ਸ ਦੇ ਵਿੱਚ ਕੋਰਨੀਅਲ ਬਲਾਈਂਡਨੈਸ ਵੀ ਹੈਗੀ ਹੈ, ਤੇ ਉਸ ਬੱਚੇ ਦੇ ਵਿੱਚ ਵੀ ਅਸੀਂ ਦਾਨ ਕਰ ਸਕਦੇ ਹਾਂ।
0: ਤੇ ਉਹ ਬੱਚੇ ਨੂੰ ਤਾਂ ਹੈ ਕਿ ਉਹਦੀ ਮਾਂ ਨੂੰ ਅੱਖਾਂ ਦੀ ਪ੍ਰੋਬਲਮ ਸੀਗੀ ਜਾਂ ਉਹਦੀ ਮਾਂ ਦੇ ਵਿੱਚ ਵਿਟਾਮਿਨ ਏ ਦੀ ਕਮੀ ਸੀਗੀ?
1: ਇਸ 'ਚ ਮੈਂ ਇੱਕ ਚੀਜ਼ ਐਡ ਕਰਨਾ ਚਾਹਾਂਗਾ। ਜਿਵੇਂ ਅੱਜ ਕੱਲ੍ਹ ਸਰਕਾਰ ਦਾ ਬੜਾ ਇੱਕ ਸਖਤ ਕਾਨੂੰਨ ਆਇਆ PNDT, ਕਿ ਆਪਾਂ ਪ੍ਰੈਗਨੈਂਟ ਲੇਡੀਜ਼ ਦਾ ਸਕੈਨ ਕਰਕੇ, ਜਿਹੜਾ ਲੋਕੀ ਪਹਿਲਾਂ ਪਤਾ ਕਰ ਲੈਂਦੇ ਸੀ ਕਿ ਮੁੰਡਾ ਕਿ
0: ਹਾਂਜੀ
1: ਕੁੜੀ, ਉਹ ਟੋਟਲੀ ਬੈਨ ਹੈ,
0: ਹਾਂਜੀ ਹਾਂਜੀ
1: ਉਹ ਇਲੀਗਲ ਹੈ ਤੇ ਉਹ ਓਫੈਂਸ ਬਣ ਚੁੱਕਿਆ ਹੈ,
0: ਬਿਲਕੁਲ।
1: ਉਹ ਮਤਲਬ ਉਹਦੇ ਲਈ ਸਜ਼ਾ ਹੈ ਜੇ ਕੋਈ ਡਾਕਟਰ ਦੱਸੇਗਾ। ਅਕਸਰ ਕੁਝ ਸਟੇਟਾਂ 'ਚ ਤੁਸੀਂ ਦੇਖੋ, ਜਿਹੜੀ ਫੀਮੇਲ ਮੇਲ ਤੇ ਮੇਲ ਬੱਚੇ ਦੀ ਰੇਸ਼ੀਓ ਹੈ, ਉਹ ਬੜੀ ਡਿਸਟਰਬਡ ਹੈ ਆਪਣੇ ਪੰਜਾਬ 'ਚ, ਤੇ ਚਲੋ ਰੱਬ ਦੀ ਮਿਹਰ ਹੈ ਕਿ ਠੀਕ ਚੱਲ ਰਿਹਾ। ਤੇ ਮੁੰਡੇ ਦੀ ਚਾਹਤ ਕਰਕੇ ਕਈ ਵਾਰੀ ਆਪਾਂ ਦੇਸੀ ਦਵਾਈਆਂ ਖਵਾਉਂਦੇ ਹਾਂ, ਕੋਈ ਗਲਤ ਚੀਜ਼ ਜਾਂ ਹੋਰ ਕੁਝ ਖਵਾ ਦਿੰਦੇ ਹਾਂ, ਜਿਹੜੀ ਉਹ ਦਵਾਈਆਂ ਕਰਕੇ ਵੀ ਬੱਚੇ ਬਲਾਈਂਡ ਪੈਦਾ ਹੋ ਜਾਂਦੇ ਆ। ਕੁਝ ਇਨਫੈਕਸ਼ਨਸ ਵੀ ਹੈਗੇ ਜਿਵੇਂ ਕੰਜੈਂਟਲ ਟੌਕਸੋਪਲਾਜ਼ਮੋਸਿਸ, ਕੰਜੈਂਟਲ ਰੁਬੈਲਾ, ਜਿਹੜੇ ਇਨਫੈਕਸ਼ਨ ਮਾਂ ਨੂੰ ਹੋਏ ਹੋਣ ਤੇ ਉਹ ਬੱਚੇ ਨੂੰ ਡੂਰਿੰਗ ਪ੍ਰੈਗਨੈਂਸੀ ਇਨਫੈਕਸ਼ਨ ਟਰੈਵਲ ਕਰਦਾ ਹੋਇਆ ਬੱਚੇ 'ਚ ਪਹੁੰਚ ਜਾਂਦਾ, ਤੇ ਬੱਚੇ ਦਾ ਜਦ ਜਨਮ ਹੋਏਗਾ ਤੇ ਉਹ

0: ਕਾਇੰਡ ਪੈਦਾ ਹੋਏਗਾ। ਸੋ ਤਦੀ ਜਿਹੜੇ ਸਰਕਾਰ ਦੇ ਉਪਰਾਲੇ ਆ ਕਿ ਐਵਰੀ ਡਿਲੀਵਰੀ ਸ਼ੁੱਡ ਬੀ ਕੰਡਕਟਡ ਇਨ ਅ ਇੰਸਟੀਟਿਊਟ, ਇੰਸਟੀਟਿਊਸ਼ਨਲ ਡਿਲੀਵਰੀਜ਼ ਹੋਣੀ ਚਾਹੀਦੀਆਂ, ਹੋਮ ਡਿਲੀਵਰੀਜ਼ ਟੋਟਲੀ ਬੰਦ ਹੈ। ਮਤਲਬ ਸਰਕਾਰ ਡਿਸਕਰੇਜ ਕਰਦੀ ਹੈ। ਐਂਡ ਤੁਹਾਨੂੰ ਜਾਣ ਕੇ ਬਹੁਤ ਜ਼ਿਆਦਾ ਖੁਸ਼ੀ ਹੋਏਗੀ, ਇਸ ਟਾਈਮ ਪੰਜਾਬ 'ਚ 99% ਡਿਲੀਵਰੀਜ਼ ਇੰਸਟੀਟਿਊਸ਼ਨਲ ਡਿਲੀਵਰੀਜ਼ ਹੋ ਰਹੀ ਹੈ। ਜਿਹੜੀ ਪਿੰਡ 'ਚ ਦਾਈਆਂ ਕਰਦੀਆਂ ਸੀ ਜਾਂ ਪੇਂਡੂ ਘਰਾਂ 'ਚ ਡਿਲੀਵਰੀਜ਼ ਹੋ ਜਾਂਦੀਆਂ ਸੀ, ਉਹ ਬਿਲਕੁਲ ਡਿਸਕਰੇਜ ਹੋ ਚੁੱਕੀ ਹੈ, ਬਿਲਕੁਲ ਬੰਦ ਹੋ ਚੁੱਕੀ ਹੈ। ਹਰ ਜਗ੍ਹਾ ਆਸ਼ਾ ਵਰਕਰ, ਸਰਕਾਰੀ ਸੈਟਅਪ ਜਿਹੜਾ ਨੈਟਵਰਕ ਹੈ ਉਹ ਪਿੰਡਾਂ ਤੱਕ ਪਹੁੰਚ ਚੁੱਕਿਆ ਹੈ। ਆਸ਼ਾ ਵਰਕਰ ਪ੍ਰੈਗਨੈਂਟ ਲੇਡੀਜ਼ ਨੂੰ ਨੀਅਰੈਸਟ ਹੋਸਪਿਟਲ 'ਚ, ਸਬ ਡਿਵੀਜ਼ਨ ਹੋਸਪਿਟਲ ਜਾਂ ਸਿਵਲ ਹੋਸਪਿਟਲ ਲੈ ਕੇ ਆਉਂਦੀ ਹੈ। ਉਹਨਾਂ ਦੀ ਸਕਰੀਨਿੰਗ ਹੁੰਦੀ ਹੈ, ਉਹਨਾਂ ਨੂੰ ਟੀਕੇ ਲੱਗਦੇ, ਉਹਨਾਂ ਦੇ ਸਕੈਨ, ਸਭ ਕੁਝ ਫ੍ਰੀ ਆਫ ਕੋਸਟ ਹੈ। ਸੋ ਸਾਰੀ ਚੀਜ਼ਾਂ ਇੰਟਰਲਿੰਕਡ ਹੈਗੀ। ਜਦ ਅਵੇਅਰਨੈਸ ਆਏਗੀ, ਐਜੂਕੇਸ਼ਨ ਆਏਗੀ, ਜਿਹੜੀ ਇੱਕ ਮੇਲ ਬੇਬੀ ਦੀ ਚਾਹਤ ਹੈ ਉਹ ਘਟੇਗੀ। ਅੱਜ ਕੱਲ੍ਹ 2 ਫੀਮੇਲ ਬੇਬੀਜ਼ ਹੁੰਦੇ ਹੈ ਅਤੇ ਲੋਕ ਥਰਡ ਚਾਈਲਡ ਨਹੀਂ ਕਰਦੇ। ਪਹਿਲਾਂ ਜਿਹੜਾ ਬੜਾ ਅਨਕੋਮਨ ਸੀਗਾ ਕਿ ਪੰਜ ਪੰਜ ਕੁੜੀਆਂ ਅਤੇ ਇਹ ਮੁੰਡੇ ਦੀ ਚਾਹਤ 'ਚ ਉਹ ਬੱਚੇ, ਅਗਲੇ ਬੱਚਾ
1: ਬਿਲਕੁਲ
0: ਪਲਾਨ ਹੋ
1: ਬਿਲਕੁਲ
0: ਜਾਂਦਾ ਸੀ,
1: ਜੀ
0: ਤੇ ਅੱਜ ਕੱਲ ਐਜੂਕੇਸ਼ਨ ਕਰਕੇ, ਅਵੇਅਰਨੈਸ ਕਰਕੇ ਚੀਜ਼ ਘਟ ਰਹੀ ਹੈ। ਲੋਕੀ ਦੇਸੀ ਦਵਾਈਆਂ ਨਹੀਂ ਖਾਂਦੇ, ਤੇ ਕੋਈ ਜਿਵੇਂ ਸੱਸਾਂ ਦਾ ਜ਼ੋਰ ਹੁੰਦਾ ਸੀ, ਅਨਐਜੂਕੇਸ਼ਨ ਸੀਗੀ, ਅਵੇਅਰਨੈਸ ਨਹੀਂ ਸੀਗੀ, ਨਹੀਂ ਮੈਨੂੰ ਤੇ ਮੇਲ ਚਾਹੀਦਾ ਇੱਕ, ਉਹ ਹੁਣ ਘਟ ਰਿਹਾ। ਦੇਸੀ ਦਵਾਈਆਂ ਫਿਰ ਜੇ ਲੋਕੀ ਨਹੀਂ ਖਾਣਗੇ ਮੇਲ ਬੇਬੀ ਦੇ ਚੱਕਰ 'ਚ, ਤੇ ਉਹ ਫਿਰ ਡਿਜ਼ੀਜ਼ ਜਾਂ ਇੱਦਾਂ ਦੇ ਕੰਜੈਨੀਟਲ ਮਾਰਫੋਰਮੇਸ਼ਨ ਨਾਲ ਜਿਹੜੇ ਬੱਚੇ ਪੈਦਾ ਹੁੰਦੇ ਸੀ ਉਹ ਨਹੀਂ ਹੋਣਗੇ,
1: ਉਹ ਘਟ ਗਈਆਂ
0: ਉਹ
1: ਨੇ,
0: ਘਟ
1: ਉਹ
0: ਗਏ।
1: ਕਾਫੀ ਘਟ ਗਈਆਂ ਨੇ ਵੀ ਜੇ ਕੋਈ ਦਿੱਕਤ ਹੋਵੇ ਤਾਂ ਉੱਪਰਲੀ ਕੋਈ ਹੋ ਜਾਵੇ, ਜੇ ਤੁਹਾਡੀ ਕਿਸਮਤ ਹੀ ਖਰਾਬ ਹੈ ਕਿ ਤੁਹਾਨੂੰ ਚੋਟ ਲੱਗ ਗਈ ਜਾਂ ਇਨਫੈਕਸ਼ਨ ਉਹਦੇ ਕਰਕੇ ਬਿਮਾਰੀ ਹੋ ਗਈ, ਉਹਦਾ ਇਲਾਜ ਕਰਨਾ ਫਿਰ ਸੌਖਾ ਹੈ।
0: ਸੌਖਾ
1: ਇਹ ਤੁਹਾਡੀ ਆਪਣੀ ਪੁਰਾਣੀਆਂ ਤੁਹਾਡੀਆਂ ਰੀਤੀ ਰਿਵਾਜਾਂ ਕਰਕੇ ਹੋ ਰਿਹਾ ਤੇ ਫਿਰ ਉਹ ਮਾੜੀ ਚੀਜ਼ ਹੋ
0: ਬਹੁਤ
1: ਜਾਂਦੀ ਹੈ।
0: ਮਾੜੀ ਚੀਜ਼ ਹੈ, ਸਾਰੇ ਸਮਾਜ ਲਈ ਮਾੜੀ ਹੈ।
1: ਬਿਲਕੁਲ ਬਿਲਕੁਲ। ਡਾਕਟਰ ਸਾਹਿਬ, ਆਪਾਂ ਇੱਕ ਹੋਰ ਸਵਾਲ ਆਉਂਦਾ ਜ਼ਿਹਨ 'ਚ ਕਿ ਕੋਈ ਖਾਸ ਏਜ ਵੀ ਹੈਗੀ ਹੈ ਕਿ ਛੋਟਾ ਬੱਚੇ, ਕਦੀ ਕਦੀ ਹੁੰਦਾ ਕਿ ਭਾਣਾ ਵਾਪਰ ਜਾਂਦਾ ਕਿ ਛੋਟਾ ਬੱਚਾ ਵੀ ਦੁਨੀਆਂ ਤੋਂ ਚਲਾ ਜਾਂਦਾ, ਉਸ ਬੱਚੇ ਦੀ ਵੀ ਅੱਖਾਂ ਨੂੰ ਦਾਨ ਕੀਤਾ ਜਾ ਸਕਦਾ ਹੈ? ਉਹਦੀਆਂ ਅੱਖਾਂ ਵੀ ਯੂਜ਼ ਹੋ ਸਕਦੀਆਂ ਨੇ ਕਿ ਅੱਖਾਂ ਦੀ ਵੀ ਕੋਈ ਏਜ ਹੁੰਦੀ ਹੈ ਕਿ ਇਸ ਏਜ ਦਾ ਵਾਲਾ ਬੰਦਾ ਹੀ ਅੱਖਾਂ ਦਾਨ ਕਰ ਸਕਦਾ?
0: ਉਦਾਂ ਤੇ ਐਸ ਸੱਚ ਕੋਈ ਵੀ ਏਜ ਵਾਲਾ, ਜੇ ਰੱਬ ਨਾ ਕਰੇ ਕਿਸੇ ਦੀ ਡੈਥ ਹੋ ਗਈ ਹੈ, ਕੋਰਨੀਆ ਹਮੇਸ਼ਾ ਡੈਡ ਪਰਸਨ ਤੋਂ ਹੀ ਲਿੱਤਾ ਜਾਂਦਾ।
1: ਜੀ,
0: ਜਿਹੜਾ ਲਾਈਵ ਪਰਸਨ ਉਹ ਕਦੀ ਵੀ ਦਾਨ ਨਹੀਂ ਕਰੇਗਾ ਤੇ ਨਾ ਹੀ ਕੋਈ ਉਹਦਾ ਕੋਰਨੀਆ ਲੈ ਸਕਦਾ। ਜਿਹੜਾ ਕੋਈ ਅਨਫੋਰਚੁਨੇਟਲੀ ਕਿਸੇ ਦੀ ਐਕਸੀਡੈਂਟ 'ਚ ਡੈਥ ਹੋ ਜਾਏ ਜਾਂ ਕਿਸੇ ਬਿਮਾਰੀ ਕਰਕੇ ਡੈਥ ਹੋ ਜਾਏ, ਉਹ ਹੀ ਕੋਰਨੀਆ ਡੋਨੇਟ ਕਰ ਸਕਦਾ। ਏਜ 1 ਈਅਰ ਤੋਂ ਥੱਲੇ ਆਪਾਂ ਨਹੀਂ ਲੈਂਦੇ, ਪਰ 2 ਈਅਰ ਔਨਵਰਡਸ ਕੋਈ ਏਜ ਕੌਂਟਰਾਇੰਡੀਕੇਸ਼ਨ ਨਹੀਂ ਹੈ। ਤੇ ਕੁਛ ਲੋਕਾਂ 'ਚ ਗਲਤ ਧਾਰਨਾ ਹੈਗੀ ਵੀ ਇਹਦਾ, ਇਹਨੂੰ ਚਸ਼ਮੇ ਲੱਗੇ ਹੋਏ ਆ, ਇਹਦੇ ਚਿੱਟੇ ਮੋਤੀ ਦਾ ਓਪਰੇਸ਼ਨ ਹੋਇਆ ਸੀ, ਇਹਦਾ ਅੱਖਾਂ ਦਾਨ ਨਹੀਂ ਕਰ ਸਕਦਾ, ਜਾਂ ਇਹਨੂੰ ਕਾਲਾ ਮੋਤੀ ਹੈ, ਜਾਂ ਇਹਦਾ ਪਿੱਛੇ ਰੈਟਨਾ ਸ਼ੂਗਰ ਕਰਕੇ ਖਰਾਬ ਹੋ ਗਿਆ, ਤੇ ਇੱਦਾਂ ਦੀ ਕੋਈ ਵੀ ਕੌਂਟਰਾਇੰਡੀਕੇਸ਼ਨ ਨਹੀਂ ਹੈ। ਜੇ ਪੇਸ਼ੈਂਟ ਨੂੰ ਸ਼ੂਗਰ ਹੈ, ਜੇ ਉਹਨੂੰ ਬਲੱਡ ਪ੍ਰੈਸ਼ਰ ਹੈ, ਜੇ ਉਹਦੇ ਅੱਖਾਂ ਦਾ ਓਪਰੇਸ਼ਨ ਹੋਇਆ, ਸਾਰੇ ਮਰੀਜ਼ ਹੀ ਅੱਖਾਂ ਦਾਨ ਕਰ ਸਕਦੇ ਹੈ, ਸਾਰਿਆਂ ਦੀ ਹੀ ਅੱਖਾਂ ਆਪਾਂ ਵਰਤੋਂ 'ਚ ਲਿਆ ਸਕਦੇ ਹਾਂ।
2: ਮੈਂ ਇਹ ਕਹਿਣਾ ਚਾਹੂੰਗੀ ਕਿ ਜਿਹੜੀ ਕਿਡਨੀ ਹੈ ਉਹ ਅਸੀਂ ਇੱਕ ਲਾਈਵ ਬੰਦਾ ਡੋਨੇਟ ਕਰ ਸਕਦਾ ਹੈ, ਲਾਈਕਵਾਈਜ਼ ਲਿਵਰ ਹੈ ਜਾਂ ਲੰਗ ਹੈ, ਇਹ ਲਾਈਵ ਬੰਦਾ ਡੋਨੇਟ ਕਰ ਸਕਦਾ ਹੈ। ਸਿਰਫ ਇੱਕ ਅੱਖਾਂ ਹੀ ਨੇ ਜਿਹੜੀਆਂ ਡੈਥ ਤੋਂ ਬਾਅਦ ਡੋਨੇਟ
1: ਜੀ ਜੀ
2: ਹੁੰਦੀਆਂ ਨੇ।
1: ਮੈਂ ਕਹਿ ਰਹੀ ਸੀ ਕਿ ਕੋਈ ਵੀ ਬੰਦਾ ਜਿਹੜਾ ਹੈਗਾ ਡੋਨੇਟ, ਅਗਰ ਕਿਸੇ ਨੇ ਜਿੱਦਾਂ ਡਾਕਟਰ ਸਾਹਿਬ ਕਹਿ ਰਹੇ ਸੀ, ਡਾਕਟਰ ਅਰੁਣ ਜੀ ਕਹਿ ਰਹੇ ਸੀ ਕਿ ਪ੍ਰੋਬਲਮ ਹੈਗੀ ਹੈ ਤੇ ਆਪਾਂ ਕਿਡਨੀ ਡੋਨੇਟ ਨਹੀਂ ਕਰ ਸਕਦੇ, ਪਰ ਅੱਖਾਂ ਇੱਕ ਏਦਾਂ ਦੀ ਚੀਜ਼ ਹੈ ਕਿ ਜੇ ਕੋਈ ਪ੍ਰੋਬਲਮ ਹੈ, ਬੀਪੀ, ਸ਼ੂਗਰ, ਡਾਇਬਟੀਜ਼, ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈ ਤਾਂ ਵੀ ਉਹ ਬੰਦਾ ਕਰ ਸਕਦਾ। ਦੈਟ ਮੀਨਸ ਕਿ ਸਿਰਫ 2-3 ਹੀ ਚੀਜ਼ਾਂ ਨੇ ਜਿਹਦੇ ਕਰਕੇ ਸਾਡੇ ਅੱਗੇ ਵਿਰਾਮ ਲੱਗਾ, ਅਦਰਵਾਈਜ਼ ਅਸੀਂ ਖੁੱਲੇ ਹਾਂ ਤੇ ਅਸੀਂ ਜੇ ਚਾਹੁੰਦੇ ਹਾਂ ਤੇ ਅਸੀਂ ਹੋਰ ਜ਼ਿੰਦਗੀ ਨੂੰ ਜ਼ਿੰਦਗੀ ਦੇ ਸਕਦੇ ਹੈਗੇ ਹਾਂ।
2: ਫਰੀਦਕੋਟ ਦੇ ਵਿੱਚ 2 ਆਈ ਬੈਂਕਸ ਹੈਗੇ ਹੈ, ਇੱਕ ਹੈਗਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੇ ਦੂਸਰਾ ਹੈ ਬਰਾੜ ਆਈ ਹੋਸਪਿਟਲ ਕੋਟਕਪੂਰਾ। ਇਹ 2 ਆਈ ਬੈਂਕਸ ਜਿੱਥੇ ਅਸੀਂ ਆਪਣੇ ਆਪ ਨੂੰ ਰਜਿਸਟਰ ਕਰਕੇ ਆਪਣੀ ਆਈਜ਼ ਡੋਨੇਟ ਕਰ ਸਕਦੇ ਹਾਂ। ਲਾਈਕਵਾਈਜ਼ ਹੀ ਜਲੰਧਰ ਦੇ ਵਿੱਚ 3 ਨੇ, ਇੱਕ ਥਿੰਡ ਆਈ ਹੋਸਪਿਟਲ ਹੈ, ਇੱਕ ਮਹਾਜਨ ਆਈ ਹੋਸਪਿਟਲ ਹੈ ਔਰ ਇੱਕ ਅਰੋੜਾ ਆਈ ਹੋਸਪਿਟਲ ਹੈ। ਇਹ ਰਜਿਸਟਰਡ ਆਈ ਬੈਂਕਸ ਨੇ ਸਰਕਾਰ ਦੇ ਨਾਲ। ਇੱਥੇ ਕੋਈ ਵੀ ਡੋਨਰ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਕੋਈ ਵੀ ਇੱਛੁਕ ਹੋਵੇ ਆਪਣੀ ਆਈਜ਼ ਡੋਨੇਟ ਕਰਨ ਲਈ, ਇਹਨਾਂ ਕੋਲ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਾਉਣ ਅਤੇ ਫੋਰਮ ਭਰ ਸਕਦੇ ਹੈ। ਇਸ ਤੋਂ ਇਲਾਵਾ ਇੱਕ ਪ੍ਰੋਵਿਜ਼ਨ ਹੈ, ਔਨਲਾਈਨ ਵੀ ਅਸੀਂ ਆਪਣੀਆਂ ਰਜਿਸਟ੍ਰੇਸ਼ਨ ਕਰਾ ਸਕਦੇ ਹਾਂ ਫੋਰ ਆਈ ਡੋਨੇਸ਼ਨ। ਉਹ ਵੈਬਸਾਈਟ ਤੇ ਜਾ ਕੇ, ਔਨਲਾਈਨ ਜਾ ਕੇ ਅਸੀਂ ਆਪਣੇ ਆਪ ਵੀ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਾਂ। ਕੋਈ ਜ਼ਰੂਰੀ ਨਹੀਂ ਹੈ ਕਿ ਅਸੀਂ ਇੱਕ ਆਈ ਬੈਂਕ ਵਿਜ਼ਿਟ ਕਰਨਾ ਹੈ, ਉੱਥੇ ਜਾ ਕੇ ਹੀ ਰਜਿਸਟਰ ਕਰਨਾ ਆਪਣੇ ਆਪ ਨੂੰ, ਔਨਲਾਈਨ ਵੀ ਇਹ ਪੋਸੀਬਲ ਹੈ।
0: ਜਿਹੜਾ ਆਈ ਡੋਨੇਸ਼ਨ ਹੈ ਬਿਲਕੁਲ ਫ੍ਰੀ ਆਫ ਕੋਸਟ ਹੈ, ਇਹਦਾ ਕੋਈ ਵੀ ਹੋਸਪਿਟਲ ਪ੍ਰਾਈਵੇਟ ਜਾਂ ਸਰਕਾਰੀ ਕਦੀ ਵੀ ਕੋਈ ਚਾਰਜ ਨਹੀਂ ਲੈ ਸਕਦਾ। ਸਰਕਾਰ ਦੀ

ਹਿਦਾਇਤਾਂ ਹੈਗੀਆਂ, ਤੇ ਇਸ ਕਰਕੇ ਪੇਸ਼ੈਂਟ ਨੂੰ ਇਸ ਪਾਸਿਓਂ ਕਿ ਇਹਦਾ ਕੋਈ ਖਰਚਾ ਨਹੀਂ ਹੈ, ਤੇ ਇੱਕ ਔਰਗਨ ਜਿਹੜਾ ਆਪਾਂ ਕੁਝ ਮਿੰਟਾਂ 'ਚ ਇੱਕ ਰੀਤੀ ਰਿਵਾਜ ਦੇ ਨਾਲ ਜਾਂ ਉਹਨੂੰ ਦਫਨ ਕਰ ਦਾਂਗੇ ਜਾਂ ਉਹਨੂੰ ਜਲਾ ਦਾਂਗੇ, ਤੇ ਜੇ ਉਹ ਕਿਸੇ ਵਰਤੋਂ 'ਚ ਆਏ ਤੇ ਸਾਨੂੰ ਆਪਾਂ ਤੇ ਅਪੀਲ ਕਰ ਸਕਦੇ ਹਾਂ, ਬੇਨਤੀ ਕਰ ਸਕਦੇ ਹਾਂ ਆਮ ਪਬਲਿਕ ਨੂੰ ਅੱਗੇ ਆ ਕੇ ਇਹਨੂੰ ਡੋਨੇਟ ਕਰਨਾ ਚਾਹੀਦਾ, ਤਾਂ ਕਿ ਜਦ ਤੱਕ ਇਨਸਾਨ ਜ਼ਿੰਦਾ ਸੀ ਆਪ ਦੇਖ ਰਿਹਾ ਸੀ।

0: एजेंसी है कोई या कोई हेल्थ वेलनेस सेंटर है, कोई भी इना किसी दे विच जाके अपने आप नूं रजिस्टर करा सकदा है। इह जरूरी नहीं है कि आई बैंक ही विजिट करना है रजिस्टर करन लई। ऑनलाइन तो इलावा सरकारी किसी भी हेल्थ फैसिलिटी ते जाके वो अपने आप नूं रजिस्टर करा सकदा है।
1: बस तुहाडी इच्छा होनी चाहीदी है, बहुत ज्यादा द्वार हैगे ने, तुसीं आप जाके उहनां नूं खड़काना आ। उह खड़काण दी जिहड़ी हिम्मत करनी है उह तुहाडे अंदरों होनी चाहीदी है। उह इदां ही जागरूकता आएगी जदों असीं किसी माहिर शख्सियतां दे नाल रूबरू होवांगे, उहनां दीआं गल्लां बातां सुणांगे, उह तो पता करांगे कि हांजी इह चीज़ दे नाल सानूं कोई नुकसान नहीं है, फायदा ही फायदा है साडा। जिहनूं कहिंदे आ कि असीं जांदिआं जांदिआं वी किसे दा भला करके जावांगे ते साडे भले काम दे विच उह इक होर ऐड हो जाएगा। बहुत
0: जी
1: बहुत धन्यवाद तुहाडा साडे विहड़े आउण लई, डॉक्टर गुरप्रीत जी तुहाडा ते डॉक्टर अरुण जी तुहाडा वी बहुत बहुत धन्यवाद।
2: ਹੁਣੇ ਤੁਸੀਂ ਅੱਖਾਂ ਦਾ ਮੰਦਰਵਾੜੇ ਤਹਿਤ ਚਰਚਾ ਸੁਣ ਰਹੇ ਸੀ। ਇਸ ਚਰਚਾ ਵਿੱਚ ਭਾਗ ਲੈ ਰਹੇ ਸਨ ਅਰੁਣ ਵਰਮਾ ਤੇ ਡਾਕਟਰ ਗੁਰਪ੍ਰੀਤ ਕੌਰ, ਪੇਸ਼ਕਸ਼ ਗੁਰਵਿੰਦਰ ਸਿੰਘ। ਇਸ ਪ੍ਰੋਗਰਾਮ ਨੂੰ ਆਕਾਸ਼ਵਾਣੀ ਦੇ ਪਟਿਆਲਾ ਤੇ ਬਠਿੰਡਾ ਕੇਂਦਰ ਵੀ ਨਾਲੋ ਨਾਲ ਪ੍ਰਸਾਰਿਤ ਕਰ ਰਹੇ ਸਨ।
3: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਦੇ ਕੇਂਦਰ ਤੋਂ ਇੱਕ ਵਿਸ਼ੇਸ਼ ਪ੍ਰੋਗਰਾਮ। ਐਫਐਮ ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 10:28 ਤੇ 43 ਸਕਿੰਟ ਦਾ, ਤੇ ਹੁਣ ਸਮਾਂ ਹੋ ਰਿਹਾ ਹੈ ਸਦਾ ਬਹਾਰ ਪੰਜਾਬੀ ਫਿਲਮੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਦਾ। ਜੀ ਸਰੋਤਿਓ, ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਗੁਰਕੀਰਤ ਕੌਰ। ਪ੍ਰੋਗਰਾਮ ਸੁਣ ਰਹੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਜੀ, ਆਗਾਜ਼ ਕਰਦੇ ਹਾਂ ਪ੍ਰੋਗਰਾਮ ਦਾ ਇਸ ਪਿਆਰੇ ਜਿਹੇ ਗੀਤ ਦੇ ਨਾਲ ਜੋ ਲਿਆ ਗਿਆ ਹੈ ਫਿਲਮ ਦੁੱਖ ਸੱਜਣਾ ਦੇ ਤੋਂ ਅਤੇ ਆਵਾਜ਼ ਦਿੱਤੀ ਹੈ ਨੂਰ ਜਹਾਂ ਨੇ।

ਜੀ ਸਰੋਤਿਓ, ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਇਸ ਗੀਤ ਦਾ ਜੋ ਲਿਆ ਗਿਆ ਹੈ ਫਿਲਮ ਸੱਸੀ ਪੁੰਨੂ ਤੋਂ, ਅਤੇ ਆਵਾਜ਼ ਦਿੱਤੀ ਸੀ ਆਸ਼ਾ ਭੋਸਲੇ ਅਤੇ ਮੁਹੰਮਦ ਰਫੀ ਨੇ। ਅਗਲੇ ਗੀਤ ਦਾ ਆਨੰਦ ਮਾਣਦੇ ਹਾਂ ਜੋ ਲਿਆ ਗਿਆ ਹੈ ਫਿਲਮ ਤੇਰੀ ਮੇਰੀ ਇੱਕ ਜਿੰਦੜੀ ਤੋਂ, ਅਤੇ ਆਵਾਜ਼ ਹੈ ਨਰਿੰਦਰ ਬੀਬਾ ਦੀ।

ਜੀ ਸਰੋਤਿਓ, ਇਹ ਸੀ ਗੀਤ ਜੋ ਲਿਆ ਗਿਆ ਸੀ ਫਿਲਮ ਚੰਬੇ ਦੀ ਗਲੀ ਤੋਂ, ਅਤੇ ਆਵਾਜ਼ ਸੀ ਮੁਹੰਮਦ ਰਫੀ ਦੀ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ 10:50 ਤੇ 27 ਸਕਿੰਟ ਦਾ, ਅਤੇ ਆਓ ਅਗਲੇ ਗੀਤ ਦਾ ਆਨੰਦ ਮਾਣਦੇ ਹਾਂ ਫਿਲਮ ਧਰਤੀ ਵੀਰਾਂ ਦੀ ਤੋਂ, ਅਤੇ ਆਵਾਜ਼ ਨਾਲ ਸਜਾਇਆ ਹੈ ਮੁਹੰਮਦ ਰਫੀ ਅਤੇ ਊਸ਼ਾ ਮੰਗੇਸ਼ਕਰ ਨੇ।

0: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸਤਿਕਾਰਯੋਗ ਸਰੋਤਿਓ, 22 ਅਗਸਤ ਦਿਨ ਸ਼ਨੀਵਾਰ ਸ਼ਾਮ 5 ਵਜੇ ਪ੍ਰੋਗਰਾਮ ਕਿਸਾਨਵਾਣੀ ਅੰਤਰਗਤ ਡੇਅਰੀ ਪਸ਼ੂਆਂ ਦੀਆਂ ਮੁੱਖ ਪ੍ਰਜਨਨ ਸਮੱਸਿਆਵਾਂ ਵਿਸ਼ੇ ਤੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਹ ਜਾਣਕਾਰੀ ਦੇਣਗੇ ਮਾਹਿਰ ਡਾਕਟਰ ਖੁਸ਼ਪ੍ਰੀਤ ਸਿੰਘ, ਜੋ ਕਿ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਵਿਖੇ ਸਹਾਇਕ ਪ੍ਰੋਫੈਸਰ ਨੇ। ਇਹਨਾਂ ਨਾਲ ਗੱਲਬਾਤ ਕਰਨਗੇ ਵੀਰਪਾਲ ਕੌਰ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਨੇ ਬਲਜੀਤ ਸ਼ਰਮਾ।
1: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
2: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
1: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ। ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
3: ਟੋਲ ਫ੍ਰੀ ਨੰਬਰ 1800420233।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸਤਿਕਾਰਯੋਗ ਸਰੋਤਿਓ, 22 ਅਗਸਤ ਦਿਨ ਸ਼ਨੀਵਾਰ ਸ਼ਾਮ 5 ਵਜੇ ਪ੍ਰੋਗਰਾਮ ਕਿਸਾਨਵਾਣੀ ਅੰਤਰਗਤ ਡੇਅਰੀ ਪਸ਼ੂਆਂ ਦੀਆਂ ਮੁੱਖ ਪ੍ਰਜਨਨ ਸਮੱਸਿਆਵਾਂ ਵਿਸ਼ੇ ਤੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਹ ਜਾਣਕਾਰੀ ਦੇਣਗੇ ਮਾਹਿਰ ਡਾਕਟਰ ਖੁਸ਼ਪ੍ਰੀਤ ਸਿੰਘ, ਜੋ ਕਿ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਵਿਖੇ ਸਹਾਇਕ ਪ੍ਰੋਫੈਸਰ ਨੇ। ਇਹਨਾਂ ਨਾਲ ਗੱਲਬਾਤ ਕਰਨਗੇ ਵੀਰਪਾਲ ਕੌਰ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਨੇ ਬਲਜੀਤ ਸ਼ਰਮਾ।

0: FM 101.1 MHz ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਸਟੂਡੀਓ ਦੀ ਘੜੀ ਮੁਤਾਬਕ ਵਕਤ ਹੋ ਰਿਹਾ ਜੀ 12:30 ਤੇ 8 ਸਕਿੰਟ ਦਾ। ਪੇਸ਼ ਹੈ ਭੈਣਾਂ ਲਈ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ।

ਪ੍ਰੋਗਰਾਮ ਘਰ ਪਰਿਵਾਰ ਸੁਣ ਰਹੀਆਂ ਤਮਾਮ ਭੈਣਾਂ ਨੂੰ ਰਵੀਸ਼ਾ ਵੱਲੋਂ ਪਿਆਰ ਭਰਿਆ ਨਮਸਕਾਰ। ਭੈਣਾਂ ਨੂੰ ਦੱਸ ਦਈਏ ਜੀ ਕਿ ਅੱਜ ਸਿਲਸਿਲਾ ਹੋਏਗਾ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਦਿਲ ਦੀਆਂ ਗੱਲਾਂ। ਸੋ ਇਹ ਲਾਈਵ ਫੋਨ ਇਨ ਪ੍ਰੋਗਰਾਮ ਹੋਏਗਾ, ਤਾਂ ਫਿਰ ਭੈਣਾਂ ਵੀ ਆਪਣੇ ਦਿਲ ਦੇ ਵਿਚਾਰ ਸਾਂਝੇ ਕਰ ਸਕਦੀਆਂ ਰਵੀਸ਼ਾ ਦੇ ਨਾਲ, ਅਤੇ ਗੱਲਬਾਤ ਕਰ ਸਕਦੀਆਂ ਅਤੇ ਜੁੜ ਸਕਦੀਆਂ ਆਕਾਸ਼ਵਾਣੀ FM ਬਠਿੰਡਾ ਦੇ ਨਾਲ।

0: ਸੁਝਾਅ ਦੇਣਾ ਚਾਹੂੰਗੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਰੀਆਂ ਭੈਣਾਂ ਜਿਹੜੀਆਂ ਸੁਣ ਰਹੀਆਂ ਪ੍ਰੋਗਰਾਮ, ਕਿ ਜ਼ਿੰਦਗੀ ਜੀਣ ਵਾਸਤੇ ਕਿੰਨਾ ਕੁ ਗੱਲਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਨੂੰ ਜੀਏ।
1: ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਭੈਣਾਂ ਨੂੰ ਵੀ ਜ਼ਿੰਦਗੀ ਚ ਦੁੱਖ ਸੁੱਖ ਤਾਂ ਆਉਂਦਾ ਹੀ ਰਹਿੰਦਾ
0: ਜੀ,
1: ਹਾਂਜੀ, ਤੇ ਖੁਸ਼ ਰਹੋ, ਮਨ ਤੇ ਕੋਈ ਗੱਲ ਨਾ ਲਾਓ
0: ਜੀ ਜੀ ਜੀ,
1: ਹੱਸਦੇ ਰਹੋ, ਦੂਜਿਆਂ ਨੂੰ ਵੀ ਹਸਾਓ, ਵਧੀਆ ਰੇਡੀਏ ਨਾਲ ਜੁੜੋ, ਰੇਡੀਏ ਦੇ ਪ੍ਰੋਗਰਾਮ ਸੁਣੋ
0: ਜੀ ਜੀ।
1: ਹੁਣ ਸਾਉਣ ਮਹੀਨਾ ਟੱਪ ਗਿਆ, ਵੀ ਜਿਵੇਂ ਹੁਣ ਆਪਣਾ ਤੀਆਂ ਦਾ ਪ੍ਰੋਗਰਾਮ ਚੱਲਦਾ, ਤੀਆਂ ਲਾਇਆ ਕਰਨ ਪ੍ਰੋਗਰਾਮ ਨੂੰ, ਵੀ ਹੋਰ ਅੱਗੇ ਲਿਆਉਣ, ਇਹ
0: ਬਹੁਤ ਸੋਹਣੇ ਸੋਹਣੇ ਉਪਰਾਲੇ ਕਰ ਰਿਹਾ ਆਕਾਸ਼ਵਾਣੀ ਐਫਐਮ ਬਠਿੰਡਾ ਤੁਹਾਨੂੰ ਐਂਟਰਟੇਨ ਕਰਨ ਵਾਸਤੇ, ਤੁਹਾਡੀਆਂ ਖੁਸ਼ੀਆਂ ਦਾ ਧਿਆਨ ਰੱਖਣ ਵਾਸਤੇ। ਮੇਲੇ ਵੀ ਲੱਗਦੇ ਆ ਪਿੰਡਾਂ ਥਾਵਾਂ ਦੇ ਵਿਚ, ਤਾਂ ਬਹੁਤ ਲੱਗਦੇ ਆ, ਅੱਜ ਕੱਲ ਵੀ ਲੱਗਦੇ ਆ, ਤਿਰੰਜਨਾ ਦੇ ਵਿਚ ਜਨਾਨੀਆਂ ਸਾਰੀਆਂ ਭੈਣਾਂ ਇਕੱਠੀਆਂ ਹੁੰਦੀਆਂ ਤੇ ਗੀਤ ਗਾਏ ਜਾਂਦੇ ਆ, ਹੈਨਾ। ਪਿੰਡਾਂ ਦੇ ਵਿਚ ਤਾਂ ਵੈਸੇ ਵੀ ਬਹੁਤ ਮਿਲਵਰਤਨ ਹੁੰਦਾ ਹੈ ਜਦੋਂ ਵੀ ਕੋਈ ਵਿਆਹ ਸ਼ਾਦੀ ਹੁੰਦਾ
1: ਹੈ, ਹੁਣ ਆਪਣੇ ਪੈਲਸਾਂ ਚ ਲੱਗਦੀਆਂ ਜੀ, ਉਹ ਜਿਵੇਂ ਹੁਣ ਆਪਣੇ ਸੱਥ ਚ ਲੱਗਦੀਆਂ, ਸਾਡੇ ਇੱਥੇ ਪਿੰਡ ਚ ਸੱਥਾਂ ਬਣੀਆਂ ਹੋਈਆਂ, ਪਿੱਪਲ ਹੈ
0: ਸ਼ਹਿਰਾਂ ਵਿੱਚ ਵੀ ਲੱਗਦੀਆਂ, ਪਰ ਇੱਕ ਅੱਧੇ ਦਿਨ ਵਾਸਤੇ ਜ਼ਰੂਰ ਲੱਗਦੀਆਂ, ਜਿੱਦਾਂ ਕਿਸੇ ਦਿਨ ਖਾਸ ਮੇਲਾ ਲੱਗਦਾ ਹੈ ਨਾ, ਸੋ ਉਸ ਦਿਨ ਪੀਂਗਾਂ ਵੀ ਚੜਾਈਆਂ ਜਾਂਦੀਆਂ ਤੇ ਗਾਣੇ ਲਗਾ ਕੇ ਡਾਂਸ ਵੀ ਕੀਤਾ ਜਾਂਦਾ। ਸੋ ਫੋਨ ਕਾਲ ਕਰਨ ਲਈ, ਪ੍ਰੋਗਰਾਮ ਦੇ ਹਿੱਸਾ ਬਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਧੰਨਵਾਦ,
0: ਤੁਸੀਂ ਸੁਣੋ ਪ੍ਰੋਗਰਾਮ ਦੇ ਵਿੱਚ ਅਗਲੀ ਪੇਸ਼ਕਸ਼।

0: असली स्लीपवेल फर्नीचर कुशनिंग है या नहीं।
1: जी एक श्रोता साढ़े नाल कॉल ते जुड़े ने, देखते हैं कौन ने ते कित्थों गल कर रहे ने। हेलो हेलो
2: हेलो
1: हेलो
2: नमस्कार जी। हेलो सत श्री अकाल जी।
1: हेलो
2: हेलो
1: हाँ जी हाँ जी, आवाज आ रही है थोड़ी थोड़ी हल्की आ रही है। हेलो
2: हेलो सत श्री अकाल जी।
1: नमस्कार जी, कौन बोल रहे हो?
2: परमीत कौर बोल रही है, जिला सत्ता जी, जोड़ रोई सी।
1: दोबारा अपना नाम दस दियो जी एक बारी।
2: करमीत कौर जी,
1: बहुत बहुत स्वागत है जी प्रोग्राम दे विच, कित्थों गल कर रहे हो?
2: जोड़ रोई सी, जिला सत्ता
1: जी। सो अज असी जिहड़ी विशा लिया है गलबात दा, ओह लिया है कि जिंदगी नूं खुश रखण लई जिहड़ियां आम घरेलू महिलावां है, औरतां ने पैणा, सो ओह किस तरह जिंदगी नूं जीउण ते की नजरिया रखण कि असीं खुशी खुशी जिंदगी नूं जीउ सकीए। सो तुहाडे इस बारे की विचार है, सांझे करो पैणा नाल।
2: ਇਹੀ ਹੈ ਜੀ ਵਿਚਾਰ ਜੀ, ਬਸ ਵੀ ਆਪਦਾ ਕੰਮ ਠੀਕ ਠਾਕ ਕਰੋ ਜੀ, ਵੀ ਆਪਦੀ ਜ਼ਿੰਦਗੀ ਸੌਖੀ ਜਾਊ, ਹੈ ਨਾ, ਵੀ ਮੁਸ਼ਕਲਾਂ ਵੀ ਆਉਂਦੀਆਂ ਨੇ, ਖੁਸ਼ੀਆਂ ਵੀ ਆਉਂਦੀਆਂ ਰਹਿੰਦੀਆਂ ਨੇ ਜੀ, ਵੀ ਐਂ ਵੀ ਆਪਦਾ ਘਰ ਚ ਆਪਦੇ ਤੰਦਰੁਸਤ ਰਹੋ, ਆਪਦੇ ਘਰੇ ਕਮਾਈ ਕਰੋ ਤੇ ਆਪਦਾ ਵਸਾਓ ਕਰੋ।
1: ਜੀ ਜੀ ਜੀ, ਦੇਖੋ ਕਿੱਡੇ ਸੋਹਣੇ ਵਿਚਾਰ ਸਾਡੀ ਭੈਣ ਨੇ ਦੱਸੇ ਸਾਨੂੰ ਕਿ ਆਪਣੇ ਘਰ ਦੇ ਵਿੱਚ ਖੁਸ਼ ਰਹੋ, ਆਪਣੀ ਤੰਦਰੁਸਤੀ ਰਹੇ ਸਿਹਤ ਦੀ, ਔਰ ਆਪਣੇ ਕੰਮ ਕਾਰ ਵੀ ਪੂਰੇ ਕਰੋ। ਇਸੇ ਤਰੀਕੇ ਨਾਲ ਹੀ ਬਿਲਕੁਲ ਤੁਸੀਂ ਸਹੀ ਵਿਚਾਰ ਦੱਸਿਆ ਕਿ ਆਪਣਾ ਜਦੋਂ ਕੰਮ ਕਾਰ ਪੂਰਾ ਹੁੰਦਾ ਨਾ, ਤੇ ਫਿਰ ਇੱਕ ਸੈਟਿਸਫੈਕਸ਼ਨ ਹੋ ਜਾਂਦੀ ਹੈ, ਸੰਤੁਸ਼ਟੀ ਦਾ ਭਾਵ ਆ ਜਾਂਦਾ ਮਨ ਦੇ ਵਿੱਚ ਕਿ ਹਾਂ ਸਾਡੇ ਸਾਰੇ ਕੰਮ ਕੰਪਲੀਟ ਹੋ ਚੁੱਕੇ ਹੈ, ਤੇ ਸਭ ਔਰਤਾਂ ਫਿਰ ਖੁਸ਼ੀ ਦਾ ਜਿਹੜਾ ਉਹ ਅਨੁਭਵ ਲੈਂਦੀਆਂ ਇਸ ਚੀਜ਼ ਦੇ ਵਿੱਚ ਆਪਣੇ ਕੰਮਾਂ ਨੂੰ ਖਤਮ ਕਰਕੇ, ਹੈਨਾ।
2: ਸੋ ਇਸ ਵੇਲੇ ਕੰਮ ਧੰਦਾ ਕਰਾਂਗੇ ਜੇ ਆਪਣਾ ਫੇਰ ਹੀ ਟਾਈਮ ਪਾਸ ਹੁੰਦਾ, ਉਹ ਤਾਂ ਹੁੰਦਾ ਨਹੀਂ।
1: ਹਾਂ ਉਹ ਤਾਂ ਹੁੰਦਾ ਨਹੀਂ ਘਰਾਂ ਦੇ ਵਿੱਚ, ਕਿਉਂਕਿ ਕੰਮ ਵੀ ਵਾਧੂ ਹੁੰਦੇ ਆ ਨਾ ਜੀ।
2: ਹਾਂਜੀ
1: ਜੀ। ਸੋ ਦਿਨ ਕਦੋਂ ਖਤਮ ਹੋ ਜਾਂਦਾ ਘਰੇਲੂ ਮਹਿਲਾਵਾਂ ਦਾ? ਸੋ ਇਹ ਤਾਂ ਘਰੇਲੂ ਮਹਿਲਾਵਾਂ ਜਿਹੜੀਆਂ ਔਰਤਾਂ ਭੈਣਾਂ ਉਹੀ ਜਾਣਦੀਆਂ, ਹੈ ਨਾ। ਤੋ ਫਿਰ ਆਕਾਸ਼ਵਾਣੀ FM ਬਠਿੰਡਾ ਨਾਲ ਵੀ ਇਸ ਵੇਲੇ ਖਾਸ ਤੌਰ ਤੇ ਭੈਣਾਂ ਦਾ ਪ੍ਰੋਗਰਾਮ ਚੱਲ ਰਿਹਾ ਜੀ, ਔਰ ਜੁੜੀਆਂ ਹੋਈਆਂ ਭੈਣਾਂ ਇਸ ਪ੍ਰੋਗਰਾਮ ਦੇ ਨਾਲ। ਸੋ ਸੁਣਦੇ ਰਹਿਣ ਪ੍ਰੋਗਰਾਮ ਘਰ ਪਰਿਵਾਰ, ਔਰ ਸਟੂਡੀਓ ਦਾ ਫੋਨ ਨੰਬਰ ਡਾਇਲ ਕਰ ਲਓ ਭੈਣੋ, 2240-331। ਤੇ ਇੱਕ ਭੈਣ ਸਾਡੇ ਨਾਲ ਜੁੜੇ ਸੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਫੋਨ ਕਾਲ ਕਰਨ ਲਈ ਤੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ।

0: ਕੀ ਗੱਲ ਹੈ ਬੜੇ ਦਿਨਾਂ ਬਾਅਦ।
1: ਹਾਂ ਯਾਰ, ਅੱਛਾ ਸੁਣ, ਦਾੜੀ ਬਣਵਾਉਣ ਦਾ ਕਿੰਨਾ ਹੋਵੇਗਾ?
0: ਓਏ ਓਹੀ ਆਪਣੇ 60 ਰੁਪਈਏ।
2: ਓਏ ਯਾਰ,
1: ਹੁਣੇ ਮੇਰੇ ਕੋਲ ਸਿਰਫ 30 ਰੁਪਏ ਕੈਸ਼ ਨੇ।
0: ਅੱਛਾ ਵੇਖ, ਦੋ ਤਰੀਕੇ ਨੇ। ਪਹਿਲਾਂ ਅੱਧੀ ਦਾੜੀ ਕਰਵਾ ਲੈ,
1: ਤੇ ਦੂਜਾ
0: ਓਏ ਡਿਜੀਟਲ ਭੁਗਤਾਨ ਕਰ UPI ਨਾਲ।
2: ਓ ਯਾਰ, UPI ਨੇ ਬਚਾ ਲਿਆ।
0: ਇੱਕ ਕੰਮ ਕਰ, ਫੇਸ਼ੀਅਲ ਵੀ ਕਰਵਾ ਲੈ, ਡਿਜੀਟਲ ਭੁਗਤਾਨ ਕਰ ਦੇ।
3: ਭਾਰਤ ਕਰਦਾ ਹੈ ਡਿਜੀਟਲ ਭੁਗਤਾਨ,
4: ਹਰ ਲੈਣ ਦੇਣ ਹੁਣ ਹੈ ਆਸਾਨ।
5: ਜੀ ਇੱਕ ਭੈਣ ਸਾਡੇ ਨਾਲ ਜੁੜ

0: ਚੁੱਕੀ ਹੈ, ਦੇਖਦੇ ਹਾਂ ਕਿ ਉਹ ਕਿੱਥੋਂ ਬੋਲ ਰਹੇ ਨੇ ਤੇ ਕੀ ਗੱਲਬਾਤ ਕਰ ਰਹੇ ਨੇ। ਹੈਲੋ ਹੈਲੋ
1: हेलो हेलो, सत श्री अकाल मैडम जी। हेलो
0: नमस्कार जी। हाँ जी,
1: जी, सत
0: अपना नाम दस दियो जी।
1: श्री। मेरा नाम बलजीत कौर है जी, रामा मंडी तो। धन्यवाद
0: रामा मंडी तो बोल रहे हो। बलजीत कौर जी, बहुत बहुत स्वागत है। अज दे इस प्रोग्राम दे विच तुसी
1: जी,
0: शिरकत
1: थैंक यू
0: कीती
1: बहुत।
0: है ते असी अज विशा लिया है कि जिंदगी नू खुशी नाल जीउण लई घरेलू महिलावां खास तौर ते, क्योंकि जिहड़ियां देखो भैणां कामकार लई बाहर जांदियां कितें, है ना, वो गलबात करदियां, उहनां दा मन लग जांदा है, हसदियां खेडदियां किसे नाल मिलदियां, सो विचार वटांदरा जिहड़ा करदियां तां उहनां दा मन जिहड़ा थोड़ा खुश जिहा हो जांदा है ना। ਤੇ ਜਿਹੜੀਆਂ ਘਰੇਲੂ ਮਹਿਲਾਵਾਂ ਆ ਉਹ ਘਰ 'ਚ ਹੀ ਕੰਮ ਕਰਦੀਆਂ ਰਹਿੰਦੀਆਂ, ਸੋ ਕਈ ਵਾਰੀ ਨਾ ਇੱਕ ਉਕਤਾਹਟ ਜੀ ਆ ਜਾਂਦੀ ਹੈ ਉਹਨਾਂ ਦੇ ਵਿੱਚ। ਸੋ ਤੁਸੀਂ ਕੀ ਰਾਏ ਦਿਓਗੇ ਸਾਡੀਆਂ ਭੈਣਾਂ ਨੂੰ ਅੱਜ ਵੀ ਕਿਵੇਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਈਏ ਤੇ ਕਿਵੇਂ ਖੁਸ਼ ਰਹਿ ਕੇ ਘਰ ਦਾ ਵਿੱਚ ਕੰਮਕਾਜ ਕਰੀਏ?
1: ਜ਼ਿੰਦਗੀ ਨੂੰ ਤਾਂ ਇਹ ਖੁਸ਼ੀ ਖੁਸ਼ੀ ਬਿਤਾਉਣਾ ਚਾਹੀਦਾ ਜੀ, ਤੇ ਹੱਸ ਖੇਡ ਕੇ ਰਹਿਣਾ ਚਾਹੀਦਾ ਜੀ, ਕੰਮਾਂ ਦੇ ਵਿੱਚ ਘਬਰਾਉਣਾ ਨਹੀਂ ਚਾਹੀਦਾ ਜੀ।
0: ਹਾਂ ਬਿਲਕੁਲ ਸਿਆਣੀ ਗੱਲ ਕੀਤੀ ਹੈ ਜੀ ਤੁਸੀਂ। ਕੰਮਾਂ ਦੇ ਵਿੱਚ ਨਾ ਅੱਜ ਕੱਲ ਦੀਆਂ ਕੁੜੀਆਂ ਖਾਸ ਤੌਰ ਤੇ ਮੈਂ ਕਹਾਂਗੀ ਜੀ ਕਿ ਥੋੜਾ ਕੰਮ ਕਾਜ ਕਰਨ ਦਾ ਗੁਰੇਜ਼ ਕਰਦੀਆਂ, ਸੋ ਇਸੇ ਕਰਕੇ ਘਰਾਂ ਦੇ ਵਿੱਚ ਜਿਹੜਾ ਉਹਨਾਂ ਦਾ ਜੀ ਘੱਟ ਲੱਗਦਾ ਹੈ ਨਾ
1: ਨਹੀਂ ਜੀ, ਹਾਂਜੀ, ਘਬਰਾਉਣਾ ਬਿਲਕੁਲ ਨਹੀਂ ਚਾਹੀਦਾ ਜੀ, ਕੰਮ ਹੌਲੀ ਕਰ ਲੋ ਜੀ, ਠਹਿਰ ਕੇ ਕਰ ਲੋ ਜੀ, ਨਹੀਂ ਹੁੰਦਾ
0: ਜੀ।
1: ਜੀ, ਤੇ ਰਹੋ ਹੱਸ ਖੇਡ ਕੇ ਜੀ।
0: ਹਾਂ ਬਿਲਕੁਲ ਜੀ, ਹੱਸਦਾ ਚਿਹਰਾ ਹੀ ਸਭ ਨੂੰ ਵਧੀਆ ਲੱਗਦਾ ਹੈ। ਸੋ
1: ਹਾਂ,
0: ਤੁਹਾਡੇ ਵਿਚਾਰ ਬਹੁਤ ਅੱਛੇ ਲੱਗੇ ਜਾਣ ਕੇ, ਤੇ ਕਾਲ ਕਰਨ ਲਈ
1: ਧੰਨਵਾਦ
0: ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ।

0: ਜੀ, ਇੱਕ ਭੈਣ ਸਾਡੇ ਨਾਲ ਜੁੜ ਚੁੱਕੀ ਹੈ, 2240-331 ਡਾਇਲ ਕਰਕੇ ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ ਸਾਡੇ ਨਾਲ। ਹੈਲੋ ਹੈਲੋ ਹੈਲੋ ਹੈਲੋ
1: हेलो।
0: ਹੈਲੋ
1: हाँ जी हेलो। हाँ
0: ਜੀ ਜੀ ਆਵਾਜ਼ ਆ ਰਹੀ ਹੈ ਤੁਹਾਡੀ, ਬੋਲੋ।
1: जी
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: हाँ जी मैं सरजीत कौर बोल रही, जिला फरीदकोट पिंड हरिनौ जी।
0: ਜੀ ਸਵਾਗਤ ਹੈ, ਬਹੁਤ ਬਹੁਤ ਪ੍ਰੋਗਰਾਮ ਘਰ ਪਰਿਵਾਰ ਦਾ ਹਿੱਸਾ ਬਣਨ ਵਾਸਤੇ ਧੰਨਵਾਦ
1: थैंक
0: ਤੁਹਾਡਾ।
1: यू
0: ਤੇ
1: मैम, थैंक
0: ਅੱਜ ਦਾ ਪ੍ਰੋਗਰਾਮ ਤੁਸੀਂ ਵੀ ਸੁਣੀ ਰਹੇ ਹੋਵੋਗੇ, ਹੈ ਨਾ?
1: हाँ जी हाँ जी प्रोग्राम
0: ਜੀ
1: ਤੁਹਾਡੇ बहुत ਵਧੀਆ ਹੁੰਦੇ ਸੁਣਦੇ मैम।
0: ਜੀ ਬਹੁਤ ਬਹੁਤ ਸ਼ੁਕਰੀਆ। ਤੇ ਅਸੀਂ ਅੱਜ ਇਹ ਗੱਲਬਾਤ ਕਰ ਰਹੇ ਹਾਂ ਕਿ ਖੁਸ਼ ਰਹਿਣ ਵਾਸਤੇ ਕੀ ਕੁਝ ਕੀਤਾ ਜਾ ਸਕਦਾ ਹੈ ਘਰ ਦੇ ਵਿੱਚ ਜੇ
1: हाँ जी
0: ਖੁਸ਼ ਰਹਿਣਾ
1: मैम,
0: ਹੋਵੇ।
1: ਘਰ ਵਿੱਚ ਖੁਸ਼ ਵੀ ਰਹਿਣਾ ਚਾਹੀਦਾ, ਕੰਮ ਵੀ ਜ਼ਰੂਰੀ ਹੈ।
0: ਜੀ
1: ਖੁਸ਼-ਖੁਸ਼ ਕਰੋਗੇ ਤਾਂ ਛੇਤੀ ਨਿਬੜ ਜਾਂਦਾ, ਜੇ ਮੱਚੇ ਸੜੇ ਰਹੋਗੇ ਤਾਂ ਕੰਮ
0: ਨਹੀਂ
1: ਉੱਥੇ ਹੀ।
0: ਨਿਬੜਦਾ। ਵਾਹ ਜੀ ਵਾਹ, ਕਿਆ ਖੂਬ ਵਿਚਾਰ ਹੈ ਤੁਹਾਡੇ। ਸੋ
1: ਹਾਂਜੀ
0: ਬੜੇ ਮੋਟੀਵੇਸ਼ਨਲ ਵਿਚਾਰ ਦਿੱਤੇ ਤੁਸੀਂ, ਬਹੁਤ ਸਾਨੂੰ ਹੌਸਲਾ ਮਿਲਿਆ ਤੁਹਾਡੇ ਇਹਨਾਂ ਵਿਚਾਰਾਂ ਨਾਲ।
1: ਹਾਂਜੀ
0: ਮੈਨੂੰ ਲੱਗਦਾ
1: ਮੈਮ,
0: ਸਾਡੀਆਂ
1: ਆਪ
0: ਘਰਾਂ
1: ਖੁਸ਼
0: ਚ
1: ਰਹਾਂਗੇ
0: ਬੈਠੀਆਂ
1: ਤਾਂ
0: ਭੈਣਾਂ ਨੂੰ ਵੀ
1: ਸੇਫ ਹੋ ਸਕੀ।
0: ਜੀ
1: ਹਾਂਜੀ
0: ਹੌਸਲਾ ਮਿਲਿਆ ਹੋਏਗਾ ਕਿ
1: ਹਾਂਜੀ,
0: ਜਿਹੜੇ ਕੰਮ ਜਿਹੜੇ ਆ ਖੁਸ਼ੀ-ਖੁਸ਼ੀ ਨਿਬੇੜਨੇ ਚਾਹੀਦੇ ਆ।
1: ਹਾਂਜੀ
0: ਜੀ
1: ਘਰ ਵਿੱਚ ਵੀ ਵਾਧਾ ਹੁੰਦਾ ਮੈਮ।
0: ਜੀ ਜੀ ਜੀ ਬਹੁਤ ਸੋਹਣੇ ਵਿਚਾਰ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ, ਤੁਹਾਡਾ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸ਼ੁਕਰੀਆ।
1: ਥੈਂਕ ਯੂ ਮੈਮ, ਥੈਂਕ ਯੂ।

ਜੀ ਭੈਣਾਂ ਇੰਜੋਏ ਕਰ ਰਹੀ ਹਾਂ ਅੱਜ ਦੇ ਇਸ ਘਰ ਪਰਿਵਾਰ ਪ੍ਰੋਗਰਾਮ ਨੂੰ, ਕਿਉਂਕਿ ਅੱਜ ਦੇ ਇਸ ਘਰ ਪਰਿਵਾਰ ਪ੍ਰੋਗਰਾਮ ਦੇ ਵਿੱਚ ਸਿਲਸਿਲਾ ਸੀਗਾ ਦਿਲ ਦੀਆਂ ਗੱਲਾਂ, ਲਾਈਵ ਫੋਨ ਇਨ ਪ੍ਰੋਗਰਾਮ ਸੀਗਾ। ਸੋ ਬਹੁਤ ਸਾਰੀਆਂ ਭੈਣਾਂ ਸਾਡੇ ਨਾਲ ਜੁੜੀਆਂ ਔਰ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸੋ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਮੂਥ ਟੈਕਨੀਕਲ ਟੀਮ ਦਾ ਅਸੀਂ ਧੰਨਵਾਦ ਕਰਦੇ ਹਾਂ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਇਸੇ ਗੀਤ ਦੇ ਨਾਲ ਰਵੀਸ਼ਾ ਹੁਣ ਆਗਿਆ ਲੈਂਦੀ ਹੈ ਅੱਜ ਦੇ ਸਕਾਈ ਪਰਿਵਾਰ ਪ੍ਰੋਗਰਾਮ ਨੂੰ ਸਮਾਪਤ ਕਰਨ ਲਈ। ਤੁਸੀਂ ਇੰਜੋਏ ਕਰਦੇ ਰਹੋ, ਆਨੰਦ ਮਾਣਦੇ ਰਹੋ ਇਸ ਗੀਤ ਦਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਕ ਵਕਤ ਹੋ ਰਿਹਾ 1:15 ਤੇ 25 ਸਕਿੰਟ ਦਾ, ਵੇਲਾ ਹੋ ਰਿਹਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ।

0: ਦੇਖਦੇ ਹਾਂ ਜੀ ਕਿ ਕਿਹੜੇ ਕਾਲਰ ਸਾਡੇ ਨਾਲ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ,
1: ਹੈਲੋ। ਹਾਂਜੀ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਨਾਮ ਦੱਸ ਦਿਓ।
1: ਮੈਡਮ ਤਰਨਜੀਤ ਕੌਰ ਬੋਲਦੇ ਹਾਂ ਬਠਿੰਡਾ ਤੋਂ।
0: ਜੀ, ਸੁਗੀਤ ਕਿਹੜਾ ਸੁਣਨਾ ਹੈ ਜੀ ਅੱਜ ਦੇ ਇਸ ਪ੍ਰੋਗਰਾਮ ਚ?
1: ਮੈਡਮ ਅਨੁਰਾਗ ਫਿਲਮ ਦਾ ਸੁਣਾ ਦੋ, ਸੁੰਦਰੀ
0: ਜੀ
1: ਪਵਨ ਪਵਨ
0: ਜੀ
1: ਕਰੋ ਵਧੀਆ
0: ਆ ਰਿਹਾ ਜੀ ਤੁਹਾਡੀ ਫਰਮਾਇਸ਼ ਤੇ ਇਹ ਗੀਤ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ।
1: ਥੈਂਕ ਯੂ, ਵੈਲਕਮ ਮੈਡਮ।

0: ਹੋ ਚੁੱਕਿਆ ਹੈ। ਸਟੂਡੀਓ ਦਾ ਫੋਨ ਨੰਬਰ ਡਾਇਲ, ਦੇਖਦੇ ਹਾਂ ਕਿਹੜੇ ਸਰੋਤਾ ਸਾਡੇ ਨਾਲ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ ਹੈਲੋ
1: ਹੈਲੋ ਹੈਲੋ
0: ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੁਣ ਸਾਡੇ ਕੋਲ ਪਹੁੰਚੀ ਹੈ ਜੀ ਤੁਹਾਡੀ ਆਵਾਜ਼। ਔਰ ਕਿੱਥੋਂ ਗੱਲ
1: ਹਾਂਜੀ,
0: ਕਰ ਰਹੇ ਹੋ ਜੀ ਤੇ ਕੌਣ ਬੋਲ ਰਹੇ ਹੋ, ਜਰਾ ਤਾਰੁਫ ਕਰਵਾਓ
1: ਮੈਂ ਚਨਾਰਥਲ ਤੋਂ ਗੁਰਜੰਟ ਸਿੰਘ ਬੋਲ ਰਿਹਾ ਸਿੱਧੂ।
0: ਜੀ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
1: ਧੰਨਵਾਦ ਜੀ।
0: ਜੀ। ਤੇ ਗੀਤ ਕਿਹੜਾ ਸੁਣੋਗੇ
1: ਇੱਕ ਫੁੱਲ ਦੋ ਮਾਲੀ ਫਿਲਮ ਤੇ ਸੁਣਾ ਦੇ, ਕੋਈ ਵੀ ਸੁਣਾ ਦੋ।
0: ਜੀ? ਸੁਣਵਾ ਦਿੰਦੇ ਹਾਂ। ਤੇ ਤੁਹਾਡੀ ਫੋਨ ਕਾਲ ਮਿਲ ਗਈ ਹੈ ਪ੍ਰੋਗਰਾਮ ਦੇ ਵਿੱਚ, ਖੁਸ਼ ਹੋ?
1: ਵਧੀਆ ਗਿਣਤੀ ਲੱਗੀ ਹੋਈ ਹੈ ਕਾਲ ਮੇਰੀ ਜੀ।
0: ਜੀ। ਚਲੋ ਜੀ, ਆ ਰਿਹਾ ਤੁਹਾਡੀ ਪਸੰਦ ਤੇ ਇਹ ਗੀਤ,
1: ਠੀਕ ਹੈ
0: ਰੇਡੀਓ
1: ਜੀ।
0: ਸੈੱਟ ਤੇ
1: ਧੰਨਵਾਦ
0: ਇੰਜੋਏ ਕਰੋ।
1: ਧੰਨਵਾਦ।

0: ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਦੇਖਦੇ ਹਾਂ ਕਿ ਕੌਣ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਮੈਂ ਕੁਲਵੰਤ ਸਿੰਘ, ਪਿੰਡ ਫੌਜੋ ਕੇ, ਜ਼ਿਲ੍ਹਾ ਫਿਰੋਜ਼ਪੁਰ ਮੈਮ।
0: ਜੀ ਬਹੁਤ ਬਹੁਤ ਸਵਾਗਤ ਹੈ। ਗੀਤ ਕਿਹੜਾ ਸੁਣੋਗੇ?
1: ਧੰਨਵਾਦ ਮੈਮ ਤੁਹਾਡਾ। ਗੀਤ ਸੁਣਾਵੇ ਜੀ, ਰੋਟੀ ਫੁਲਮਦਾ ਜੀ, ਨਾਚ ਮੇਰੀ ਬੁਲਬੁਲ ਕੇ ਪੈਸਾ ਮਿਲੇਗਾ।
0: ਜੀ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ ਇਹ ਗੀਤ।
1: ਠੀਕ ਹੈ ਮੈਮ, ਧੰਨਵਾਦ।

0: ਜੀ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਦੇਖਦੇ ਨੇ ਕਿ ਕੌਣ ਹੈ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਦਲਜੀਤ ਸਿੰਘ ਬੋਲਦਾ ਜੀ ਮੈਂ।
0: ਜੀ ਸੁਰਜੀਤ ਸਿੰਘ ਜੀ, ਸਵਾਗਤ ਹੈ। ਤੇ ਗੀਤ ਕਿਹੜਾ ਸੁਣੋਗੇ ਅੱਜ ਦੇ ਪ੍ਰੋਗਰਾਮ ਚ?
1: ਗੀਤ ਜੀ ਨਾਗਰ ਫਿਲਮ ਦੇ ਵਿੱਚੋਂ ਕੋਈ ਮਰਜ਼ੀ ਸੁਣਾ ਦਿਓ ਜੀ।
0: ਜੀ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ ਤੁਹਾਡੀ ਪਸੰਦ ਤੇ ਫਿਲਮ ਨਾਗਿਨ ਵਿੱਚੋਂ ਇਹ ਗੀਤ।
1: ਧੰਨਵਾਦ।

0: ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਜੀ, ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ ਹੈਲੋ, ਹਾਂਜੀ ਨਮਸਕਾਰ
1: ਹੈਲੋ,
0: ਜੀ, ਨਮਸਕਾਰ। ਕੌਣ
1: ਸਤਿ ਸ਼੍ਰੀ ਅਕਾਲ ਜੀ।
0: ਕੌਣ ਬੋਲ ਰਹੇ ਹੋ ਜੀ, ਨਾਮ ਦੱਸ ਦਿਓ
1: ਬਾਬੂ ਸਿੰਘ।
0: ਜੀ। ਬਾਬੂ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਗੀਤ ਕਿਹੜਾ ਸੁਣੋਗੇ ਅੱਜ ਦੇ ਪ੍ਰੋਗਰਾਮ ਚ?
1: ਮੈਨੇ ਪਿਆਰ ਕੀਆ ਬਲਬੂ ਆਵਾਜ਼ ਬਣ ਗਈ।
0: ਜੀ, ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ ਇੱਕ।
1: ਧੰਨਵਾਦ ਜੀ।
0: ਕਰੋ ਇੰਜੋਏ।

0: ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਦੇਖਦੇ ਨੇ ਕਿ ਕੌਣ ਨੇ ਤੇ ਕਿੱਥੋਂ ਗੱਲ ਕਰ ਰਹੇ ਹੈ। ਹੈਲੋ,
1: ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਨਾਮ ਦੱਸ ਦਿਓ ਜੀ ਆਪਣਾ।
1: ਮੈਂ ਹਰਪਾਲ ਗਿੱਲ ਕੋਟਪੁਰਾ ਦਾ ਜੀ।
0: ਜੀ ਬਹੁਤ ਬਹੁਤ ਸਵਾਗਤ ਹੈ। ਤੇ ਗੀਤ ਕਿਹੜਾ ਸੁਣੋਗੇ ਅੱਜ?
1: ਗੀਤ ਨਾ ਇੱਕ ਪਤਨੀ ਪਤੀ ਪਤਨੀ ਅਰਬੋਬਣ ਦੇ ਵਿੱਚ ਲੜਕੀ ਸਾਈਕਲ ਵਾਲੀ ਆਨੰਦ ਬਖਸ਼ੀ ਤੇ ਬੋਲ ਰਵਿੰਦਰ ਜੈਨ
0: ਰੇਡੀਓ ਸੈੱਟ ਤੇ ਇਹ ਗੀਤ, ਸੋ ਕਰੋ ਇੰਜੋਏ।

0: ਲਓ ਜੀ, ਕਾਲਰ ਜੁੜ ਚੁੱਕੇ ਨੇ ਸਾਡੇ ਨਾਲ, ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ,
1: ਹਾਂਜੀ
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਨਮਸਕਾਰ ਜੀ, ਅਜੇ ਕੁਮਾਰ ਝਾ ਬਠਿੰਡਾ ਸੇ ਬੋਲ ਰਹਾ ਹੂੰ ਜੀ,
0: ਜੀ ਬਹੁਤ ਬਹੁਤ
1: ਫਰੀਦਾਬਾਦ।
0: ਸਵਾਗਤ ਹੈ। ਔਰ ਗੀਤ ਕੌਣ ਸਾ ਸੁਣੋਗੇ?
1: ਇਹ ਦਿਲ ਵਾਲੇ ਦੁਲਹਨੀਆ ਕਾ ਸੁਣਾ ਦਿਓ ਜੀ,
0: ਜੀ
1: ਮਹਿੰਦੀ
0: ਸੁਣਾ
1: ਲਗਾ
0: ਦੇਤੇ
1: ਕੇ
0: ਹੈਂ, ਆਪਕੋ
1: ਰਖਨਾ।
0: ਪਸੰਦ ਪੇ ਆ ਰਹਾ ਹੈ। ਪਹਿਲੇ ਵੀ ਹਮਾਰੇ ਕਾਲਰ ਥੇ ਔਰ ਉਨਕੀ ਕਾਲ ਕੱਟ ਗਈ ਥੀ, ਮਾਡਲ ਟਾਊਨ ਬਠਿੰਡਾ ਸੇ ਉਨ੍ਹੋਂਨੇ ਫੋਨ ਕੀਆ ਥਾ। ਔਰ ਆਪ ਦੋਨੋਂ ਕੀ ਮਿਲੀ ਜੁਲੀ ਫਰਮਾਇਸ਼ ਪੇ ਆ ਰਹਾ ਹੈ ਆਪਕੇ ਰੇਡੀਓ ਸੈਟ ਪੇ ਯੇ ਗੀਤ?

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਐਫ ਐਮ ਬੈਂਡ 101 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਸਟੂਡੀਓ ਦੀ ਘੜੀ ਮੁਤਾਬਕ ਵਕਤ ਹੋ ਚੁੱਕਾ ਹੈ 1:59 ਤੇ 40 ਸਕਿੰਟ ਦਾ ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਕੁਛ ਪਲ ਕਰੋ ਇੰਤਜ਼ਾਰ ਅਤੇ 2:15 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ

ਹੁਣ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਕ ਵਕਤ ਹੋ ਰਿਹਾ ਹੈ 2:30 ਤੇ 37 ਸਕਿੰਟ ਦਾ। ਵੇਲਾ ਹੋ ਰਿਹਾ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ।

जी स्रोतियो, प्रोग्राम चल रहा है सुरीली दोपहर, और अज्ज दे इस प्रोग्राम दे विच तुहाडियां चिट्ठियां अते जिहड़े भेजे हुए सुनेहे वट्सएप ते उह शामिल करन जा रहे हां। सो सानू खत भेजा है जी महेश गेट नाभा तों सोमदत्त कैरव ज्योति राणी गुरमंत होरां ने। ਇਹਨਾਂ ਨੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ। ਸਭ ਦੇ ਗੀਤਾਂ ਦੀ ਫਰਮਾਇਸ਼ ਦੀ ਸੁਣਵਾਈ ਜ਼ਰੂਰ ਹੋਏਗੀ। ਔਰ ਪਹਿਲਾਂ ਮੈਂ ਹੋਰ ਖਤ ਲੈਣ ਜਾ ਰਹੀ ਹਾਂ। ਸਾਨੂੰ ਮਿਲਿਆ ਹੈ ਜੀ ਪਿੰਡ ਤੰਗੋਰੀ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਇਹ ਸਾਨੂੰ ਵਟਸਐਪ ਮੈਸੇਜ ਪ੍ਰਾਪਤ ਹੋਇਆ ਹੈ। ਗੁਰਪ੍ਰੀਤ ਸਿੰਘ ਤੰਗੋਰੀ, ਸਰਬਜੀਤ ਕੌਰ, ਮਹਿਕਪ੍ਰੀਤ ਕੌਰ ਅਤੇ ਸਹਿਜਪ੍ਰੀਤ ਸਿੰਘ ਹੋਰਾਂ ਨੇ ਇਹ ਸਾਨੂੰ ਸੁਨੇਹਾ ਲਿਖ ਭੇਜਿਆ ਹੈ। ਹੋਰ ਵੀ ਬਹੁਤ ਸਾਰੇ ਖਤ ਜਿਹੜੇ ਹੈ ਆਏ ਹੋਏ ਹੈ ਸਟੂਡੀਓ ਦੇ ਵਿੱਚ। ਸੋ ਵਾਰੀ ਵਾਰੀ ਕਰਕੇ ਸਭ ਦਾ ਨੰਬਰ ਲੱਗ ਰਿਹਾ ਹੈ ਜੀ, ਔਰ ਸ਼ਾਮਿਲ ਕਰਨ ਜਾ ਰਹੇ ਹਾਂ ਅਗਲਾ ਖਤ। ਸਾਨੂੰ ਲਿਖ ਭੇਜਿਆ ਹੈ ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਵਲੂ ਸ਼੍ਰੀ ਮੁਕਤਸਰ ਸਾਹਿਬ ਤੋਂ ਸੀਤਾ ਰਾਮ ਕੇਸਰੀ ਸੁੱਖਾ ਸਰਪੰਚ ਕੈਰੋਂ ਢਾਬੇ ਵਾਲੇ ਅਤੇ ਦੇਬੀ ਕੋਟਲੀ ਕਿੰਦਾ ਕੁੰਡਾ ਮੋਟਰਾਂ ਵਾਲਾ ਅਤੇ ਮੰਗਾ ਸਿੰਘ ਕਾਲਾ ਸਿੰਘ ਹਲਵਾਈ ਕੋਟਲੀ ਤੋਂ, ਰੂਪ ਸਿੰਘ, ਸਰਬਜੀਤ ਸਿੰਘ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ, ਬਾਬਾ ਪਿੰਡ ਕੈਰੋ ਢਾਬੇ ਵਾਲੇ ਤੋਂ, ਮੁਹੱਲਾ ਹਲਵਿਆਈਨ ਸ਼ੇਰਕੋਟ ਜ਼ਿਲ੍ਹਾ ਬਿਜਨੌਰ ਸੇ ਇਹ ਪ੍ਰਾਪਤ ਹੁਆ ਹੈ, ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ, ਪਰਵੀਨ, ਰੋਜ਼ੀ ਪਰਵੀਨ, ਬਿੱਟੂ ਭਈਆ, ਸਾਜਦਾ ਰਾਣੀ ਅਤੇ ਹਿਨਾ ਕੌਸਰ ਹੋਰਾਂ ਦਾ ਜਿਹੜਾ ਸਾਨੂੰ ਵਟਸਐਪ ਸੁਨੇਹਾ ਮਿਲਿਆ ਹੈ। ਇਸ ਤੋਂ ਇਲਾਵਾ ਸਾਨੂੰ ਵਟਸਐਪ ਸੁਨੇਹਾ ਪ੍ਰਾਪਤ ਹੋਇਆ ਹੈ ਬਲਵਿੰਦਰ ਗੁਰਤਾਸ਼, ਰਮਨਦੀਪ, ਮਨਿੰਦਰ ਸਰਾਂ ਪਿੰਡ ਮੇਰਜੰਡ ਸਿੱਖਾਂ ਹਨੂੰਮਾਨਗੜ੍ਹ ਤੋਂ ਸਾਨੂੰ ਇਹ ਵਟਸਐਪ ਸੁਨੇਹਾ ਪ੍ਰਾਪਤ ਹੋਇਆ ਹੈ। ਸੋ ਹੋਰ ਵੀ ਬਹੁਤ ਸਾਰੇ ਜਿਹੜੇ ਹੈ ਖਤ ਸ਼ਾਮਿਲ ਕਰਾਂਗੇ। ਪਹਿਲਾਂ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਇਸ ਗੀਤ ਨੂੰ।

0: ਕਿ ਵੇਖ ਮੈਂ ਉਹੀ ਆਸਤਕ ਦਾ ਆਸਤਕ ਹੀ ਰਿਹਾ ਨਾ, ਪੱਥਰਾਂ ਨੂੰ ਛੱਡ ਤੈਨੂੰ ਪੁੱਜਣ ਲੱਗ ਗਿਆ।
1: ਵਾਹ ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ।
0: ਸ਼ੁਕਰੀਆ।
2: ਜੱਗੀ ਹਮੀਰਗੜ ਹੋਰਾਂ ਦੇ ਨਾਲ ਕੀਤੀ ਇਸ ਮੁਲਾਕਾਤ ਦੇ ਵਿੱਚ ਮੇਜ਼ਬਾਨ ਰਹਾਂਗਾ ਮੈਂ, ਯਾਨੀ ਕਿ ਮਨਦੀਪ ਰਜੌਰਾ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਸੁਖਨ ਦੇ ਵਾਰਸ 'ਚ ਇਹ ਖਾਸ ਮੁਲਾਕਾਤ, ਮਿਤੀ 23 ਅਗਸਤ ਦਿਨ ਐਤਵਾਰ ਸਵੇਰੇ 10:30 ਵਜੇ।
3: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
4: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ, ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
3: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ। ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
5: ਟੋਲ ਫ੍ਰੀ ਨੰਬਰ 1-800-420-2233।
6: ਜੀ ਸਰੋਤਿਓ, ਕਰਦੇ ਹਾਂ ਤੁਹਾਡੇ ਸੁਨੇਹਿਆਂ ਦਾ ਸਿਲਸਿਲਾ ਸ਼ੁਰੂ ਇੱਕ ਵਾਰੀ ਫਿਰ ਤੋਂ, ਕਿਉਂਕਿ ਸਾਡੇ ਕੋਲ ਅੱਜ ਸੰਦੇਸ਼ ਵੀ ਬਹੁਤ ਸਾਰੇ ਸੀਗੇ, ਉਹ ਤੁਹਾਡੀ ਨਜ਼ਰ ਕਰਨੇ ਸੀਗੇ। ਵਟਸਐਪ ਸੁਨੇਹਾ ਸਾਨੂੰ ਲਿਖ ਭੇਜਿਆ ਹੈ ਜੀ ਸਾਡੇ ਪੁਰਾਣੇ ਸਰੋਤੇ, ਪਿੰਡ ਕੋਟ ਸ਼ਮੀਰ ਨੇੜੇ ਮਾਖਾਪਤੀ ਪਾਰਕ ਮੰਦਿਰ ਤੋਂ, ਬਾਬਾ ਪਿਆਰਾ ਸਿੰਘ, ਗੁਰਤੇਜ ਸਿੰਘ ਬਠਿੰਡਾ ਤੋਂ, ਮੇਜਰ ਸਿੰਘ ਪੰਜੂ, ਸੁਖਪਾਲ ਸਿੰਘ, ਪ੍ਰਗਟ ਸਿੰਘ ਢਿੱਲੋਂ, ਜਗਜੀਤ ਸਿੰਘ ਜੋੜਾ ਖੁਰਦ ਅਤੇ ਗੁਣਦੀਪ ਸਿੰਘ ਅਤੇ ਸੰਯਮਦੀਪ ਸਿੰਘ, ਸੁਖਦੇਵ ਸਿੰਘ ਤਲਵੰਡੀ ਰੋਡ ਤੋਂ ਸਾਨੂੰ ਲਿਖ ਭੇਜਦੇ ਹੈ ਆਪਣਾ ਸੁਨੇਹਾ। ਔਰ ਇਹਨਾਂ ਨੇ ਮੋਹ ਅਤੇ ਪਿਆਰ ਭੇਜੀ ਸਤਿ ਸ਼੍ਰੀ ਅਕਾਲ ਨਾਲ ਆਪਣੀ ਫਰਮਾਇਸ਼ ਵੀ ਲਿਖ ਭੇਜੀ ਹੈ। ਸੋ ਜੀ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਹੋਏਗੀ। ਅਗਲਾ ਖਤ ਲੈ ਰਹੇ ਹਾਂ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ, ਮੋਨਿਕਾ ਰਾਣੀ ਬਠਿੰਡਾ ਤੋਂ। ਰਜਨੀ ਬਾਲਾ ਹੋਰਾਂ ਨੇ ਸਾਨੂੰ ਲਿਖ ਭੇਜਿਆ ਹੈ ਖਤ ਤਪਾ ਮੰਡੀ ਤੋਂ, ਗੁਰਜੀਤ ਸਿੰਘ ਸੰਗਤ ਮੰਡੀ ਤੋਂ, ਰਮਨਦੀਪ ਕੌਰ ਕੋਟ ਬਖਤੂ ਤੋਂ ਸਾਨੂੰ ਆਪਣਾ ਜਿਹੜਾ ਖਤ ਲਿਖ ਕੇ ਪਾ ਰਹੇ ਹੈ, ਔਰ ਜਸ਼ਨਪ੍ਰੀਤ ਕੌਰ ਪਿੰਡ ਗੁਲਾਬਗੜ੍ਹ ਤੋਂ ਸਾਨੂੰ ਆਪਣਾ ਸੁਨੇਹਾ ਲਿਖ ਕੇ ਪਾ ਰਹੇ ਨੇ। ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖਣ ਵਾਲੇ ਨੇ ਵਿਨੋਦ ਕਾਠਪਾਲ, ਪਰਵੀਨ ਹਨੀ, ਦੀਕਸ਼ਾ ਕਾਠਪਾਲ ਅਤੇ ਜੰਨਤ ਕਾਠਪਾਲ। ਇਹਨਾਂ ਸਭ ਨੇ ਲਿਖਿਆ ਹੈ ਜੀ ਸਾਨੂੰ ਮੋਪੀ ਜੀ ਸਤਿ ਸ਼੍ਰੀ ਅਕਾਲ ਦੇ ਨਾਲ ਆਪਣੀ ਫਰਮਾਇਸ਼ ਲਿਖੀ ਹੈ ਜੀ। ਉਹ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਚਿੱਠੀ ਸਾਨੂੰ ਲਿਖ ਭੇਜੀ ਹੈ ਹਰਜਿੰਦਰ ਸਿੰਘ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ ਹੋਰਾਂ ਨੇ। ਆਪ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਵਾਉਂਦੇ ਹਾਂ ਤੁਹਾਨੂੰ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਇਹ ਗੀਤ।

ਵਟਸਐਪ ਸੁਨੇਹਾ ਤੁਹਾਡੀ ਨਜ਼ਰ ਕਰ ਰਹੇ ਹਾਂ। ਜ਼ਿਲ੍ਹਾ ਮੁਰਾਦਾਬਾਦ ਤੋਂ ਸਾਨੂੰ ਲਿਖ ਭੇਜਿਆ ਹੈ, ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸੋਨੂੰ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ੇ, ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ ਸਿੰਘ ਹੋਰਾਂ ਨੇ ਸਾਨੂੰ ਇਹ ਲਿਖ ਭੇਜਿਆ ਹੈ। ਅਗਲਾ ਵਟਸਐਪ ਸੁਨੇਹਾ ਸਾਨੂੰ ਲਿਖ ਭੇਜਿਆ ਰਮੇਸ਼ ਬਿੱਲਾ ਚਾਵਲਾ ਹੋਰਾਂ ਨੇ, ਪਿੰਡ ਡਾਕਰ ਖੂਹੀਆਂ ਸਰਵਰ ਤੋਂ ਇਹ ਸਾਨੂੰ ਸੁਨੇਹਾ ਪ੍ਰਾਪਤ ਹੋਇਆ ਹੈ। ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਆਸਥਾ, ਜੈ ਸ਼੍ਰੀ, ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਾਇਜ਼ਲ, ਹੇਜ਼ਲ, ਵਿਹਾਨ ਚਾਵਲਾ, ਰਿਸ਼ੂ, ਬੱਬੂ, ਵਿਹੂ ਚਾਵਲਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਗੇਟ ਵਾਲੀ ਗਲੀ ਮੌੜ ਮੰਡੀ ਤੋਂ ਚਰਨਜੀਤ ਜੱਸਲ ਅਤੇ ਅਰਸ਼ਵੀਰ ਜੱਸਲ। ਇਸ ਤੋਂ ਇਲਾਵਾ ਤਾਜ ਮੁਹੰਮਦ ਅੰਸਾਰੀ, ਗੁਲਾਬ ਤਾਬਿਰ, ਮੇਜ਼ਰ ਖਾਨ, ਆਜ਼ਾਦ ਨਗਰ ਲਕਸਰ, ਹਰਿਦੁਆਰ ਤੋਂ ਸਾਨੂੰ ਇਹ ਵਟਸਐਪ ਸੁਨੇਹਾ ਪ੍ਰਾਪਤ ਹੋਇਆ ਹੈ। ਪਿੰਡ ਗਦਰਾਣੇ ਤੋਂ ਸਾਨੂੰ ਵਟਸਐਪ ਕੀਤਾ ਹੈ ਜੈਲਾ ਸਿੰਘ ਨੇ, ਪਿੰਡ ਲਾਲਬਾਈ ਤੋਂ ਨਛੱਤਰ ਸਿੰਘ ਢਿੱਲੋਂ, ਪਿੰਡ ਗਿੱਦੜਬਾਹਾ ਤੋਂ ਸਾਨੂੰ ਸੁਨੇਹਾ ਲਿਖਦੇ ਆ ਜੀ ਬਾਬੂ ਸਿੰਘ ਢਿੱਲੋਂ, ਪਿੰਡ ਢਿੱਲਵਾਂ ਤੋਂ ਪ੍ਰਗਟ ਸਿੰਘ। ਧਨੌਰੀ

ਤੇਲੀ ਵਾਲਾ ਤੋਂ ਸਾਨੂੰ ਵਟਸਐਪ ਸੁਨੇਹਾ ਪ੍ਰਾਪਤ ਹੋਇਆ, ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ, ਆਯਾਨ ਬਾਬੂ ਅਤੇ ਇਹਨਾਂ ਦੇ ਸਾਥੀ, ਨੱਥੂ ਰਾਮ ਸ਼ਰਮਾ ਅਨਾਜ ਮੰਡੀ ਕਾਲਾਂ ਵਾਲੀ ਤੋਂ ਸਾਨੂੰ ਲਿਖਦੇ ਹੈ ਜੀ ਵਟਸਐਪ ਸੁਨੇਹਾ, ਜ਼ਿਲ੍ਹਾ ਸਿਰਸਾ ਹਰਿਆਣਾ ਤੋਂ। ਸੁਰੀਲੀ ਦੁਪਹਿਰ ਦੇ ਵਿੱਚ ਅਗਲਾ ਜਿਹੜਾ ਵਟਸਐਪ ਸੁਨੇਹਾ ਪ੍ਰਾਪਤ ਹੋਇਆ ਜੀ, ਉਹ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ ਅਤੇ ਦੁਬੀਹਾ ਨਿਵਾਦਾ ਗਾਜ਼ੀਪੁਰ ਤੋਂ ਸਾਨੂੰ ਵਟਸਐਪ ਸੁਨੇਹਾ ਭੇਜ ਰਹੇ ਨੇ, ਨੇੜੇ ਬੰਦ ਫਾੜਕ ਮੌੜ ਮੰਡੀ ਤੋਂ। ਇਹ ਹੈ ਜੀ ਮਿੱਠੂ ਸਿੰਘ ਕੈਂਥ ਅਤੇ ਸ਼ਿਵਜੀ ਰਾਮ ਪਰਜਾਪਤ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ, ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ ਅਤੇ ਇਹਨਾਂ ਦੇ ਸਾਥੀ। ਪਿੰਡ ਸਾਵੰਤ ਖੇੜਾ ਮੰਡੀ ਡਾਬਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲਿੰਦਰ ਕੁਮਾਰ ਔਰ ਇਹਨਾਂ ਦੇ ਬਹੁਤ ਸਾਰੇ ਦੋਸਤ। ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਤਾਰ ਸਿੰਘ ਕਣਕਵਾਲੀਆ, ਗੰਗਾ ਰਾਮ ਭੁੱਚੋ ਮੰਡੀ ਤੋਂ ਗੋਰਾ ਸਿੰਘ ਚਾਹਲ, ਲਾਲੀ ਸਿੰਘ ਚਾਹਲ ਅਤੇ ਸਤਕਾਰਜੀਤ ਸਰਾਭਾ ਅਤੇ ਸਮਿੰਦਰ ਬਾਹੀਆ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ ਐਫ ਐਮ ਐਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਠੀਕ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਦੇ ਪ੍ਰਸਾਰਣ 3:30 ਵਜੇ ਹੋਏਗਾ ਪ੍ਰੋਗਰਾਮ ਮਨ ਚਾਹੇਗੀ ਤੇ 4 ਵਜੇ ਤੁਸੀਂ ਆਨੰਦ ਮਾਣੋਗੇ ਬੋਮਬੇ ਟਾਕੀਜ਼ ਦਾ ਕੁਛ ਪਲ ਹੀ ਕਰੋ ਇੰਤਜ਼ਾਰ।

0: ਪ੍ਰੋਗਰਾਮ ਕਿਸਾਨ ਵਾਣੀ ਦੇ ਇਸ ਭਾਗ ਦੇ ਪ੍ਰਾਯੋਜਕ ਹਨ ਖੇਤੀਬਾੜੀ ਮੰਤਰਾਲਾ ਭਾਰਤ ਸਰਕਾਰ।
1: ਕਿਸਾਨ ਵੀਰੋ ਤੇ ਭੈਣੋ ਵੀਰਪਾਲ ਧਾਲੀਵਾਲ ਵੱਲੋਂ ਤੁਹਾਡਾ ਅੱਜ ਦੇ ਪ੍ਰੋਗਰਾਮ ਕਿਸਾਨ ਵਾਣੀ ਦੇ ਵਿੱਚ ਹਾਰਦਿਕ ਸਵਾਗਤ ਹੈ। ਸਾਡੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡੀ ਗੱਲਬਾਤ ਦਾ ਵਿਸ਼ਾ ਰਹੇਗਾ ਡੇਅਰੀ ਪਸ਼ੂਆਂ ਦੀਆਂ ਮੁੱਖ ਪ੍ਰਜਨਨ ਸਮੱਸਿਆਵਾਂ, ਅਤੇ ਇਸ ਵਿਸ਼ੇ ਸੰਬੰਧੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ ਇਸ ਦੇ ਮਾਹਿਰ ਡਾਕਟਰ ਖੁਸ਼ਪ੍ਰੀਤ ਸਿੰਘ, ਜੋ ਕਿ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਵਿਖੇ ਸਹਾਇਕ ਪ੍ਰੋਫੈਸਰ ਨੇ। ਸੋ ਹਾਂਜੀ, ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਅਸੀਂ ਤੁਹਾਨੂੰ ਜੀ ਆਇਆਂ ਆਖਦੇ ਹਾਂ।
2: ਜੀ, ਸਾਰੇ ਪਸ਼ੂ ਪਾਲਕ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਡਾਕਟਰ ਖੁਸ਼ਪ੍ਰੀਤ ਜੀ, ਆਪਾਂ ਹੁਣ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰੀਏ ਤਾਂ ਇਹਨਾਂ ਸਵਾਲਾਂ ਦੇ ਵਿੱਚ ਮੇਰਾ ਸਭ ਤੋਂ ਪਹਿਲਾ ਸਵਾਲ ਹੈ ਕਿ ਜਿਵੇਂ ਡੇਅਰੀ ਪਾਲਕਾਂ ਤੇ ਜਿਵੇਂ ਸਾਡੇ ਕਿਸਾਨ ਭੈਣਾਂ ਤੇ ਵੀਰਾਂ ਦਾ ਜੋ ਆਮ ਤੌਰ ਤੇ ਘਰਾਂ ਵਿੱਚ ਪਸ਼ੂ ਪਾਲਦੇ ਨੇ, ਪਸ਼ੂਆਂ ਵਿੱਚ ਜਿਹੜੇ ਹੇਹੇ ਜਿਵੇਂ ਕਿ ਆਪਾਂ ਹੀਟ ਕਹਿ ਦਿੰਦੇ ਹਾਂ, ਦੀ ਪਹਿਚਾਣ ਕਿਵੇਂ ਕੀਤੀ ਜਾ ਸਕਦੀ ਹੈ, ਜਾਂ ਉਹ ਕਿਹੜੀਆਂ ਨਿਸ਼ਾਨੀਆਂ ਨੇ ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਪਸ਼ੂ ਹੁਣ ਹੇਹੇ ਵਿੱਚ ਆ ਗਿਆ ਹੈ?
2: ਹਾਂਜੀ, ਬਹੁਤ ਹੀ ਵਧੀਆ ਤੁਸੀਂ ਸਵਾਲ ਪੁੱਛਿਆ ਹੈ ਕਿ ਪਸ਼ੂ ਦਾ ਹੇਹੇ ਦੇ ਵਿੱਚ ਕਿਵੇਂ ਪਤਾ ਲੱਗਦਾ ਹੈ ਕਿ ਪਸ਼ੂ ਹੇਹੇ ਦੇ ਵਿੱਚ ਆ ਗਿਆ ਹੈ, ਜਾਂ ਜਿਹੜੇ ਪਸ਼ੂ ਬੋਲਦੇ ਨਹੀਂ ਹਨ ਤੇ ਉਹਨਾਂ 'ਚ ਕੀ ਸਮੱਸਿਆ ਹੈ। ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਕਿ ਜਿਹੜੀ ਲਾਭਦਾਇਕ ਡੇਅਰੀ ਫਾਰਮਿੰਗ ਹੈ ਉਸ ਲਈ ਬਹੁਤ ਜ਼ਰੂਰੀ ਹੈ ਕਿ ਪਸ਼ੂਆਂ ਦੇ ਜਿਹੜੇ ਪ੍ਰਜਨਨ ਅੰਗ ਨੇ ਉਹ ਪੂਰੀ ਤਰ੍ਹਾਂ ਤੰਦਰੁਸਤ ਹੋਣ, ਤੇ ਡੇਅਰੀ ਫਾਰਮਿੰਗ ਦੇ ਕਿੱਤੇ ਨੂੰ ਵਾਧੇ ਵੱਲ ਨੂੰ ਤੋਰੀ ਰੱਖਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਗਾਂ ਸਾਲ ਬਾਅਦ ਅਤੇ ਮੱਝ 13-14 ਮਹੀਨਿਆਂ ਬਾਅਦ ਦੁਬਾਰਾ ਸੂ ਪਵੇ।
1: ਜੀ,
2: ਇਹ ਤਾਂ ਹੀ ਹੋ ਸਕਦਾ ਹੈ ਜੇ ਪਸ਼ੂ ਛੇਤੀ ਤੋਂ ਛੇਤੀ ਹੇਹੇ ਦੇ ਵਿੱਚ ਆ ਕੇ ਆਸ ਹੋ ਜਾਣ, ਅਤੇ ਆਸ ਹੋਣ ਤੋਂ ਬਾਅਦ ਪਸ਼ੂ ਆਪਣਾ ਜਿਹੜਾ ਹੈ ਗੱਭਣ ਹੋ ਜਾਵੇ, ਤੇ ਦੁਬਾਰਾ ਜਿਵੇਂ ਜਿਵੇਂ ਦੁਬਾਰਾ ਆਸ ਹੋਣ ਦੇ ਦਿਨਾਂ ਦੇ ਵਿੱਚ ਵਾਧਾ ਹੁੰਦਾ ਜਾਵੇਗਾ, ਪਸ਼ੂ ਪਾਲਕਾਂ ਦੇ ਨੁਕਸਾਨ ਦੇ ਵਿੱਚ ਵੀ ਵਾਧਾ ਹੁੰਦਾ ਜਾਵੇਗਾ। ਸੋ ਡੇਅਰੀ ਪਸ਼ੂਆਂ ਦੀ ਸੁਚੱਜੀ ਪ੍ਰਜਨਨ ਸੰਭਾਲ ਬਹੁਤ ਹੀ ਜ਼ਰੂਰੀ ਹੈ।
1: ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਮੇਰਾ ਇੱਕ ਸਵਾਲ ਹੈ ਕਿ ਜਿਵੇਂ ਆਪਾਂ ਅਫਸਰ ਝੋਟੀਆਂ ਕਹਿ ਦਿੰਦੇ ਨੇ, ਜਿਹੜੀਆਂ ਕਿ ਪਹਿਲੀ ਵਾਰ ਜਿਹੜੀਆਂ ਹੇਹੇ ਵਿੱਚ ਆਉਂਦੀਆਂ ਨੇ, ਉਹ ਕਈ ਵਾਰੀ ਬੋਲਦੀਆਂ ਨੀ, ਮਤਲਬ ਜਿਵੇਂ ਆਪਾਂ ਕਹਿ ਦਿੰਦੇ ਆਮ ਤੌਰ ਤੇ ਪਸ਼ੂ ਰੰਭਦਾ ਹੈਗਾ ਜਦੋਂ ਹੇਹੇ ਚ ਆਉਂਦਾ ਹੈਗਾ, ਤਾਂ ਉਸ ਟਾਈਮ ਤੇ ਉਹ ਹੇਹੇ ਚ ਤਾਂ ਆ ਜਾਂਦੀਆਂ ਨੇ, ਤਾਰਾਂ ਦਿੰਦੀਆਂ ਨੇ, ਪਰ ਪਤਾ ਨੀ ਚੱਲਦਾ, ਕਈ ਵਾਰੀ ਉਹ ਸਾਇਲੈਂਟ ਹੁੰਦਾ ਹੈਗਾ ਵੀ ਚੁੱਪ ਚਪੀਤੇ ਜਿਵੇਂ ਉਹ ਹੇਹੇ ਚ ਆ ਜਾਂਦੀਆਂ ਨੇ, ਉਦੋਂ ਕਿਵੇਂ ਪਹਿਚਾਣ ਕਰੀਏ ਕਿ ਸਾਡੇ ਪਸ਼ੂ ਪਾਲਕ ਕਰਨ ਕਿ ਉਹਨਾਂ ਨੂੰ ਪਤਾ ਚੱਲ ਸਕੇ ਵੀ ਹੁਣ ਜਿਹੜਾ ਸਾਡਾ ਪਸ਼ੂ ਹੈ ਉਹ ਗਰਭ ਧਾਰਨ ਦੇ ਲਈ ਤਿਆਰ ਹੈ?
2: ਸਭ ਤੋਂ ਪਹਿਲਾਂ ਤਾਂ ਜਿਹੜੀਆਂ ਝੂਟੀਆਂ ਬੋਲਦੀਆਂ ਨੀ ਜਾਂ ਹੇਹੇ ਦੇ ਵਿੱਚ ਨਹੀਂ ਆਉਂਦੀਆਂ, ਡੇਅਰੀ ਦੇ ਕਿੱਤੇ ਤੋਂ ਹੋਣ ਵਾਲੀ ਆਮਦਨ ਦੇ ਘਟਣ ਦਾ ਮੁੱਖ ਕਾਰਨ ਹੈ, ਕਿਉਂਕਿ ਪਸ਼ੂ ਪਾਲਕ 2 ਸਾਲ ਝੋਟੀਆਂ ਉੱਤੇ ਬਹੁਤ ਖਰਚ ਕਰ ਚੁੱਕੇ ਹੁੰਦੇ ਹਨ। ਜੇਕਰ ਪਸ਼ੂਆਂ ਦੀ ਸਾਂਭ ਸੰਭਾਲ ਸਹੀ ਹੋਵੇ ਤਾਂ ਝੋਟੀਆਂ ਦਾ ਭਾਰ 2 ਕੁ ਸਾਲ ਦੀ ਉਮਰ ਦੇ ਵਿੱਚ 250 ਤੋਂ 300 ਕਿਲੋ ਹੋ ਜਾਣਾ ਚਾਹੀਦਾ ਹੈ। ਜੇਕਰ ਪਸ਼ੂ ਕਮਜ਼ੋਰ ਹੈ ਤਾਂ ਕੋਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਪੇਟ ਦੇ ਮਲੱਪ, ਖਰਕੀ ਤਾਤਾਂ ਦੀ ਘਾਟ, ਬਿਮਾਰੀ। ਇਸ ਲਈ ਪਸ਼ੂਆਂ ਨੂੰ ਸਮੇਂ ਸਿਰ ਮਲੱਪਾਂ ਦੀ ਦਵਾਈ ਦਿਓ, ਸੰਤੁਲਿਤ ਖੁਰਾਕ ਪਾਓ ਜਿਸ ਦੇ ਵਿੱਚ ਕਿ 1-2% ਤਾਤਾਂ ਦਾ ਚੂਰਾ ਵੀ ਹੋਵੇ, ਅਤੇ ਘਾਤਕ ਬਿਮਾਰੀਆਂ ਖਿਲਾਫ਼ ਟੀਕਾਕਰਨ ਕਰਾਓ। ਜੇਕਰ ਸਰੀਰਕ ਪਾਰ ਠੀਕ ਹੋਣ ਤੇ ਵੀ ਇਹੇ ਦੇ ਲੱਛਣ ਨਾ ਆਉਣ ਤਾਂ ਪ੍ਰਜਨਨ ਅੰਗਾਂ ਵਿੱਚ ਕੋਈ ਜਮਾਂਦਰੂ ਨੁਕਸ ਹੋ ਸਕਦਾ ਹੈ, ਜਿਸ ਲਈ ਡਾਕਟਰੀ ਸਹਾਇਤਾ ਲੈਣੀ ਜ਼ਰੂਰੀ ਹੈ। ਉਸ ਤੋਂ ਬਾਅਦ ਪਸ਼ੂਆਂ ਦੇ ਵਿੱਚ ਇਹੇ ਦੇ ਲੱਛਣ ਦੀ ਪਛਾਣ ਕਿਵੇਂ ਕਰਨੀ? ਮਸਨੂਈ ਗਰਭਦਾਨ ਕਰਵਾਉਣ ਲਈ ਬਹੁਤ ਜ਼ਰੂਰੀ ਹੈ ਕਿ ਪਸ਼ੂ ਪਾਲਕਾਂ ਨੂੰ ਇਹੇ ਦੀਆਂ ਸਾਰੀਆਂ ਨਿਸ਼ਾਨੀਆਂ ਬਾਰੇ ਜਾਣਕਾਰੀ ਹੋਵੇ। ਇਹੇ ਦੀ ਪਰਖ ਲਈ ਗੌਰ ਨਾਲ ਪਸ਼ੂਆਂ ਨੂੰ ਦੇਖਣਾ ਚਾਹੀਦਾ ਹੈ, ਅਤੇ ਹੇਹੇ ਦੀ ਪਰਖ ਦਿਨ ਦੇ ਵਿੱਚ 2 ਵਾਰ ਕਰਨੀ ਜ਼ਰੂਰੀ ਹੈ। ਝੋਟੀਆਂ ਤੇ ਮੱਝਾਂ ਦੁਆਰਾ ਹੇਹੇ ਦੀਆਂ ਮੁੱਖ ਨਿਸ਼ਾਨੀਆਂ ਹੁੰਦੀਆਂ ਹਨ, ਜਿਵੇਂ ਕਿ ਤਾਰਾਂ ਦੇਣੀਆਂ, ਡੋਕੇ ਕਰਨਾ, ਅੜਿੰਗਣਾ, ਵਾਰ ਵਾਰ ਪਿਸ਼ਾਬ ਕਰਨਾ, ਭੁੱਖ ਦਾ ਘੱਟ ਜਾਣਾ, ਬੇਚੈਨੀ ਜਾਂ ਸੂ ਦਾ ਸੁੱਜ ਜਾਣਾ। ਗਰਮੀਆਂ ਦੇ ਵਿੱਚ ਤਾਰਾਂ ਕਈ ਵਾਰ ਬੈਠਣ ਉਪਰੰਤ ਹੀ ਬਾਹਰ ਆਉਂਦੀਆਂ, ਤਾਂ ਫਿਰ ਪਸ਼ੂ ਦੀ ਪੂੰਛ ਚੱਕ ਕੇ ਦੇਖਿਆ ਜਾਵੇ ਤਾਂ ਕਿ ਪਸ਼ੂ ਦੇ ਹੇਹੇ ਵਿੱਚ ਆਏ ਦਾ ਪਤਾ ਸਾਨੂੰ ਲਾਇਆ ਜਾ ਸਕੇ।
1: ਜੀ ਡਾਕਟਰ ਸਾਹਿਬ, ਚਲੋ ਹੁਣ ਆਪਾਂ ਜਿਹੜੀ ਇਹ ਗੱਲ ਕੀਤੀ ਇਹ ਤਾਂ ਹੋ ਗਈ ਜੀ ਮੱਝਾਂ ਤੇ ਝੋਟੀਆਂ ਦੀ, ਪਰ ਡਾਕਟਰ ਸਾਹਿਬ ਸਾਡੇ ਡੇਅਰੀ ਪਾਲਕ ਨੇ ਜਿਹੜੇ ਤੇ ਆਮ ਕਿਸਾਨੀ ਘਰਾਂ ਵਿੱਚ ਵੀ ਆਮ ਤੌਰ ਤੇ ਗਾਵਾਂ ਰੱਖੀਆਂ ਹੁੰਦੀਆਂ ਨੇ, ਤੇ ਉਹਨਾਂ ਦੀ ਸਭ ਤੋਂ ਮੁੱਖ ਤੇ ਜਿਹੜੀ ਵੱਡੀ ਸਮੱਸਿਆ ਹੈ ਉਹ ਹੈ ਵਾਰ ਵਾਰ ਫਿਰ ਜਾਣਾ, ਜਾਂ ਇੰਝ ਕਹਿ ਲਈਏ ਕਿ ਗਰਭ ਨਹੀਂ ਰਹਿੰਦਾ ਉਹਨਾਂ ਦੇ, ਗੱਭ ਉਹ ਸਿੱਟ ਲੈਂਦੀਆਂ ਨੇ। ਇਸ ਲਈ ਡੇਅਰੀ ਪਸ਼ੂ ਪਾਲਕ ਜਿਹੜੇ ਸਾਡੇ ਗਾਵਾਂ ਰੱਖਣ ਵਾਲੇ ਕਿਸਾਨ ਭੈਣ ਤੇ ਭਰਾ ਨੇ, ਉਹ ਅਸਲ 'ਚ ਕੀ ਕਰ ਸਕਦੇ ਨੇ ਇਸ ਸਮੱਸਿਆ ਦੇ ਹੱਲ ਦੇ ਲਈ?
2: ਜਿਹੜੀ ਗਾਵਾਂ ਦੀ ਇਹ ਸਭ ਤੋਂ ਮੁੱਖ ਸਮੱਸਿਆ ਹੈ ਜਿਹੜੀ ਵਾਰ ਵਾਰ ਫਿਰਨਾ ਜਾਂ ਗੱਭਣ ਨਾ ਰਹਿਣਾ। ਸੋ ਇਸ ਸਮੱਸਿਆ ਦੇ ਕਈ ਕਾਰਨ ਹਨ, ਜਿਵੇਂ ਕਿ ਸਰੀਰਕ ਕਮਜ਼ੋਰੀ, ਬੱਚੇਦਾਨੀ ਦੇ ਵਿੱਚ ਇਨਫੈਕਸ਼ਨ, ਮਸਨੂਈ ਗਰਭਦਾਨ ਦਾ ਟਾਈਮ ਠੀਕ ਨਾ ਹੋਣਾ, ਦੁੱਧ ਦੀ ਜ਼ਿਆਦਾ ਪੈਦਾਵਾਰ। ਵਾਰ ਵਾਰ ਫਿਰਨ ਦਾ ਸਭ ਤੋਂ ਮੁੱਖ ਕਾਰਨ ਹੈ ਅੰਡੇਦਾਨੀ ਵਿੱਚੋਂ ਅੰਡੇ ਦਾ ਸਮੇਂ ਸਿਰ ਨਾ

0: ਨਿਕਲਣਾ ਅਤੇ ਜਾਂ ਫਿਰ ਅੰਡੇਦਾਨੀ ਦੇ ਉੱਤੇ ਕਿਸੇ ਛਾਲੇ ਦਾ ਬਣ ਜਾਣਾ। ਜੇ ਕਈ ਵਾਰ ਅੰਡੇਦਾਨੀ ਉੱਤੇ ਸਿਸਟ ਬਣ ਜਾਂਦੀ ਹੈ, ਉਸ ਨਾਲ ਪਸ਼ੂ ਕਈ ਦਿਨ ਹੇਹੇ ਦੇ ਵਿੱਚ ਰਹਿੰਦਾ ਹੈ ਅਤੇ ਗਰਭ ਧਾਰਨ ਨਹੀਂ ਕਰਦਾ। ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਇਸ ਸਮੱਸਿਆ ਦਾ ਹੱਲ ਹੇਹਾ ਸਮਕਾਲੀਕਰਨ ਦੀ ਵਿਧੀ ਦੇ ਨਾਲ ਕੀਤਾ ਜਾ ਸਕਦਾ ਹੈ, ਜਿਸ ਨੂੰ ਕਿ ਅਸੀਂ ਈਸਟਰਸ ਸਿੰਕਰੋਨਾਈਜੇਸ਼ਨ ਕਹਿੰਦੇ ਹਾਂ। ਇਸ ਵਿਧੀ ਰਾਹੀਂ ਪਸ਼ੂਆਂ ਨੂੰ ਰਸਾਇਣਿਕ ਟੀਕੇ ਲਗਾ ਕੇ ਇੱਕੋ ਸਮੇਂ ਦੇ ਵਿੱਚ ਹੇਹੇ ਦੇ ਵਿੱਚ ਲਿਆਂਦਾ ਜਾਂਦਾ ਹੈ ਅਤੇ ਗਰਭਦਾਨ ਕਰਵਾਇਆ ਜਾ ਸਕਦਾ ਹੈ। ਪਸ਼ੂ ਪਾਲਕ ਕਿਸੇ ਮਾਹਰ ਡਾਕਟਰ ਦੀ ਸਲਾਹ ਮੁਤਾਬਕ ਇਸ ਵਿਧੀ ਨੂੰ ਅਪਣਾ ਸਕਦੇ ਹਨ ਅਤੇ ਪਸ਼ੂਆਂ ਨੂੰ ਗਰਭ ਧਾਰਨ ਕਰਵਾ ਸਕਦੇ। ਗੱਲ ਜਿਹੜੀ ਗੌਰ ਕਰਨ ਵਾਲੀ ਹੈ ਕਿ ਹੇਹਾ ਸਮਕਾਲੀਕਰਨ ਕਰਨ ਸਮੇਂ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਨਾ ਹੋਵੇ ਤਾਂ ਮਲੀਨਤਾ ਨਾ ਹੋਵੇ। ਜੇ ਬੱਚੇਦਾਨੀ ਦੇ ਵਿੱਚ ਕੋਈ ਇਨਫੈਕਸ਼ਨ ਹੈ ਤਾਂ ਈਸਟਰ ਸਿੰਕਰੋਨਾਈਜੇਸ਼ਨ ਜਿਹੜਾ ਸਮਕਾਲੀਕਰਨ ਹੈ ਉਸ ਕਰਨ ਤੋਂ ਪਹਿਲਾਂ ਉਸਦੀ ਇਨਫੈਕਸ਼ਨ ਖਤਮ ਕਰਨੀ ਜ਼ਰੂਰੀ ਹੈ ਅਤੇ ਪਸ਼ੂ ਦੀ ਸਰੀਰਕ ਅਵਸਥਾ ਠੀਕ ਹੋਵੇ, ਪੇਟ ਦੇ ਮਲੱਪਾਂ ਤੋਂ ਦਵਾਈ ਦਿੱਤੀ ਹੋਵੇ, ਖੁਰਾਕ ਸੰਤੁਲਿਤ ਹੋਵੇ ਅਤੇ ਹੇਹਾ ਸਮਕਾਲੀਕਰਨ ਦੇ ਟੀਕੇ ਲਾਉਣ ਵੇਲੇ ਕੋਈ ਲਾਪਰਵਾਹੀ ਨਾ ਕੀਤੀ ਜਾਵੇ। ਜਿਹੜੇ ਟੀਕੇ ਜਿਸ ਟਾਈਮ ਤੇ ਲਾਣੇ ਹੁੰਦੇ ਹਨ ਉਸੇ ਟਾਈਮ ਤੇ ਲੱਗੇ ਤੇ ਜਿਹੜਾ ਪਸ਼ੂ ਹੈ ਉਹ ਵਧੀਆ ਹੇਹੇ ਦੇ ਵਿੱਚ ਆ ਜਾਂਦਾ ਹੈ ਅਤੇ ਉਸਨੂੰ ਅਸੀਂ ਗਰਭਦਾਨ ਕਰਵਾ ਸਕਦੇ ਹਾਂ।
1: ਜੀ ਡਾਕਟਰ ਸਾਹਿਬ, ਜਿਵੇਂ ਹੁਣ ਤੁਸੀਂ ਦੱਸਿਆ ਕਿ ਗਰਭਾਸ਼ਯ ਦੇ ਵਿੱਚ ਉਹਨਾਂ ਦੇ ਸਿਸਟ ਬਣ ਜਾਂਦੀ ਹੈ, ਤਾਂ ਇਸ ਬਾਰੇ ਜਿਵੇਂ ਹੈ ਆਮ ਕਿਸਾਨ ਭਰਾਵਾਂ ਨੂੰ ਕਿਵੇਂ ਪਤਾ ਚੱਲ ਸਕਦਾ ਹੈ ਕਿ ਇਹ ਪਸ਼ੂ ਦੇ ਵਿੱਚ ਬਣ ਚੁੱਕੀ ਹੈ ਤੇ ਹੁਣ ਇਹਦਾ ਕੀ ਅੱਗੇ ਡਾਕਟਰੀ ਇਲਾਜ ਕਿੱਦਾਂ ਕਰਵਾਇਆ ਜਾ ਸਕਦਾ ਹੈ?
0: ਹਾਂਜੀ, ਕਈ ਵਾਰ ਕੀ ਪਸ਼ੂਆਂ ਦੇ ਵਿੱਚ ਸਿਸਟ ਬਣ ਜਾਂਦੀ ਹੈ ਉਸਦਾ ਪਤਾ ਲੱਗਦਾ ਹੈ ਕਿ ਕਈ ਵਾਰ ਕੀ ਆਪਾਂ ਉਸਨੂੰ ਫੋਲੀਕੂਲਰ ਸਿਸਟ ਕਹਿੰਦੇ ਹਾਂ ਅੰਗਰੇਜ਼ੀ ਦੇ ਵਿੱਚ।
1: ਜੀ,
0: ਹੈ ਕਿ ਆਪਣੇ ਪਸ਼ੂ ਪਾਲਕ ਵੀਰਾਂ ਦੀ ਜਿਹੜੀ ਆਪਣਾ ਉਹ ਸਾਨੂੰ ਆ ਕੇ ਦੱਸਦੇ ਆ ਸਮੱਸਿਆ ਕਿ ਜਿਹੜਾ ਪਸ਼ੂ ਹੈ ਉਹ ਤਿੰਨ ਤਿੰਨ ਚਾਰ ਚਾਰ ਦਿਨ ਹੇਹੇ ਦੇ ਵਿੱਚ ਰਹਿੰਦਾ ਹੈ, ਬਹੁਤ ਲੰਬੀ ਉਹ ਹੀਟ ਕੱਢਦਾ ਹੈ। ਤੋ ਉਸਦੇ ਵਿੱਚ ਕੀ ਹੈ ਕਿ ਜਦੋਂ ਅੰਡੇਦਾਨੀ ਦੇ ਉੱਤੇ ਉਹ ਇੱਕ ਸਿਸਟ ਬਣ ਜਾਂਦੀ ਹੈ ਉਹਦੇ ਨਾਲ ਜਿਹੜਾ ਪਸ਼ੂ ਜ਼ਿਆਦਾ ਟਾਈਮ ਤੱਕ ਹੇਹੇ ਦੇ ਵਿੱਚ ਰਹਿੰਦਾ ਹੈ ਅਤੇ ਜਿਹੜਾ ਹੈ ਅੰਡਾ ਹੈ ਉਹ ਅੰਡੇਦਾਨੀ ਚੋਂ ਬਾਹਰ ਨਹੀਂ ਆ ਪਾਉਂਦਾ। ਇਸ ਕਰਕੇ ਜੇ ਗਰਭਦਾਨ ਕਰਾਇਆ ਜਾਵੇ ਤਾਂ ਉਸਦੇ ਵਿੱਚ ਸਫਲਤਾ ਆਪਾਂ ਨੂੰ ਨਹੀਂ ਮਿਲਦੀ ਹੈ। ਸੋ ਇਸਦੇ ਵਿੱਚ ਕੀ ਕਰਨਾ ਹੈ ਕਿ ਆਪਾਂ ਸਿੰਕਰੋਨਾਈਜ਼ ਕਰਨਾ ਹੈ ਤਾਂ ਕਿ ਜਿਹੜੀ ਉਹ ਸਿਸਟ ਬਣੀ ਹੈ ਸਿਸਟ ਨੂੰ ਪਹਿਲਾਂ ਆਪਾਂ ਉਹਦੇ ਵਿੱਚੋਂ ਜਿਹੜਾ ਹੈ ਕਿ ਜਿਹੜਾ ਇੱਕ ਫੋਲੀਕੂਲਰ ਸਿਸਟ ਹੈ ਉਹਨੂੰ ਪਹਿਲਾਂ ਰਪਚਰ ਕੀਤੀ ਜਾਂਦੀ ਹੈ ਤਾਂ ਕਿ ਜਿਹੜੀ ਅੰਡੇਦਾਨੀ ਦੇ ਵਿੱਚੋਂ ਅਗਲੀ ਵਾਰ ਜਿਹੜਾ ਅੰਡਾ ਬਣੇਗਾ ਉਹ ਵਧੀਆ ਤਿਆਰ ਹੋਵੇ ਅਤੇ ਅਗਲੀ ਵਾਰ ਜਦੋਂ ਪਸ਼ੂ ਆਪਣਾ ਹੀਟ ਦੇ ਵਿੱਚ ਆਏਗਾ ਤੇ ਉਹਦੇ ਵਿੱਚ ਉਹਨੂੰ ਗਰਭਦਾਨ ਕਰਵਾ ਕੇ ਅਸੀਂ ਪ੍ਰੈਗਨੈਂਟ ਕਰ ਲਏ।
1: ਜੀ ਡਾਕਟਰ ਸਾਹਿਬ, ਇਸੇ ਤਰ੍ਹਾਂ ਹੀ ਜਿਵੇਂ ਹੁਣ ਆਪਾਂ ਕਿਹਾ ਵੀ ਇਹ ਗੰਢ ਨੂੰ ਆਪਾਂ ਪਹਿਲਾਂ ਰਿਮੂਵ ਕਰਾ ਕੇ ਫੇਰ ਬੱਚੇਦਾਨੀ ਵਿੱਚ ਜਿਹੜਾ ਹੈਗਾ ਅਸੀਂ ਗਰਭ ਧਾਰਨ ਕਰਵਾ ਸਕਦੇ ਹਾਂ, ਤੇ ਸਾਨੂੰ ਹੁਣ ਨਾਲ ਦੀ ਨਾਲ ਇਹ ਵੀ ਦੱਸ ਦਿਓ ਵੀ ਪਸ਼ੂਆਂ ਵਿੱਚ ਜਿਹੜਾ ਕੁਦਰਤੀ ਗਰਭ ਧਾਰਨ ਕਰਨ ਦਾ ਜਿਹੜਾ ਤਰੀਕਾ ਜੇਕਰ ਉਹ ਕਾਮਯਾਬ ਨਹੀਂ ਹੁੰਦਾ ਤਾਂ ਮਨਸੂਈ ਗਰਭ ਧਾਰਨ ਨੂੰ ਜਿਵੇਂ ਆਮ ਬੋਲਚਾਲ ਦੀ ਭਾਸ਼ਾ ਵਿੱਚ ਆਪਣੇ ਪੇਂਡੂ ਇਲਾਕੇ ਵਿੱਚ ਕਹਿ ਦਿੰਦੇ ਹਾਂ ਵੀ ਟੀਕਾ ਭਰਾਉਣਾ, ਤਾਂ ਇਹਦਾ ਠੀਕ ਤੇ ਉਚਿਤ ਸਮਾਂ ਕਿਹੜਾ ਹੋ ਸਕਦਾ ਹੈ, ਖਾਸ ਕਰਕੇ ਜਿਵੇਂ ਜਿਹੜੀਆਂ ਅਵਸਰ ਝੋਟੀਆਂ ਹੁੰਦੀਆਂ ਨੇ ਅਤੇ ਗਾਵਾਂ ਦੇ ਵਿੱਚ ਵੀ?
0: ਹਾਂਜੀ, ਜਿਹੜਾ ਮਸਨੂਈ ਗਰਭਧਾਰਨ ਦਾ ਟੀਕਾ ਹੈ ਉਹ ਹੇਹੇ ਦੇ ਇੱਕ ਖਾਸ ਸਮੇਂ ਦੌਰਾਨ ਹੀ ਲਗਾਇਆ ਜਾਂਦਾ ਹੈ ਅਤੇ ਇਹ ਜਿਹੜਾ ਸਮਾਂ ਹੈ ਹੇਹੇ ਦੇ ਮੱਠੇ ਹੋਣ ਵੇਲੇ ਦਾ ਹੈ।
1: ਜੀ,
0: ਜ਼ਿਆਦਾਤਰ ਮੱਝਾਂ ਦਾ ਹੇਹਾ ਸਵੇਰ ਵੇਲੇ ਜਾਂ ਸ਼ਾਮ ਵੇਲੇ ਸ਼ੁਰੂ ਹੁੰਦਾ ਹੈ। ਜੇਕਰ ਮੱਝ ਦਾ ਹੇਹਾ ਸਵੇਰੇ ਸ਼ੁਰੂ ਹੋਇਆ ਤਾਂ ਉਸਨੂੰ ਜਿਹੜਾ AI ਦਾ ਟੀਕਾ ਹੈ ਮਸਨੂਈ ਗਰਭਧਾਰਨ ਦਾ ਟੀਕਾ ਸ਼ਾਮ ਨੂੰ ਲਗਵਾ ਦੇਣਾ।
1: ਜੀ ਜੀ,
0: ਮੱਝ ਦਾ ਹੇਹਾ ਸ਼ਾਮ ਨੂੰ ਸ਼ੁਰੂ ਹੋਇਆ ਹੈ ਤਾਂ ਉਸਨੂੰ ਜਿਹੜਾ ਗਰਭਦਾਨ ਦਾ ਟੀਕਾ ਹੈ ਉਹ ਅਗਲੇ ਦਿਨ ਸਵੇਰੇ ਲਵਾ ਦੇਣਾ ਚਾਹੀਦਾ ਹੈ, ਜਿਸ ਨੂੰ ਕਿ ਅਸੀਂ AMPM ਰੂਲ ਵੀ ਕਹਿੰਦੇ ਹਾਂ। ਸੋ AMPM ਰੂਲ ਦਾ ਮਤਲਬ ਇਹ ਹੈ ਕਿ ਜੇ ਪਸ਼ੂ ਸਵੇਰੇ AM ਟਾਈਮ ਤੇ ਹੀਟ ਜਾਂਦਾ ਹੈ ਤਾਂ ਉਸਨੂੰ PM ਟਾਈਮ ਤੇ ਉਹਨੂੰ ਗਰਭਦਾਨ ਕਰਵਾ ਦੇਣਾ, ਤੇ ਜੇ ਕਿਤੇ ਸ਼ਾਮ ਨੂੰ ਹੀਟ ਜਾਂਦਾ ਤਾਂ ਉਸਨੂੰ ਅਗਲੇ ਦਿਨ ਸਵੇਰੇ ਜਿਹੜਾ ਹੈਗਾ ਅਸੀਂ AI ਦਾ ਟੀਕਾ ਭਰਵਾ ਦੇਣਾ ਹੈ। ਪਰ ਗਾਵਾਂ ਦੇ ਵਿੱਚ ਜਿਹੜਾ ਹੇਹਾ ਹੈ ਉਹ ਥੋੜਾ ਲੰਬਾ ਹੁੰਦਾ ਹੈ, ਸੋ ਗਾਵਾਂ ਦੇ ਵਿੱਚ ਇਹ ਤੇ ਦੂਜੇ ਦਿਨ ਗਰਭਦਾਨ ਕਰਵਾਇਆ ਜਾਂਦਾ ਹੈ।
1: ਜੀ ਡਾਕਟਰ ਸਾਹਿਬ, ਮੈਨੂੰ ਲੱਗਦਾ ਹੈ ਸਾਰੀ ਹੀ ਜਾਣਕਾਰੀ ਜੋ ਤੁਸੀਂ ਸਾਨੂੰ ਦੇ ਰਹੇ ਹੋ ਇਹ ਸਾਡੇ ਪਸ਼ੂ ਪਾਲਕ ਵੀਰਾਂ ਅਤੇ ਭੈਣਾਂ ਲਈ ਬਹੁਤ ਹੀ ਲਾਹੇਵੰਦ ਹੋਵੇਗੀ, ਪਰ ਮੇਰੇ ਕੋਲੇ ਹਜੇ ਸਵਾਲ ਹੋਰ ਵੀ ਕਈ ਨੇ, ਤਾਂ ਮੈਂ ਤੁਹਾਡੇ ਤੋਂ ਅਗਲਾ ਸਵਾਲ ਪੁੱਛਦੀ ਹਾਂ। ਜਿਵੇਂ ਕਿ ਕਈ ਵਾਰੀ ਕੀ ਹੁੰਦਾ ਨਾ, ਪਸ਼ੂ ਹੈ ਜਿਹੜੇ ਉਹ ਭੌਂ ਜਾਂਦੇ ਨੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਭੌਂ ਜਾਣਾ, ਅਸਲ 'ਚ ਹੁੰਦਾ ਕੀ ਹੈ ਤੇ ਜ਼ਿਆਦਾਤਰ ਕਿਉਂ ਹੁੰਦਾ ਪਸ਼ੂਆਂ ਦੇ ਵਿੱਚ?
0: ਹਾਂਜੀ, ਪਸ਼ੂਆਂ ਦੇ ਵਿੱਚ ਜਿਹੜਾ ਇੱਕ ਆਪਾਂ ਕਹਿੰਦੇ ਹਾਂ ਕਿ ਇੱਕ ਤੂ ਜਾਣ ਦੀ ਸਮੱਸਿਆ ਹੁੰਦੀ ਹੈ, ਅਬੋਰਸ਼ਨ ਕਹਿੰਦੇ ਹਾਂ ਉਹਨੂੰ।
1: ਹਾਂਜੀ ਸਰ।
0: ਸੋ ਉਹਦੇ ਵਿੱਚ ਕੀ ਹੈ, ਜਿਹੜਾ ਅਬੋਰਸ਼ਨ ਹੈ ਉਹ ਉਸਦਾ ਜਿਹੜਾ ਹੈ ਕਿ ਆਰਥਿਕ ਤੌਰ ਤੇ ਫਾਰਮਰ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ, ਕਿਉਂਕਿ ਪਸ਼ੂ ਪਾਲਕ ਵੀਰ ਨੇ ਕਾਫੀ ਖਰਚਾ ਕੀਤਾ ਹੁੰਦਾ ਹੈ ਆਪਣੇ ਪਸ਼ੂ ਦੇ ਉੱਤੇ, ਤੇ ਜਦੋਂ ਇੱਕ ਪ੍ਰੈਗਨੈਂਟ ਐਨੀਮਲ ਜਦੋਂ ਅਬੋਰਟ ਕਰ ਜਾਂਦਾ ਹੈ ਤਾਂ ਸਾਰੀਆਂ ਉਹਦੀਆਂ ਆਸਾਂ ਤੇ ਪਾਣੀ ਫਿਰ ਜਾਂਦਾ ਹੈ। ਸੋ ਤੂ ਜਾਣ ਦੀ ਜਿਹੜੀ ਸਮੱਸਿਆ ਹੈ ਉਹਦੇ ਦੋ ਮੁੱਖ ਕਾਰਨ ਹੁੰਦੇ ਹਨ, ਇੱਕ ਤਾਂ ਹੁੰਦਾ ਹੈ ਛੂਤੀ ਬਿਮਾਰੀਆਂ ਕਾਰਨ ਤੇ ਦੂਜਾ ਅਛੂਤੀ ਕਾਰਨ। ਛੂਤੀ ਬਿਮਾਰੀਆਂ ਕਾਰਨ ਜੋ ਕਿ ਹੈ ਇਨਫੈਕਸ਼ਨ, ਸੋ ਇਹਨਾਂ ਦੇ ਵਿੱਚ ਮੇਨ ਜਿਹੜੀਆਂ ਇਨਫੈਕਸ਼ਨਾਂ ਹੁੰਦੀਆਂ ਨੇ ਉਹ ਹੈ ਬਰੂਸੀਲੋਸਿਸ, ਵਿਬਰੀਓਸਿਸ ਤੇ ਲੈਪਟੋਸਪਾਇਰੋਸਿਸ, ਅਤੇ ਅਛੂਤੀ ਕਾਰਨ ਜਿਵੇਂ ਕਿ ਮਾੜੀ ਸਾਂਭ ਸੰਭਾਲ, ਮਾੜੀ ਖੁਰਾਕ। ਸੋ ਤੂ ਜਾਣ ਦੀ ਸਮੱਸਿਆ ਦੇ ਵਿੱਚ ਸਭ ਤੋਂ ਮਹੱਤਵਪੂਰਨ ਬਿਮਾਰੀ ਹੈ ਬਰੂਸੀਲੋਸਿਸ, ਇਹ ਬਰੂਸੈਲਾ ਨਾਮ ਦੇ ਕੀਟਾਣੂ ਕਰਕੇ ਹੁੰਦੀ ਹੈ। ਸੂਣ ਦੇ ਆਖਰੀ ਮਹੀਨਿਆਂ ਦੇ ਵਿੱਚ ਜਿਹੜਾ ਹੈ ਕਿ ਪਸ਼ੂ ਉਹ ਅਬੋਰਟ ਕਰ ਜਾਂਦਾ ਹੈ। ਸੋ ਜਦੋਂ

0: ਸੂਣ ਦੇ ਅਖੀਰਲੇ ਮਹੀਨਿਆਂ ਦੇ ਵਿੱਚ ਪਸ਼ੂ ਅਬੋਰਟ ਕੀਤਾ ਕਰ ਜਾਂਦਾ ਹੈ ਤਾਂ ਪਸ਼ੂ ਪਾਲਕਾਂ ਦੀ ਸਾਰੀ ਮਿਹਨਤ ਤੇ ਕੀਤਾ ਕਿਰਾਇਆ ਜਿਹੜਾ ਹੈ ਕਿ ਉਹ ਖਰਾਬ ਹੋ ਜਾਂਦਾ ਹੈ। ਸੋ
1: ਜੀ
0: ਇਸ ਬਿਮਾਰੀ ਦਾ ਜੋ ਸਭ ਤੋਂ ਵੱਧ ਨੁਕਸਾਨ ਹੈ ਉਹ ਵੱਡੇ ਵਾਗ ਦੇ ਵਿੱਚ ਹੁੰਦਾ ਹੈ, ਕਿਉਂਕਿ ਜਿੱਥੇ ਬਹੁਤ ਸਾਰੇ ਗੱਭਣ ਪਸ਼ੂ ਇੱਕੋ ਵੇਲੇ ਜਿਹੜਾ ਹੈ ਅਬੋਰਟ ਕਰਨਾ ਸ਼ੁਰੂ ਕਰ ਦਿੰਦੇ ਹਨ, ਕਿਉਂਕਿ ਇਸ ਬਿਮਾਰੀ ਦਾ ਕੀਟਾਣੂ ਮਰੇ ਹੋਏ ਬੱਚੇ ਦੇ ਨਾਲ ਬਾਹਰ ਆ ਜਾਂਦਾ ਹੈ ਅਤੇ ਨਾਲ ਦੇ ਪਸ਼ੂਆਂ ਨੂੰ ਵੀ ਲਾਗ ਲਾ ਦਿੰਦਾ ਹੈ। ਸੋ ਇਸ ਬਿਮਾਰੀ ਦਾ ਹੋਣ ਦਾ ਪਤਾ ਖੂਨ ਦੇ ਟੈਸਟ ਤੋਂ ਲਵਾਇਆ ਜਾ ਸਕਦਾ ਹੈ। ਸਾਨੂੰ ਆਪਣੇ ਫਾਰਮ ਦੇ ਵਿੱਚ ਰੈਗੂਲਰ ਜਿਹੜੀ ਹੈ ਬਰੂਸੀਲੋਸਿਸ ਦੀ ਟੈਸਟਿੰਗ ਕਰਵਾਉਣੀ ਚਾਹੀਦੀ ਹੈ, ਅਤੇ ਇਸ ਬਿਮਾਰੀ ਦਾ ਅਜੇ ਕੋਈ ਪੱਕਾ ਇਲਾਜ ਨਹੀਂ ਲੱਭਿਆ ਗਿਆ ਹੈ। ਅਤੇ
1: ਜੀ
0: ਜਿਹੜੇ
1: ਡਾਕਟਰ
0: ਪਸ਼ੂ
1: ਸਾਹਿਬ,
0: ਇਹ ਬਿਮਾਰੀ ਹੋ ਜਾਵੇ ਉਸ ਪਸ਼ੂ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਕਰ ਦੇਣਾ ਚਾਹੀਦਾ ਹੈ ਅਤੇ ਇਸ ਦੇ ਬਚਾਅ ਦੇ ਲਈ ਜਿਹੜਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਪਰ ਇਹ ਜਿਹੜਾ ਟੀਕਾਕਰਨ ਹੈ ਉਹ 4 ਤੋਂ 8 ਮਹੀਨੇ ਦੇ ਜਿਹੜੇ ਬੱਚੇ ਹੈ, 6 ਮਹੀਨੇ ਦੇ ਆਸ ਪਾਸ ਦੇ ਲਗਭਗ ਜਿਹੜਾ ਹੈ ਕੱਟੀਆਂ ਬੱਚੀਆਂ ਦੇ ਵਿੱਚ ਉਹ ਵੈਕਸੀਨੇਸ਼ਨ ਲੱਗਦੀ ਹੈ।
1: ਜੀ ਡਾਕਟਰ ਸਾਹਿਬ ਬਿਲਕੁਲ, ਮੈਨੂੰ ਲੱਗਦਾ ਚੰਗੀ ਤਰ੍ਹਾਂ ਸਾਰੇ ਕਿਸਾਨ ਵੀਰਾਂ ਨੂੰ ਇਹ ਸਮਝ ਆ ਗਿਆ ਹੋਵੇਗਾ। ਪਰ ਕਈ ਵਾਰ ਕੀ ਹੁੰਦਾ, ਜਦੋਂ ਪਸ਼ੂ ਗਰਭਧਾਰਨ ਵੀ ਕਰ ਲੈਂਦੇ ਨੇ, ਮੰਨ ਲਓ ਤੰਦਰੁਸਤ ਵੀ ਹੁੰਦੇ ਨੇ, ਪਰ ਫਿਰ ਵੀ ਉਹਨਾਂ ਨੂੰ ਕਈ ਵਾਰੀ ਕੀ ਹੁੰਦਾ ਨਾ, ਸਵਾਈ ਵੇਲੇ ਔਖ ਆਉਂਦੀ ਹੈ। ਸੋ ਅਜਿਹਾ ਕੀ ਕੀਤਾ ਜਾਵੇ, ਜਾਂ ਪਸ਼ੂਆਂ ਨੂੰ ਜਿਵੇਂ ਕਿ ਮੱਝਾਂ ਗਾਵਾਂ ਤੇ ਖਾਸ ਕਰ ਅਫਸਰ ਝੋਟੀਆਂ ਜਿਨ੍ਹਾਂ ਨੂੰ, ਜਾਂ ਅਫਸਰ ਜਿਹੜੀਆਂ ਬੱਚੀਆਂ ਹੁੰਦੀਆਂ ਨੇਗੀਆਂ, ਪਹਿਲੇ ਸੂਏ ਵਾਲੀਆਂ ਗਾਵਾਂ, ਸਾਡੀ ਆਮ ਬੋਲਚਾਲ ਦੀ ਭਾਸ਼ਾ ਚ ਅਸੀਂ ਕਹਿ ਲੈਂਦੇ ਹਾਂ, ਇਸ ਸੂਏ ਚ ਪਸ਼ੂ ਕਹਿ ਦਿੰਦੇ ਕਿ ਉਹਨਾਂ ਵਿੱਚ ਖਾਸ ਕਰਕੇ ਪਹਿਲੇ ਸੂਏ ਜਾਂ ਕਹੋ ਸਵਾਈ ਵੇਲੇ ਸਾਰਿਆਂ ਨੂੰ ਹੀ ਔਖਾ ਹੁੰਦਾ ਹੈ, ਤੇ ਕਈ ਪਸ਼ੂਆਂ ਨੂੰ ਵਾਰ ਵਾਰ ਹੀ ਸਵਾਈ ਵੇਲੇ ਜਿਹੜਾ ਹੈਗਾ ਉਹ ਔਖ ਮਹਿਸੂਸ ਹੁੰਦੀ ਹੈ। ਇਹ ਔਖਾਈ ਨੂੰ ਅਸੀਂ ਕਿਵੇਂ ਘੱਟ ਕਰ ਸਕਦੇ ਹਾਂ, ਤੇ ਅਸੀਂ ਅਜਿਹਾ ਕੀ ਕਰੀਏ ਕਿ ਸਾਡੇ ਪਸ਼ੂ ਹੈ ਜਿਹੜੇ ਉਹ ਸੂਣ ਵੇਲੇ ਔਖੇ ਨਾ ਹੋਣ?
0: ਹਾਂਜੀ, ਇਹ ਬੜਾ ਤੁਸੀਂ ਇੱਕ ਬਹੁਤ ਹੀ ਵਧੀਆ ਜਿਹੜਾ ਹੈਗਾ ਸਵਾਲ ਪੁੱਛਿਆ ਹੈ ਕਿ ਪਸ਼ੂਆਂ ਦੇ ਵਿੱਚ ਔਖੀ ਸਵਾਈ। ਸੋ ਜਿਹੜਾ ਪਸ਼ੂਆਂ ਦੇ ਵਿੱਚ ਇੱਕ ਔਖੀ ਸਵਾਈ ਹੈ, ਜੇ ਕਈ ਵਾਰ ਕੀ ਹੈ ਕਿ ਸਾਨੂੰ ਲੱਗਦਾ ਹੈ ਕਿ ਪਸ਼ੂ ਸਾਡਾ ਸੂ ਪਏਗਾ ਪਰ ਉਹ ਸੂ ਨਹੀਂ ਰਿਹਾ ਹੁੰਦਾ ਹੈ। ਸੋ ਇਹ ਜਿਹੜੀ ਇੱਕ ਸਮੱਸਿਆ ਹੈ ਕਿ ਪਸ਼ੂ ਸੂਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਸੂ ਨਹੀਂ ਰਿਹਾ ਹੈ, ਉਸਨੂੰ ਇੱਕ ਐਮਰਜੈਂਸੀ ਮੰਨ ਕੇ ਚੱਲਣਾ ਹੈ।
1: ਜੀ ਜੀ ਬਿਲਕੁਲ,
0: ਦੇ ਵਿੱਚ ਕੀਤੀ ਥੋੜੀ ਵੀ ਦੇਰੀ ਪਸ਼ੂ ਵਾਸਤੇ ਅਤੇ ਉਸਦੇ ਅੰਦਰ ਜਿਹੜਾ ਬੱਚਾ ਹੈ ਦੋਨਾਂ ਦੇ ਵਾਸਤੇ ਜਾਨਲੇਵਾ ਹੋ ਸਕਦੀ। ਸੋ ਜਿਹੜੀ ਪਸ਼ੂਆਂ ਦੇ ਵਿੱਚ ਜਿਹੜੀ ਔਖੀ ਸਵਾਈ ਹੈ ਇਸ ਦੇ ਵਿੱਚ ਤੁਸੀਂ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਹੈ, ਇਸ ਨੂੰ ਐਮਰਜੈਂਸੀ ਮੰਨ ਕੇ ਚੱਲਣਾ ਹੈ। ਅਤੇ ਜਿਹੜੇ ਪਸ਼ੂਆਂ ਦੇ ਵਿੱਚ ਔਖੀ ਸਵਾਈ ਹੈ ਉਹਨਾਂ ਦੇ ਕਾਫੀ ਕਾਰਨ ਹੁੰਦੇ ਹਨ। ਕਈ ਵਾਰ ਕੀ ਹੁੰਦਾ ਹੈ ਕਿ ਬੱਚੇਦਾਨੀ ਦਾ ਮੂੰਹ ਪੂਰੀ ਤਰ੍ਹਾਂ ਨਹੀਂ ਖੁੱਲਦਾ। ਜੇ ਬੱਚੇਦਾਨੀ ਦਾ ਮੂੰਹ ਪੂਰੀ ਤਰ੍ਹਾਂ ਨਹੀਂ ਖੁੱਲੇਗਾ ਤਾਂ ਉਸ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਬੱਚਾ ਹੈ ਉਹ ਬਾਹਰ ਨਹੀਂ ਆਉਂਦਾ ਹੈ ਅਤੇ ਕਾਫੀ ਦੇਰ ਜਿਹੜਾ ਹੈ ਕਿ ਪਸ਼ੂ ਹੈ ਆਪਣਾ ਜ਼ੋਰ ਮਾਰਦਾ ਰਹਿੰਦਾ ਹੈ ਪਰ ਉਹ ਜਿਹੜੀ ਡਿਲੀਵਰੀ ਹੈ ਨਹੀਂ ਹੋ ਪਾਉਂਦੀ ਹੈ। ਦੂਜਾ ਕਾਰਨ ਹੈ ਬੱਚੇਦਾਨੀ ਦਾ ਵਲੇਵਾਂ। ਕਈ ਵਾਰ ਕੀ ਪਸ਼ੂਆਂ ਦੇ ਵਿੱਚ ਜਦੋਂ ਉਹ ਸੂਣ ਦੇ ਲਾਗੇ ਹੁੰਦੇ ਹਨ ਉਹਨਾਂ ਦੇ ਬੱਚੇਦਾਨੀ ਦਾ ਵਲੇਵਾਂ ਪੈ ਜਾਂਦਾ ਹੈ, ਵਲ ਪੈ ਜਾਂਦਾ ਹੈ। ਤੇ ਜਦੋਂ ਬੱਚੇਦਾਨੀ ਦਾ ਵਲ ਪੈ ਜਾਂਦਾ ਹੈ ਤਾਂ ਜੋ ਬੱਚਾ ਉਸਦੇ ਵਿੱਚ ਜਿਹੜੀ ਪਸ਼ੂਆਂ ਦੀ ਜਿਹੜੀ ਹੈ ਸਵਾਈ ਔਖੀ ਹੋ ਜਾਂਦੀ ਹੈ, ਉਸਦੇ ਵਿੱਚ ਵਲ ਕੱਢਣਾ ਪੈਂਦਾ ਹੈ ਜਿਸ ਜੋ ਕਿ ਡਾਕਟਰੀ ਸਹਾਇਤਾ ਤੋਂ ਬਿਨਾਂ ਨਹੀਂ ਹੋ ਸਕਦਾ। ਉਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ ਜਿਵੇਂ ਕਿ ਬੱਚੇ ਦਾ ਜ਼ਿਆਦਾ ਭਾਰਾ ਹੋਣਾ। ਕਈ ਵਾਰ ਕੀ ਹੈ ਕਿ ਬੱਚਾ ਦਾ ਹੈ ਜਿਹੜਾ ਭਾਰ ਜ਼ਿਆਦਾ ਹੁੰਦਾ ਹੈ, ਬੱਚੇ ਦਾ ਸਾਈਜ਼ ਵੱਡਾ ਹੁੰਦਾ ਹੈ, ਓਵਰ ਸਾਈਜ਼ ਬੱਚਾ ਹੁੰਦਾ ਹੈ, ਉਸ ਦੇ ਵਿੱਚ ਵੀ ਜਿਹੜਾ ਕੀ ਹੈ ਕਿ ਪਸ਼ੂ ਨੂੰ ਸੂਣ ਲੱਗੇ ਸਮੱਸਿਆ ਆ ਸਕਦੀ ਹੈ। ਅਤੇ ਇੱਕ ਹੋਰ ਜਿਹੜਾ ਕਾਰਨ ਕਹਿ ਸਕਦੇ ਹਾਂ ਉਹ ਹੈ ਬੱਚੇਦਾਨੀ ਦੇ ਵਿੱਚ ਗਲਤ ਸਥਿਤੀ ਦੇ ਵਿੱਚ ਹੋਣਾ। ਕਈ ਵਾਰ ਕੀ ਹੈ ਕਿ ਬੱਚੇਦਾਨੀ ਦੇ ਵਿੱਚ ਬੱਚੇ ਦੀ ਸਥਿਤੀ ਸਹੀ ਨਹੀਂ ਹੁੰਦੀ ਹੈ, ਕਈ ਵਾਰ ਉਸਦਾ ਸਿਰ ਜਾਂ ਗਰਦਨ ਤੋਂ ਮੁੜ ਜਾਂਦੀ ਹੈ। ਸੋ ਉਸ ਸਥਿਤੀ ਦੇ ਵਿੱਚ ਕਈ ਵਾਰ ਕਿ ਬੱਚੇ ਨੂੰ ਸਿੱਧਾ ਕਰਕੇ ਫਿਰ ਉਸਦੀ ਸਵਾਈ ਕਰਵਾਈ ਜਾਂਦੀ ਹੈ। ਸੋ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਇਹ ਇੱਕ ਐਮਰਜੈਂਸੀ ਹੈ ਅਤੇ ਇਸ ਦੇ ਵਿੱਚ ਕੋਈ ਵੀ ਕੀਤੀ ਗਈ ਦੇਰੀ ਪਸ਼ੂ ਅਤੇ ਬੱਚੇ ਲਈ ਜਾਨਲੇਵਾ ਹੋ ਸਕਦੀ ਹੈ। ਸੋ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਸਾਡਾ ਪਸ਼ੂ ਸੂਣ ਲੱਗੇ ਪਰੇਸ਼ਾਨ ਹੋ ਰਿਹਾ ਹੈ ਜਾਂ ਸੂਣ ਲੱਗੇ ਔਖਾ ਹੋ ਰਿਹਾ ਹੈ ਤਾਂ ਉਸੇ ਟਾਈਮ ਤੁਰੰਤ ਡਾਕਟਰੀ ਸਹਾਇਤਾ ਲੈਣੀ ਬਹੁਤ ਜ਼ਰੂਰੀ ਹੈ। ਤੁਰੰਤ ਡਾਕਟਰੀ ਸਹਾਇਤਾ ਲੈ ਕੇ ਜਿਹੜਾ ਹੈ ਬੱਚੇ ਦੀ ਅਤੇ ਉਸਦੀ ਮਾਂ ਦੀ ਦੋਨਾਂ ਆਪਣਾ ਜੀਆਂ ਦੀ ਜਾਨ ਬਚਾਈ ਜਾ ਸਕਦੀ ਹੈ। ਸੋ ਇਸ ਕੇਸ ਦੇ ਵਿੱਚ ਡਾਕਟਰੀ ਸਹਾਇਤਾ ਜਿਹੜੀ ਹੈ ਤੁਰੰਤ ਲਿੱਤੀ ਜਾਵੇ ਅਤੇ ਇਸ ਦੇ ਵਿੱਚ ਜ਼ਿਆਦਾ ਵੇਟ ਨਾ ਕੀਤੀ ਜਾਵੇ।
1: ਜੀ ਬਿਲਕੁਲ ਡਾਕਟਰ ਸਾਹਿਬ, ਜਿਵੇਂ ਮੈਂ ਪਹਿਲਾਂ ਕਿਹਾ ਵੀ ਮੱਝਾਂ ਕਈ ਵਾਰੀ ਤੰਦਰੁਸਤ ਵੀ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਹੀ ਉਹਨਾਂ ਦੇ ਕਈ ਵਾਰੀ ਬੱਚੇ ਵੀ ਆ ਜਿਹੜੇ ਉਹ ਤੰਦਰੁਸਤ ਹੁੰਦੇ ਨੇ ਤੇ ਉਹਨਾਂ ਨੂੰ ਸਹੀ ਖੁਰਾਕ ਮਿਲਣ ਦੇ ਬਾਵਜੂਦ ਵੀ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਨੂੰ ਬਲ ਪੈ ਸਕਦਾ ਹੈ ਜਾਂ ਉਹਨਾਂ ਦੀ ਗਰਦਨ ਮੁੜ ਸਕਦੀ ਹੈ ਤਾਂ ਇਹ ਸਮੱਸਿਆਵਾਂ ਆ ਜਾਂਦੀਆਂ ਨੇ। ਤੁਸੀਂ ਬਹੁਤ ਹੀ ਸੋਹਣੇ ਢੰਗ ਨਾਲ ਦੱਸਿਆ ਤੇ ਸਾਡੇ ਕਿਸਾਨ ਭਰਾਵਾਂ ਨੂੰ ਇਹਦੇ ਵਿੱਚ ਵੀ ਮੈਨੂੰ ਲੱਗਦਾ ਵੀ ਓਹੜ ਪੋਹੜ ਕਰਨ ਲੱਗ ਜਾਂਦੇ ਨੇ ਵੀ ਜਦੋਂ ਸਵਾਈ ਲੇਟ ਹੋ ਜਾਂਦੀ ਹੈ ਵੀ ਆਹ ਖਾਣ ਨੂੰ ਪਸ਼ੂ ਨੂੰ ਪਾ ਦਿਓ ਜਾਂ ਏਦਾਂ ਇਹਨੂੰ ਖੜਾ ਕਰ ਦਿਓ ਤੇ ਕਈ ਵਾਰੀ ਉਹ ਓਹੜ ਪੋਹੜ ਦੇ ਵਿੱਚ ਆਪਦਾ ਨੁਕਸਾਨ ਕਰ ਲੈਂਦੇ ਨੇ। ਤਾਂ ਕਿਹੜੀਆਂ ਕਿਹੜੀਆਂ ਏਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਉਹਨਾਂ ਨੂੰ ਬਚਾਅ ਰੱਖਣਾ ਚਾਹੀਦਾ ਵੀ ਇਹ ਕੰਮ ਨਹੀਂ ਕਰਨਾ ਚਾਹੀਦਾ ਜਦੋਂ ਪਸ਼ੂ ਔਖਾ ਹੋ ਰਿਹਾ ਹੋਵੇ ਸੂਣ ਵੇਲੇ?
0: ਦੇਖੋ, ਜੇ ਪਸ਼ੂ ਔਖਾ ਹੋ ਰਿਹਾ ਹੈ ਸੂਣ ਦੇ ਵੇਲੇ ਤਾਂ ਉਸਦੇ ਵਿੱਚ ਇਹ ਹੈ ਕਿ ਉਸ ਜਿਹੜਾ ਹੈ ਕਿ ਬੱਚਾ ਹੈ

0: ਬੱਚੇਦਾਨੀ ਚੋਂ ਬਾਹਰ ਨਹੀਂ ਆ ਰਿਹਾ।
1: ਜੀ
0: ਸੋ ਉਸਦੇ ਵਿੱਚ ਕੀ ਹੈ ਕਿ ਜਦੋਂ ਸੂਣ ਦਾ ਟਾਈਮ ਆ ਜਾਂਦਾ ਹੈ ਤਾਂ ਜਿਹੜਾ ਪਸ਼ੂ ਹੈ ਉਹ ਜਦੋਂ ਇੱਕ ਜਿਹੜਾ ਜਿਹੜੀ ਸੂਣ ਦੀ ਸਟੇਜ ਤੇ ਪਹੁੰਚ ਜਾਂਦਾ ਹੈ ਤਾਂ ਉਹ ਉਸਦੇ ਵਿੱਚ ਕੀ ਹੈ ਕਿ ਜਿਹੜੇ ਪਹਿਲਾਂ ਵਾਟਰ ਬੈਗ ਆਉਂਦੇ ਹਨ, ਉਸ ਤੋਂ ਬਾਅਦ ਬੱਚਾ ਆਉਂਦਾ, ਤਾਂ ਉਸਦੇ ਵਿੱਚ ਕੀ ਅੱਧੇ ਕੁ ਘੰਟੇ ਦਾ ਟਾਈਮ ਹੀ ਹੁੰਦਾ ਹੈ। ਅਤੇ ਜਿੱਦਾਂ ਜਿੱਦਾਂ ਟਾਈਮ ਵੱਧਦਾ ਜਾਏਗਾ ਉਸਦੇ ਵਿੱਚ ਬੱਚੇ ਦੀ ਜਾਨ ਨੂੰ ਖਤਰਾ ਵੀ ਵੱਧਦਾ ਜਾਂਦਾ ਹੈ। ਸੋ ਇਸਦੇ ਵਿੱਚ ਇਹ ਹੈਗਾ ਕਿ ਜਦੋਂ ਕਿ ਆਪਣਾ ਲੱਗ ਰਿਹਾ ਹੈ ਕਿ ਪਸ਼ੂ ਦੀ ਸਵਾਈ ਔਖੀ ਹੋ ਰਹੀ ਹੈ ਤਾਂ ਸਾਨੂੰ ਮਾਹਰ ਡਾਕਟਰ ਨੂੰ ਹੀ ਸਭ ਤੋਂ ਪਹਿਲਾਂ ਕਾਲ ਕਰਨੀ ਚਾਹੀਦੀ ਹੈ, ਉਹਨਾਂ ਨੂੰ ਹੀ ਬੁਲਾ ਕੇ ਤੇ ਆਪਣਾ ਜਿਹੜਾ ਹੈ ਬੱਚੇ ਨੂੰ ਜਿਹੜਾ ਹੈ ਬੱਚੇ ਆਪਣਾ ਸਿੱਧਾ ਕੀਤਾ ਜਾ ਸਕਦਾ ਹੈ ਜਾਂ ਜੋ ਹੋਰ ਕੋਈ ਸਮੱਸਿਆ ਹੈ ਉਹਦਾ ਹੱਲ ਕਰਾ ਕੇ ਤੇ ਆਪਣਾ ਜਿਹੜੀ ਹੈ ਇਹ ਪਸ਼ੂ ਦੀ ਡਿਲੀਵਰੀ ਕਰਾਈ ਜਾ ਸਕਦੀ ਹੈ। ਇਸ ਦੇ ਵਿੱਚ ਜੇ ਆਪਾਂ ਕੋਈ ਆਪਣੇ ਵੱਲੋਂ ਕੋਈ ਨੁਸਖੇ ਕਰੀਏ ਉਹ ਹੋ ਸਕਦਾ ਹੈ ਕਿ ਉਹ ਕਾਮਯਾਬ ਨਾ ਵੀ ਹੋਣ। ਸੋ ਇਸ ਲਈ ਡਾਕਟਰੀ ਸਹਾਇਤਾ ਸਭ ਤੋਂ ਪਹਿਲਾਂ ਲਓ ਤਾਂ ਕਿ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ।
1: ਜੀ ਡਾਕਟਰ ਸਾਹਿਬ, ਜਿਵੇਂ ਵੀ ਆਪਣਾ ਘਰਾਂ ਦੇ ਵਿੱਚ ਵੀ ਹੁੰਦਾ ਜੇ ਜਾਪਾ ਹੋਣ ਵਾਲਾ ਹੈ ਤਾਂ ਡਾਕਟਰ ਦੇ ਨਾਲ ਰਾਬਤਾ ਬਣਾ ਕੇ ਰੱਖਣਾ ਚਾਹੀਦਾ ਹੈ ਤੇ ਇਹ ਵੀ ਇੱਕ ਤਰ੍ਹਾਂ ਦਾ ਇਹਨਾਂ ਦਾ ਪਸ਼ੂਆਂ ਦਾ ਜਾਪਾ ਹੀ ਹੁੰਦਾ ਹੈ ਤੇ ਪਸ਼ੂਆਂ ਨੂੰ ਲਗਾਤਾਰ ਹੈ ਜਿਹੜਾ ਥੋੜੇ ਥੋੜੇ ਸਮੇਂ ਬਾਅਦ ਮੈਨੂੰ ਲੱਗਦਾ ਡਾਕਟਰ ਨੂੰ ਦਿਖਾਉਂਦੇ ਰਹਿਣਾ ਚਾਹੀਦਾ ਹੈ। ਪਰ ਫਿਰ ਵੀ ਡਾਕਟਰ ਖੁਸ਼ਪ੍ਰੀਤ ਜੀ, ਤੁਸੀਂ ਬਹੁਤ ਹੀ ਮਹੱਤਵਪੂਰਨ ਇਹ ਜਾਣਕਾਰੀ ਸਾਨੂੰ ਦਿੱਤੀ ਹੈ, ਪਰ ਸਾਡੇ ਸਰੋਤਿਆਂ ਨੂੰ ਜੇਕਰ ਅਸੀਂ ਆਸਾਨ ਭਾਸ਼ਾ ਦੇ ਵਿੱਚ ਇੱਕ ਹੋਰ ਗੱਲ ਸਮਝਾ ਦਈਏ ਕਿ ਸੂਏ ਤੋਂ ਬਾਅਦ ਵੀ ਕਈ ਪਸ਼ੂ ਨੇ ਨਾ ਜਿਹੜੇ ਉਹਨਾਂ ਨੂੰ ਭਾਰ ਪੈਣਾ ਸ਼ੁਰੂ ਹੋ ਜਾਂਦਾ ਹੈ, ਵੀ ਜਿਵੇਂ ਆਪਾਂ ਕਹਿੰਦੇ ਉਹ ਪਿੱਛਾ ਮਾਰਨ ਲੱਗ ਜਾਂਦੇ ਨੇ, ਤਾਂ ਇਹ ਕਾਰਨ ਕਿਉਂ ਹੁੰਦਾ, ਵੀ ਕਿਸ ਕਾਰਨ ਇਹ ਭਾਰ ਪੈਂਦਾ ਪਸ਼ੂਆਂ ਦੇ ਵਿੱਚ?
0: ਹਾਂਜੀ, ਜਿਹੜਾ ਪਸ਼ੂਆਂ ਦੇ ਵਿੱਚ ਜਿਹੜਾ ਭਾਰ ਪੈਣ ਦੀ ਜਾਂ ਭਾਰ ਪੈਣ ਦੀ ਸਮੱਸਿਆ ਹੁੰਦੀ ਹੈ ਇਹ ਸੂਣ ਤੋਂ ਬਾਅਦ ਵੀ ਆ ਜਾਂਦੀ ਹੈ ਜਾਂ ਕਈ ਵਾਰ ਕਿ ਜੋ ਪਸ਼ੂ ਸੂਣ ਦੇ ਲਾਗੇ ਪਹੁੰਚਦਾ ਹੈ ਉਦੋਂ ਵੀ ਉਸ 'ਚ ਇਹ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਜਿਹੜਾ ਆਪਣਾ ਭਾਰ ਕਹਿ ਲਈਏ ਜਾਂ ਭਾਰ ਕਹਿ ਲਈਏ ਭਾਰ ਪੈਣ ਦੀ ਸਮੱਸਿਆ, ਉਸਦੇ ਕਈ ਕਾਰਨ ਹੁੰਦੇ ਹਨ ਜਿਵੇਂ ਕਿ ਰਸਾਇਣਾਂ ਦਾ ਸੰਤੁਲਨ ਵਿਗੜਨਾ, ਧਾਤਾਂ ਦੀ ਕਮੀ ਦਾ ਹੋਣਾ, ਬਾਡੀ ਦੇ ਵਿੱਚ ਕੈਲਸ਼ੀਅਮ ਦੀ ਕਮੀ ਦਾ ਹੋਣਾ ਜਾਂ ਵਧੇਰੀ ਚਰਬੀ ਦਾ ਜੰਮਣਾ। ਇਹ ਬਿਮਾਰੀਆਂ ਗੱਭਣ ਪਸ਼ੂ ਦੇ ਵਿੱਚ 6ਵੇਂ ਮਹੀਨੇ ਤੋਂ ਸੂਣ ਤੱਕ ਹੋ ਸਕਦੀ ਹੈ। ਅਤੇ ਕਈ ਵਾਰ ਕੀ ਹੈ ਜੇ ਪਸ਼ੂ ਦੀ ਕਈ ਵਾਰ ਔਖੀ ਸਵਾਈ ਹੋਵੇ ਜਾਂ ਕੋਈ ਹੋਰ ਸਮੱਸਿਆ ਹੋਵੇ ਤਾਂ ਸੂਣ ਤੋਂ ਬਾਅਦ ਵੀ ਹੈ ਕਈ ਵਾਰ ਜਿਹੜਾ ਪਸ਼ੂ ਹੈ ਉਹ ਭਰ ਦਿਖਾਉਂਦਾ ਹੈ। ਸੋ ਇਹ ਸਮੱਸਿਆ ਜਿਹੜੀ ਹੈ ਉਹ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੈ ਅਤੇ ਇਸ ਲਈ ਅਜਿਹੇ ਪਸ਼ੂਆਂ ਨੂੰ ਨਸਲਕਸ਼ੀ ਲਈ ਸਾਨੂੰ ਰੱਖਣਾ ਨਹੀਂ ਚਾਹੀਦਾ ਹੈ। ਜਿਵੇਂ ਕਹੀਏ ਕਿ ਜਿਹੜਾ ਭਰ ਪੈਣ ਦੀ ਸਮੱਸਿਆ ਹੈ ਉਹ ਉਸਦੇ ਵਿੱਚ ਇੱਕ ਕਾਰਨ ਹੈ ਕਿ ਜੈਨੇਟਿਕ ਸਮੱਸਿਆ ਵੀ ਹੈ। ਸੋ ਜੇ ਜੈਨੇਟਿਕ ਸਮੱਸਿਆ ਦੇ ਕਹਿਣ ਦਾ ਮਤਲਬ ਹੈ ਕਿ ਜੇ ਪਸ਼ੂ ਨੂੰ ਉਹ ਸਮੱਸਿਆ ਹੈ ਤਾਂ ਉਹ ਅਗਲੀਆਂ ਜਿਹੜੀਆਂ ਹੈਗੀਆਂ ਪੀੜ੍ਹੀਆਂ ਦੇ ਵਿੱਚ ਵੀ ਇਹ ਸਮੱਸਿਆ ਚਲੇ ਜਾਂਦੀ ਹੈ। ਇੱਕ ਜਿਹੜੀ ਹੋਰ ਗੱਲ ਹੈ ਕਿ ਪਰ ਕਿੰਨੇ ਕਿਸਮ ਦਾ ਹੁੰਦਾ, ਪਰ 3 ਕਿਸਮ ਦਾ ਹੁੰਦਾ ਹੈ। ਇੱਕ ਹੁੰਦਾ ਹੈ ਕਿ ਬੈਠੇ ਹੋਏ ਪਸ਼ੂ ਦਾ ਭਰ ਪੈ ਜਾਣਾ, ਦੂਜਾ ਹੈ ਖੜੇ ਹੋਏ ਪਸ਼ੂ ਦਾ ਭਰ ਪੈਣਾ, ਅਤੇ ਤੀਜਾ ਹੈ ਬੱਚੇਦਾਨੀ ਦਾ ਭਰ ਵੀ ਨਾਲ ਹੀ ਪੈ
1: ਜਾਣਾ।
0: ਇਹ 3 ਕੰਡੀਸ਼ਨਾਂ ਹੁੰਦੀਆਂ ਨੇ। ਇੱਕ ਹੁੰਦੀ ਹੈ ਕਿ ਆਪਣਾ ਬੈਠੇ ਹੋਏ ਪਸ਼ੂ ਦੇ ਭਰ ਪੈਣਾ, ਖੜੇ ਹੋਏ ਦਾ ਭਰ ਪੈਣਾ, ਤੇ ਬੱਚੇਦਾਨੀ ਦਾ ਭਰ ਵੀ ਪੈ ਜਾਣਾ। ਸੋ ਜਿਹੜਾ ਜੇ ਆਪਣਾ ਭਰ ਪੈ ਚੁੱਕਾ ਹੈ ਤਾਂ ਉਸਨੂੰ ਕੀ ਕਰਨਾ ਹੈ ਕਿ ਭਰ ਨੂੰ ਸਾਫ਼ ਕੱਪੜੇ ਦੇ ਨਾਲ ਢੱਕ ਦੇਣਾ ਚਾਹੀਦਾ ਹੈ ਤਾਂ ਕਿ ਮੱਖੀਆਂ ਤੋਂ ਬਚਾ ਰਹੇ, ਕਿਉਂਕਿ ਜੇ ਮੱਖੀਆਂ ਬੈਠਣਗੀਆਂ ਭਰ ਉੱਤੇ ਆ ਕੇ ਤਾਂ ਕੀੜੇ ਪੈਣ ਦੀ ਵੀ ਜਿਹੜੇ ਹੈ ਚਾਂਸ ਰਹਿੰਦੇ ਹਨ। ਭਰ ਨੂੰ ਸਾਫ਼ ਕੱਪੜੇ ਦੇ ਨਾਲ ਢੱਕ ਦਿਓ, ਭਰ ਨੂੰ ਠੰਡੇ ਪਾਣੀ ਵਿੱਚ ਹਲਕੀ ਜਿਹੀ ਲਾਲ ਦਵਾਈ ਪਾ ਕੇ ਧੋ ਲਓ, ਤੇ ਫਿਰ ਡਾਕਟਰੀ ਸਹਾਇਤਾ ਲੈ ਕੇ ਕੀਟਾਣੂ ਰਹਿਤ ਅਤੇ ਸੁੰਨ ਕਰਨ ਵਾਲੀ ਕਰੀਮ ਲਵਾ ਕੇ ਭਰ ਨੂੰ ਹੌਲੀ ਹੌਲੀ ਹਥੇਲੀਆਂ ਦੇ ਨਾਲ ਅੰਦਰ ਪਾ ਦਿਓ। ਭਰ ਨੂੰ ਅੰਦਰ ਪਾਉਣ ਲੱਗੇ ਇਹ ਯਾਦ ਰੱਖਣਾ ਹੈ ਕਿ ਜਿਹੜਾ ਭਰ ਨੂੰ ਅੰਦਰ ਹਥੇਲੀਆਂ ਦੇ ਨਾਲ ਅੰਦਰ ਕਰਨਾ ਹੈ, ਨਾ ਕਿ ਉਂਗਲਾਂ ਦੇ ਨਾਲ, ਕਿਉਂਕਿ ਜੇ ਅਸੀਂ ਉਂਗਲਾਂ ਦੇ ਨਾਲ ਕਰਾਂਗੇ ਤਾਂ ਉਂਗਲਾਂ ਦੇ ਨਾਲ ਵੀ ਜਿਹੜਾ ਹੈ ਜ਼ਖਮ ਹੋ ਜਾਂਦੇ ਹਨ। ਸੋ ਭਰ ਨੂੰ ਇੱਕ ਅੰਦਰ ਕਰਨ ਸਮੇਂ ਭਰ ਨੂੰ ਉਤਾਂਹ ਨੂੰ ਚੱਕ ਲੈਣਾ ਚਾਹੀਦਾ ਹੈ। ਕਈ ਵਾਰ ਕੀ ਹੁੰਦਾ ਹੈ ਪਸ਼ੂ ਦੇ ਵਿੱਚ ਭਰ ਪੈਣ ਕਰਕੇ ਜਿਹੜੀ ਉਸਦੀ ਪਿਸ਼ਾਬ ਦੀ ਨਾਲੀ ਹੁੰਦੀ ਹੈ ਉਸਤੇ ਦਬਾਅ ਪੈ ਜਾਂਦਾ ਹੈ ਅਤੇ ਜਿਹੜਾ ਹੈ ਪਸ਼ੂ ਕਈ ਵਾਰ ਕੀ ਹੈ ਜਦੋਂ ਦਾ ਭਰ ਪਿਆ ਹੁੰਦਾ ਹੈ ਉਸਨੇ ਪਿਸ਼ਾਬ ਹੀ ਨਹੀਂ ਕੀਤਾ ਹੁੰਦਾ ਹੈ। ਸੋ ਜਦੋਂ ਅਸੀਂ ਭਰ ਨੂੰ ਉਤਾਂਹ ਨੂੰ ਚੱਕਦੇ ਹਾਂ ਤਾਂ ਜਿਹੜੀ ਪਿਸ਼ਾਬ ਦੀ ਨਾਲੀ ਉਹ ਸਿੱਧੀ ਹੋ ਜਾਂਦੀ ਹੈ ਅਤੇ ਪਸ਼ੂ ਦਾ ਜਿਹੜਾ ਹੈ ਕਿ ਉਹ ਪਿਸ਼ਾਬ ਕਰ ਲੈਂਦਾ ਹੈ ਅਤੇ ਜਿਹੜਾ ਪਿਸ਼ਾਬ ਦੀ ਨਾਲੀ ਦਾ ਦਬਾਅ ਹੈ ਉਹ ਘੱਟ ਜਾਂਦਾ ਹੈ। ਅਤੇ ਭਰ ਨੂੰ ਉਸ ਤੋਂ ਬਾਅਦ ਰੱਸੀ ਦੀ ਬਗਿਆੜੀ ਦੇ ਨਾਲ ਜਾਂ ਸੂ ਤੇ ਟਾਂਕੇ ਲਾ ਕੇ ਅੰਦਰ ਰੋਕਿਆ ਜਾ ਸਕਦਾ ਹੈ।
1: ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਵੀ ਕਈ ਵਾਰੀ ਸਾਡੇ ਹੱਥ ਜਿਹੜੇ ਹੈਗੇ ਨੇ ਕਿਸਾਨ ਵੀਰ ਸਿੱਧਾ ਹੱਥਾਂ ਨਾਲ, ਤੇ ਇਹਦੇ ਚ ਵੀ ਮੈਨੂੰ ਲੱਗਦਾ ਗਲਵਜ਼ ਪਾ ਕੇ ਜਿਹੜਾ ਹੈਗਾ ਇਹ ਭਾਰ ਨੂੰ ਅੰਦਰ ਕਰਨਾ ਚਾਹੀਦਾ ਤਾਂ ਕਿ ਇਨਫੈਕਸ਼ਨ ਹੈ ਜਿਹੜੀ ਉਹਨਾਂ ਨੂੰ ਨਾ ਹੋਵੇ ਪਸ਼ੂਆਂ ਨੂੰ। ਤੇ ਕਈ ਵਾਰ ਇਹ ਭਾਰ ਮੈਨੂੰ ਲੱਗਦਾ ਡਾਕਟਰ ਸਾਹਿਬ ਸੂਏ ਸੂਣ ਤੋਂ ਪਹਿਲਾਂ ਵੀ ਕਈ ਕਈ ਮਹੀਨੇ ਪਹਿਲਾਂ ਪੈਣਾ ਸ਼ੁਰੂ ਹੋ ਜਾਂਦਾ ਤੇ ਉਦੋਂ ਮੈਨੂੰ ਲੱਗਦਾ ਕਿਸਾਨ ਵੀਰ ਇਹਨੂੰ ਦੇਖ ਕੇ ਘਬਰਾ ਜਾਂਦੇ ਨੇ, ਉਦੋਂ ਉਹ ਇਹ ਜਿਹਾ ਕੀ ਕਰ ਸਕਦੇ ਨੇ ਕਿ ਜਿਹੜਾ ਬੱਚੇ ਨੂੰ ਤੇ ਜਿਹੜਾ ਉਹ ਪਸ਼ੂ ਹੈ ਜਿਹਨੂੰ ਭਾਰ ਪੈ ਰਿਹਾ ਉਹਨੂੰ ਕੋਈ ਨੁਕਸਾਨ ਨਾ ਹੋਵੇ?
0: ਹਾਂਜੀ, ਜਿਹੜਾ ਇਹ ਭਾਰ ਪੈਣ ਦੀ ਸਮੱਸਿਆ ਹੈ ਇਹ ਕਈ ਵਾਰ 6ਵੇਂ ਮਹੀਨਾ ਜਿਹੜਾ ਪਸ਼ੂ ਗੱਭਣ ਹੈ ਉਹ ਤੋਂ ਸ਼ੁਰੂ ਹੋ ਜਾਂਦੀ ਹੈ।
1: ਜੀ,
0: ਸੋ ਉਸ ਵਿੱਚ

0: ਕੀ ਕਰਨਾ ਹੁੰਦਾ ਹੈ ਕਿ ਆਪਾਂ ਬਗਿਆੜੀ ਪਾ ਕੇ ਜਿਹੜਾ ਭਾਰ ਨੂੰ ਰੋਕ ਸਕਦੇ ਹਾਂ। ਕਈ ਵਾਰ ਕੀ ਹੈ ਕਿ ਜਿਹੜੇ ਪਸ਼ੂ ਦੇ ਮੋਰਲੇ ਜਿਹੜੇ ਪੈਰ ਹੁੰਦੇ ਹਨ ਉਹਨਾਂ ਨੂੰ ਥੋੜੀ ਜਿਹੀ ਢਲਾਨ ਦੇ ਦਿੱਤੀ ਜਾਂਦੀ ਹੈ 4 ਤੋਂ 5 ਇੰਚ ਦੀ, ਤਾਂ ਕਿ ਜਿਹੜਾ ਪਸ਼ੂ ਹੈ ਥੋੜਾ ਜਿਹਾ ਜਿਹੜਾ ਉਹਦੇ ਅਗਲੇ ਪੈਰ ਹਨ ਥੋੜੇ ਨੀਵੇਂ ਰਹਿਣ ਪਿਛਲੇ ਪੈਰਾਂ ਤੋਂ, ਅਤੇ ਉਸਦੇ ਨਾਲ ਬਗਿਆੜੀ ਆਪਾਂ ਪਾ ਸਕਦੇ ਹਾਂ ਜਿਸ ਦੇ ਨਾਲ ਕਿ ਜਿਹੜਾ ਭਾਰ ਹੈ ਅੰਦਰ ਰੁਕਿਆ ਜਾ ਸਕਦਾ ਹੈ। ਉਸ ਦੇ ਨਾਲ ਕੁਛ ਆਪਾਂ ਜਿਹੜੇ ਟੀਕੇ ਵੀ ਲਗਾਏ ਜਾ ਸਕਦੇ ਹਨ ਜਿਹੜੇ ਸਪੋਰਟਿਵ ਟ੍ਰੀਟਮੈਂਟ ਆਪਾਂ ਕਹਿ ਦਿੰਦੇ ਹਾਂ, ਤੇ ਇਸ ਦੇ ਨਾਲ ਜਿਹੜਾ ਭਾਰ ਨੂੰ ਆਪਾਂ ਅੰਦਰ ਰੋਕਿਆ ਜਾ ਸਕਦਾ ਹੈ।
1: ਜੀ ਡਾਕਟਰ ਸਾਹਿਬ, ਇਸ ਜਦੋਂ ਪਸ਼ੂ ਸੂਣ ਵਾਲਾ ਹੋਵੇ ਤਾਂ ਪਹਿਲਾਂ ਹੀ ਮੈਨੂੰ ਲੱਗਦਾ ਹੈ ਜੇਕਰ ਪਸ਼ੂ ਨੂੰ ਏਦਾਂ ਦੀ ਸਮੱਸਿਆ ਹੈ ਤਾਂ ਉਹਦੇ ਆਸ ਪਾਸ ਹੈ ਜਿਹੜਾ ਉਹਨੂੰ ਰੇਤਾ ਜਾਂ ਕੋਈ ਹੋਰ ਵਧੀਆ ਗੱਦੇ ਵਗੈਰਾ ਵਿਛਾ ਕੇ ਉਹਦਾ ਪਿਛਲਾ ਪੈਰ ਹੈ ਜਿਹੜੇ ਉਹਨਾਂ ਨੂੰ ਉੱਪਰ ਜਿਹੜਾ ਆਪਾਂ ਕਰ ਸਕੀਏ ਤਾਂ ਜੋ ਪਸ਼ੂ ਨੂੰ ਭਾਰ ਨਾ ਪਵੇ। ਪਰ ਡਾਕਟਰ ਸਾਹਿਬ, ਕਈ ਵਾਰ ਕੀ ਹੁੰਦਾ ਮੱਝਾਂ ਗਾਵਾਂ ਦੇ ਗਰਭ ਧਾਰਨ ਤੋਂ ਲੈ ਕੇ ਸੂਣ ਤੱਕ ਜਿਹੜੀ ਆਪਾਂ ਸਾਰੀ ਗੱਲ ਹੁਣ ਤੱਕ ਕੀਤੀ ਹੈ, ਪਰ ਕਈ ਪਸ਼ੂਆਂ ਨੂੰ ਕੀ ਹੁੰਦਾ ਸੂਣ ਤੋਂ ਬਾਅਦ ਵੀ ਹੈ ਜਿਹੜਾ ਨਾ ਉਹ ਜੇਰ ਅੜਨ ਦੀ ਸਮੱਸਿਆ ਹੋ ਜਾਂਦੀ ਹੈ, ਵੀ ਉਹਨਾਂ ਦੀ ਜੇਰ ਹੈ ਜਿਹੜੀ ਉਹ ਅੜ ਜਾਂਦੀ, ਉਹ ਪੈਂਦੀ ਹੋਈ ਨਹੀਂ ਹੈਗੀ। ਉਦੋਂ ਅਜਿਹਾ ਕੀ ਕਰਨ ਸਾਡੇ ਕਿਸਾਨ ਵੀਰ ਤੇ ਭੈਣ ਕਿ ਉਹ ਜੇਰ ਹੈ ਜਿਹੜੀ ਉਹ ਸਹੀ ਤਰੀਕੇ ਨਾਲ ਸਾਰੀ ਪੈ ਜਾਵੇ। ਸਾਰੀ ਦਾ ਮਤਲਬ ਹੈ ਕਿ ਅੰਦਰ ਕੋਈ ਗੰਦਗੀ ਨਾ ਰਹਿ ਜਾਵੇ, ਤੇ ਅਜਿਹਾ ਕੀ ਨਾ ਕਰਨ ਕਿ ਪਸ਼ੂ ਨੂੰ ਹੈ ਜਿਹੜਾ ਉਹ ਕੋਈ ਸਮੱਸਿਆ ਆਵੇ, ਕਿਉਂਕਿ ਪਸ਼ੂ ਪਾਲਕ ਭੈਣਾਂ ਤੇ ਵੀਰ ਜਦੋਂ ਜੇਰ ਨਹੀਂ ਪੈਂਦੀ ਤਾਂ ਉਹ ਪਰੇਸ਼ਾਨ ਹੋ ਜਾਂਦੇ ਨੇ ਕਿ ਜੇਰ ਨਹੀਂ ਪਈ ਹਲੇ ਤੱਕ, ਤਾਂ ਉਹਦੀ ਸਾਂਭ ਸੰਭਾਲ ਪਸ਼ੂ ਦੀ ਕਿਵੇਂ ਕੀਤੀ ਜਾ ਸਕਦੀ ਹੈ ਸੂਣ ਤੋਂ ਬਾਅਦ ਤਾਂ ਕਿ ਜੇਰ ਸਹੀ ਤਰੀਕੇ ਨਾਲ ਪੈ ਸਕੇ।
0: ਹਾਂਜੀ, ਕਈ ਵਾਰ ਕੀ ਹੈ ਪਸ਼ੂਆਂ ਦੇ ਵਿੱਚ ਸੂਣ ਤੋਂ ਬਾਅਦ ਜੇਰ ਨਹੀਂ ਪੈਂਦੀ ਹੈ, ਤੇ ਜੇ ਪਸ਼ੂਆਂ ਦੇ ਵਿੱਚ ਜੇਰ ਨਾ ਪਵੇ ਅਤੇ ਜੇਰ ਆਪਣੇ ਬੱਚੇਦਾਨੀ ਦੇ ਅੰਦਰ ਹੀ ਰਹਿ ਜਾਵੇ ਤੇ ਉਸਦੇ ਵਿੱਚ ਕੀ ਹੁੰਦਾ ਹੈ ਕਿ ਆਪਣਾ ਇਨਫੈਕਸ਼ਨ ਹੋ ਜਾਂਦੀ ਹੈ, ਤੇ ਜੇ ਜੇਰ ਪਸ਼ੂ ਦੇ ਅੰਦਰ ਹੀ ਰਹਿ ਜੇ ਇਨਫੈਕਸ਼ਨ ਹੋ ਜਾਏ ਤੇ ਪਸ਼ੂ ਨੂੰ ਦੁਬਾਰਾ ਆ ਸੌਣ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ, ਕਿਉਂਕਿ ਜਿਹੜੀ ਬੱਚੇਦਾਨੀ ਹੈ ਉਸਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ। ਉਸ ਤੋਂ ਬਾਅਦ ਫਿਰ ਜਦੋਂ ਇਨਫੈਕਸ਼ਨ ਖਤਮ ਹੋਏਗੀ ਉਸ ਤੇ ਉਸ ਤੋਂ ਲਗਭਗ ਬਾਅਦ ਹੀ ਜਿਹੜਾ ਪਸ਼ੂ ਦੇ ਵਿੱਚ ਗਰਭਧਾਰਨ ਕਰਾਇਆ ਜਾ ਸਕਦਾ ਹੈ। ਸੋ ਕੋਸ਼ਿਸ਼ ਕਰਨੀ ਹੈ ਕਿ ਪਸ਼ੂਆਂ ਦੇ ਵਿੱਚ ਜੇ ਰੜਨ ਦੀ ਸਮੱਸਿਆ ਬਿਲਕੁਲ ਨਾ ਆਵੇ, ਕਿਉਂਕਿ ਜੇ ਪਸ਼ੂਆਂ ਦੇ ਵਿੱਚ ਜੇ ਰੜਨ ਦੀ ਸਮੱਸਿਆ ਆਏਗੀ ਤਾਂ ਆਰਥਿਕ ਤੌਰ ਤੇ ਨੁਕਸਾਨ ਹੋਵੇਗਾ। ਸੋ ਜਿਹੜੇ ਪਸ਼ੂਆਂ ਦੇ ਵਿੱਚ ਜੇ ਰੜਨ ਦੀ ਸਮੱਸਿਆ ਹੈ ਉਸਦੇ ਵਿੱਚ ਕਈ ਕਾਰਨ ਹਨ, ਜਿਵੇਂ ਕਿ ਪਸ਼ੂਆਂ ਦਾ ਸਮੇਂ ਤੋਂ ਪਹਿਲੇ ਸੂ ਪੈਣਾ, ਪਸ਼ੂਆਂ ਦਾ ਅਬੋਰਟ ਕਰ ਜਾਣਾ। ਸੋ ਜੋ ਪਸ਼ੂ ਕਈ ਵਾਰ ਅਬੋਰਟ ਕਰ ਜਾਂਦੇ ਹਨ ਉਸਦੇ ਵਿੱਚ ਕੀ ਹੈ ਟਾਈਮ ਤੋਂ ਪਹਿਲਾਂ ਸੂ ਪੈਂਦੇ ਹਨ, ਤੋ ਉਹਦੇ ਵਿੱਚ ਕੀ ਹੈ ਕਿ ਜਿਹੜੀ ਜੇਰ ਹੈ ਉਹ ਅੰਦਰ ਹੀ ਰਹਿ ਜਾਂਦੀ ਹੈ। ਸਰੀਰ ਦੇ ਵਿੱਚ ਊਰਜਾ ਦੀ ਘਾਟ ਹੋਣੀ, ਪਸ਼ੂਆਂ ਦੇ ਵਿੱਚ ਔਖੀ ਸਵਾਈ, ਕਈ ਵਾਰ ਔਖਾ ਜਦੋਂ ਪਸ਼ੂ ਸੂੰਦਾ ਹੈ ਉਦੋਂ ਵੀ ਕਈ ਵਾਰ ਪ੍ਰੋਬਲਮ ਆ ਜਾਂਦੀ ਹੈ ਕਿ ਉਸਦੀ ਜੇਰ ਅੜ ਜਾਂਦੀ ਹੈ, ਅਤੇ ਸੂਣ ਤੋਂ ਤੁਰੰਤ ਬਾਅਦ ਬੱਚੇ ਨੂੰ ਮਾਂ ਤੋਂ ਅਲੱਗ ਕਰਨਾ, ਤੇ ਕਈ ਵਾਰ ਪਸ਼ੂਆਂ ਦੇ ਵਿੱਚ ਬੁਢਾਪੇ ਕਾਰਨ ਵੀ ਕਈ ਵਾਰ ਜੇਰ ਦਾ ਹੈ ਕਿ ਉਹ ਆਪਣਾ ਜੇਰ ਅੜ ਜਾਂਦੀ ਹੈ ਕਈ ਵਾਰ, ਅਤੇ ਇੱਕ ਆਖਰੀ ਕਾਰਨ ਹੈ ਕੈਲਸ਼ੀਅਮ ਦੀ ਘਾਟ। ਕੈਲਸ਼ੀਅਮ ਦੀ ਘਾਟ ਕਾਰਨ ਵੀ ਕਈ ਵਾਰ ਹੈ ਕਿ ਜੇਰ ਰੜਨ ਦੀ ਸਮੱਸਿਆ ਆ ਸਕਦੀ ਹੈ। ਜੇਕਰ ਜੇਰ 12 ਘੰਟਿਆਂ ਤੱਕ ਨਹੀਂ ਪੈਂਦੀ ਹੈ ਤਾਂ ਮਹਾਂ ਡਾਕਟਰ ਨੂੰ ਬੁਲਾ ਲੈਣਾ ਚਾਹੀਦਾ ਹੈ। ਕਈ ਵਾਰ ਜੇਰ ਵੈਸੇ ਹੀ ਆਪਣਾ ਬੱਚੇਦਾਨੀ ਦੇ ਅੰਦਰ ਹੁੰਦੀ ਹੈ ਅਤੇ ਲੂਜ਼ ਪਈ ਹੁੰਦੀ ਹੈ, ਸੋ ਉਸ ਚੀਜ਼ ਦੇ ਵਿੱਚ ਜੇਰ ਆਪਾਂ ਕਢਵਾ ਸਕਦੇ ਹਾਂ ਜੇ ਲੂਜ਼ ਪਈ ਹੈ। ਅਤੇ ਜੇਕਰ ਤੁਹਾਨੂੰ ਆਪਣੇ ਮਹਾਂ ਡਾਕਟਰ ਨੂੰ ਲੱਗਦਾ ਹੈ ਕਿ ਜੇਰ ਕੱਢਣ ਵਾਸਤੇ ਟੀਕੇ ਲਗਾਉਣੇ ਹਨ ਤਾਂ ਉਹ ਟੀਕੇ ਲਗਾ ਕੇ ਵੀ ਜੇਰ ਕੱਢਣ ਵਾਲੇ ਟੀਕੇ ਲਗਵਾ ਕੇ ਵੀ ਜੇਰ ਕਢਵਾਈ ਜਾ ਸਕਦੀ ਹੈ। ਜੇਰ ਦੇ ਨਾਲ ਕਦੀ ਵੀ ਪੱਥਰ ਜਾਂ ਇੱਟ ਨਹੀਂ ਬੰਨਣੀ ਚਾਹੀਦੀ
1: ਜੀ,
0: ਇਸ ਚੀਜ਼ ਦਾ ਖਾਸ ਖਿਆਲ ਰੱਖੋ।
1: ਸਰ, ਜਿਵੇਂ ਤੁਸੀਂ ਹੁਣ ਜੇਰ ਦੀ ਗੱਲ ਕਹੀ ਹੈ ਤੇ ਮੇਰੇ ਇੱਕ ਸਵਾਲ ਹੋਰ ਆਇਆ ਦਿਮਾਗ 'ਚ, ਕਈ ਜਿਵੇਂ ਸੱਜਰ ਸੂਈਆਂ ਮੱਝਾਂ ਹੁੰਦੀਆਂ ਨੇਗੀਆਂ ਜਾਂ ਗਾਵਾਂ ਹੁੰਦੀਆਂ ਨੇ, ਤੇ ਖਾਸ ਕਰਕੇ ਜਿਹੜੀਆਂ ਪਹਿਲਾਂ ਸੂਈਆਂ ਹੁੰਦੀਆਂ ਨੇ ਉਹ ਆਪਦਾ ਨਾ ਕੱਟਰੂ ਤੇ ਵੱਛਰੂ ਭੁੱਲ ਜਾਂਦੀਆਂ ਨੇ। ਵੀ ਜੇ ਆਪਾਂ ਦੂਰ ਕਰ ਦਿੰਦੇ ਹਾਂ ਵੀ ਜੇਰ ਪੈਣ ਦੇ ਵਿੱਚ ਪਸ਼ੂ ਨੂੰ ਸੁਖਾਈ ਹੋਵੇ ਤਾਂ ਦੂਰ ਕਰ ਦਿੰਦੇ ਹਾਂ ਕੱਟਰੂ ਬੱਛਰੂ, ਤਾਂ ਉਹਨਾਂ ਆਪਦਾ ਕੱਟਰੂ ਬੱਛਰੂ ਭੁੱਲ ਜਾਂਦੀਆਂ ਨੇ, ਤੇ ਉਹਦੇ ਲਈ ਅਸੀਂ ਕੀ ਕਰੀਏ ਤਾਂ ਜੋ ਆਪਦੇ ਕੱਟਰੂ ਬੱਛਰੂ ਨੂੰ ਯਾਦ ਰੱਖਣ, ਕਿਉਂਕਿ ਮੇਨ ਮਕਸਦ ਤਾਂ ਸਾਡਾ ਦੁੱਧ ਹਾਸਲ ਕਰਨਾ ਹੈ।
0: ਦੇਖੋ, ਜਿਹੜੀ ਇਹ ਸਮੱਸਿਆ ਹੈ ਇਸ ਦੇ ਵਿੱਚ ਤਾਂ ਜਦੋਂ ਪਸ਼ੂ ਸੂ ਜਾਂਦਾ ਹੈ ਉਸਨੂੰ ਪਹਿਲਾਂ ਜਿਹੜਾ ਆਪਾਂ ਕਹਿੰਦੇ ਹਾਂ ਕਿ ਕਲਸਟਰਮ ਕਹਿੰਦੇ ਹਾਂ, ਕਲਸਟਰਮ ਫੀਡਿੰਗ ਕਰਨੀ ਜ਼ਰੂਰੀ ਹੁੰਦੀ ਹੈ ਪਸ਼ੂਆਂ ਆਪਣੇ ਬੱਚਿਆਂ ਨੂੰ। ਉਸ ਦੇ ਨਾਲ ਕਿ ਜਿਹੜੇ ਐਂਟੀਬੋਡੀਜ਼ ਹਨ ਉਹ ਜਿਹੜੇ ਹੈ ਆਪਣਾ ਬੱਚਿਆਂ ਨੂੰ ਮਿਲਦੇ ਹਨ, ਅਤੇ ਜਦੋਂ ਆਪਣਾ ਬੱਚਾ ਜਦੋਂ ਚੁੰਘਦਾ ਹੈ ਆਪਣਾ ਮਾਂ ਨੂੰ, ਉਸਦੇ ਨਾਲ ਕੀ ਹੈ ਕਿ ਮਾਂ ਦੇ ਵਿੱਚ ਆਕਸੀਟੋਸਿਨ ਜਿਹੜਾ ਹੈ ਬੋਡੀ ਦੇ ਵਿੱਚ ਰਿਲੀਜ਼ ਹੁੰਦਾ ਹੈ, ਤੇ ਜਦੋਂ ਆਕਸੀਟੋਸਿਨ ਰਿਲੀਜ਼ ਹੁੰਦਾ ਹੈ ਉਹ ਵੀ ਜੇਰ ਜਿਹੜੀ ਹੈ ਜੇਰ ਬਾਹਰ ਕੱਢਣ ਦੇ ਵਿੱਚ ਹੈਲਪ ਕਰਦਾ ਹੈ, ਅਤੇ ਉਸਦੇ ਨਾਲ ਕੀ ਹੈ ਜਿਹੜੀ ਜੇਰ ਅੜਨ ਦੇ ਕਰਕੇ ਚਾਂਸ ਘੱਟ ਰਹਿੰਦੇ ਹਨ, ਅਤੇ ਜਦੋਂ ਜੇਰ ਨਹੀਂ ਅੜੇਗੀ ਤਾਂ ਜਿਹੜੇ ਪਸ਼ੂ ਹਨ ਉਸ ਤੋਂ ਬਾਅਦ ਜਿਹੜੀ ਹੈ ਦੁੱਧ ਦੀ ਪੈਦਾਵਾਰ ਵਧੀਆ ਰਹੇ।
1: ਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਸੋਹਣਾ ਦੱਸਿਆ ਤੁਸੀਂ ਸਾਨੂੰ। ਤੇ ਸਰ, ਇੱਕ ਸਵਾਲ ਹੋਰ ਸੀਗਾ ਡਾਕਟਰ ਸਾਹਿਬ, ਵੀ ਜਿਵੇਂ ਹੁਣ ਗਰਮੀਆਂ ਦਾ ਮੌਸਮ ਚੱਲ ਰਿਹਾ ਜੀ, ਤੇ ਗਰਮੀਆਂ ਦੇ ਮੌਸਮ 'ਚ ਜ਼ਿਆਦਾਤਰ ਜਿਹੜੀਆਂ ਮੱਝਾਂ ਗਾਵਾਂ ਜਾਂ ਝੋਟੀਆਂ ਨੇ ਉਹ ਹੇਹੇ ਵਿੱਚ ਆਉਂਦੀਆਂ ਹੀ ਨਹੀਂ, ਤੇ ਇਹ ਸਮੱਸਿਆ ਦਾ ਕੋਈ ਹੱਲ ਸਾਡੇ ਪਸ਼ੂ ਪਾਲਕ ਵੀਰਾਂ

0: ਜਾਂ ਭੈਣਾਂ ਨੂੰ ਤੁਸੀਂ ਜ਼ਰੂਰ ਦੱਸੋ ਜੀ।
1: ਜਿਹੜਾ ਗਰਮੀਆਂ ਦੇ ਮੌਸਮ ਦੇ ਵਿੱਚ ਮੱਝਾਂ ਦੇ ਵਿੱਚ ਐਨ ਸਟ੍ਰੈਸ ਜੇ ਕਹਿ ਲਈਏ ਜਾਂ ਗੂੰਗਾ ਹੇਹਾ ਕਹਿ ਲਈਏ ਤਾਂ ਉਹਦੀ ਜਿਹੜੀ ਹੈ ਸਮੱਸਿਆ ਆ ਜਾਂਦੀ ਹੈ। ਸੋ ਐਨ ਸਟ੍ਰੈਸ ਨੂੰ ਆਮ ਤੌਰ ਤੇ ਪਸ਼ੂਆਂ ਵਿੱਚ ਦਿਖਾਈ ਦੇਣ ਵਾਲੇ ਹੇਹੇ ਦੀਆਂ ਨਿਸ਼ਾਨੀਆਂ ਨੂੰ ਨਾ ਦਰਸਾਉਣ ਨੂੰ ਕਿਹਾ ਜਾਂਦਾ ਹੈ। ਮੱਝਾਂ ਦੇ ਵਿੱਚ ਇਹ ਸਥਿਤੀ ਅਕਸਰ ਮੌਸਮੀ ਬਣ ਜਾਂਦੀ ਹੈ, ਖਾਸ ਕਰਕੇ ਗਰਮੀਆਂ ਦੇ ਮਹੀਨਿਆਂ ਦੇ ਵਿੱਚ। ਹਾਲਾਂਕਿ ਗਾਵਾਂ ਗਰਮੀਆਂ ਦੌਰਾਨ ਇਹ ਦੇ ਸੰਕੇਤ ਜਾਰੀ ਰੱਖਦੀਆਂ ਹਨ, ਪਰ ਵਾਤਾਵਰਣ ਦੇ ਤਣਾਅ ਕਾਰਨ ਮੱਝਾਂ ਵਿੱਚ ਵਧੇਰੇ ਪ੍ਰਜਨਨ ਹਾਰਮੋਨਾਂ ਦੀ ਸਮੱਸਿਆ ਕਰਕੇ ਇਹ ਜਿਹੜੀ ਹੈ ਸਮੱਸਿਆ ਆ ਜਾਂਦੀ ਹੈ। ਸਿਹਤਮੰਦ ਚੰਗੀ ਖੁਰਾਕ ਅਤੇ ਪ੍ਰਜਨਨ ਦੀ ਉਮਰ ਹੋਣ ਦੇ ਬਾਵਜੂਦ ਵੀ ਮੱਝਾਂ ਇਹਨਾਂ ਮਹੀਨਿਆਂ ਦੌਰਾਨ ਇਹ ਦੇ ਸੰਕੇਤ ਨਹੀਂ ਦਿਖਾਉਂਦੀਆਂ ਹਨ ਅਤੇ ਗਰਭ ਧਾਰਨ ਨਹੀਂ ਕਰਦੀਆਂ ਹਨ, ਜਿਸ ਨਾਲ ਕਿ ਆਰਥਿਕ ਜਿਹੜੀ ਸਥਿਰਤਾ ਹੈ ਮੁੱਖ ਤੌਰ ਤੇ ਜਿਹੜੀ ਹੈ ਪ੍ਰਭਾਵਿਤ ਹੋ ਜਾਂਦੀ ਹੈ। ਸੋ ਜਿਹੜੀਆਂ ਮੱਝਾਂ ਨੇ ਉਹਨਾਂ ਦੇ ਮੁੱਖ ਕਾਰਨ ਜੋ ਗਰਮੀਆਂ ਦੌਰਾਨ ਐਨਐਸਟੀ ਦੀ ਸਮੱਸਿਆ ਨੂੰ ਪ੍ਰਭਾਵਿਤ ਕਰਦੇ ਹਨ ਉਹਨਾਂ ਦੇ ਵਿੱਚ ਹੈ ਮੱਝਾਂ ਦੇ ਵਿੱਚ ਸਰੀਰ ਦੀ ਗਰਮੀ ਦਾ ਮਾੜਾ ਪ੍ਰਬੰਧ। ਸਰੀਰ ਦੀ ਗਰਮੀ ਦੇ ਮਾੜੇ ਪ੍ਰਬੰਧ ਕਾਰਨ ਮੱਝ ਨੂੰ ਗਰਮੀ ਸਹਾਰਨ ਵਿੱਚ ਮੁਸ਼ਕਲ ਹੁੰਦੀ ਹੈ। ਸੋ ਜੇ ਮੱਝ ਨੂੰ ਗਰਮੀ ਸਹਾਰਨ ਦੇ ਵਿੱਚ ਮੁਸ਼ਕਲ ਹੋਏਗੀ, ਸੋ ਉਸਦਾ ਮੇਨ ਜਿਹੜਾ ਕਾਰਨ ਹੈ ਕਿ ਮੱਝਾਂ ਦੀ ਜਿਹੜੀ ਚਮੜੀ ਹੁੰਦੀ ਹੈ ਇੱਕ ਤਾਂ ਕਾਲਾ ਰੰਗ ਹੁੰਦਾ ਹੈ, ਉੱਪਰੋਂ ਥੋੜੀ ਮੋਟੀ ਹੁੰਦੀ ਹੈ, ਜਿਸ ਨਾਲ ਕਿ ਸੂਰਜ ਦੀ ਗਰਮੀ ਜਿਹੜੀ ਹੈ ਹੋਰ ਵੱਧ ਸੋਖ ਲੈਂਦੀ ਹੈ। ਸੋ ਇਸ ਗਰਮੀ ਦੇ ਤਣਾਅ ਕਾਰਨ ਮੱਝਾਂ ਦੇ ਵਿੱਚ ਕਾਫੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਸੋ ਉਸ ਨਾਲ ਕੀ ਹੈ, ਉਸ ਮੱਝਾਂ ਦੇ ਵਿੱਚ ਘੱਟ ਖੁਰਾਕ ਦਾ ਸੇਵਨ ਹੁੰਦਾ ਹੈ, ਜਿਸ ਨਾਲ ਸਰੀਰ ਵਿੱਚ ਊਰਜਾ ਦੀ ਕਮੀ ਹੋ ਜਾਂਦੀ ਹੈ, ਮੱਝਾਂ ਦੇ ਵਿੱਚ ਹਾਰਮੋਨ ਦਾ ਅਸੰਤੁਲਿਤ ਹੋ ਜਾਂਦਾ ਹੈ ਅਤੇ ਅੰਡਕੋਸ਼ ਦੀ ਕਮਜ਼ੋਰੀ ਜਿਹੜੀ ਹੈ ਉਹ ਵੀ ਹੋ ਜਾਂਦੀ ਹੈ, ਜਿਸ ਦੇ ਨਾਲ ਕਿ ਮੱਝਾਂ ਐਨੋਵੂਲੇਸ਼ਨ ਹੋ ਜਾਂਦੀਆਂ ਹਨ। ਐਨੋਵੂਲੇਸ਼ਨ ਦਾ ਮਤਲਬ ਹੈ ਕਿ ਜਿਹੜਾ ਆਪਣੇ ਅੰਡੇਦਾਨੀ ਹੈ ਉਸਦੇ ਵਿੱਚੋਂ ਅੰਡਾ ਨਹੀਂ ਨਿਕਲਦਾ ਹੈ ਅਤੇ ਜਿਹੜਾ ਪਸ਼ੂ ਹੈ ਉਹ ਇਹ ਦੇ ਜਿਹੜੇ ਲੱਛਣ ਨਹੀਂ ਦਿਖਾਉਂਦਾ ਹੈ। ਸੋ ਗਰਮੀਆਂ ਦੇ ਐਨਐਸਟ੍ਰੈਸ ਦਾ ਪ੍ਰਬੰਧਨ ਲਈ ਆਪਾਂ ਨੂੰ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ। ਜਿਹੜਾ ਗਰਮੀ ਦੀ ਐਨਐਸਟ੍ਰੈਸ ਜੋ ਮੱਝਾਂ ਦੇ ਵਿੱਚ ਹੈ ਉਹ ਇੱਕ ਕੁਦਰਤੀ ਪ੍ਰਕਿਰਿਆ ਹੈ ਅਤੇ ਸਹੀ ਰਣਨੀਤੀਆਂ ਦੇ ਨਾਲ ਇਸਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ। ਉਸਦੇ ਵਿੱਚ ਪਹਿਲਾ ਹੈ ਵਾਤਾਵਰਣ ਪ੍ਰਬੰਧਨ। ਸੋ ਖਾਸ ਕਰਕੇ ਗਰਮੀਆਂ ਦੌਰਾਨ ਮੱਝਾਂ ਵਿੱਚ ਗਰਮੀ ਦੇ ਤਣਾਅ ਨੂੰ ਘਟਾਉਣ ਲਈ ਉਚਿਤ ਵਾਤਾਵਰਣ ਪ੍ਰਬੰਧਨ ਕਰਨਾ ਬਹੁਤ ਜ਼ਰੂਰੀ ਹੈ। ਸੋ ਪਹਿਲਾ ਤੇ ਸਭ ਤੋਂ ਮਹੱਤਵਪੂਰਨ ਜਿਹੜਾ ਕਦਮ ਹੈ ਉਹ ਹੈ ਵਾਤਾਵਰਣ ਨੂੰ ਪ੍ਰਬੰਧਨ ਕਰਨ। ਸੋ ਪਸ਼ੂ ਪਾਲਕ ਸਿੱਧੀ ਧੁੱਪ ਤੋਂ ਪਸ਼ੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਅਤੇ ਦਰਖਤਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਾਂ ਲੋੜੀਂਦੀ ਛਾਂ ਜਾਂ ਢੁੱਕਵੇਂ ਸ਼ੈੱਡ ਦੀ ਵਰਤੋਂ ਕਰਕੇ ਉਹਨਾਂ ਨੂੰ ਸਿੱਧੀ ਧੁੱਪ ਤੋਂ ਬਚਾ ਸਕਦੇ ਹਨ। ਪੱਖੇ, ਸਪ੍ਰਿੰਕਲਰ ਜਾਂ ਫੋਗਰ ਵੀ ਆਪਾਂ ਲਾ ਸਕਦੇ ਹਨ, ਉਸ ਨਾਲ ਲਾਉਣ ਦੇ ਨਾਲ ਆਲੇ ਦੁਆਲੇ ਨੂੰ ਠੰਡਾ ਕਰ ਸਕਦੇ ਹਨ ਅਤੇ ਪਸ਼ੂਆਂ ਨੂੰ ਵਧੇਰੇ ਆਰਾਮ ਦੇਣ ਵਿੱਚ ਉਹ ਮਦਦ ਮਿਲ ਸਕਦੀ ਹੈ।
0: ਜੀ ਡਾਕਟਰ ਸਾਹਿਬ, ਮੇਰਾ ਇੱਕ ਆਖਰੀ ਸਵਾਲ ਹੈ ਜੀ, ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਪਸ਼ੂਆਂ ਤੋਂ ਜਿਵੇਂ ਅਸੀਂ ਦੁੱਧ ਲੈਣਾ ਹੁੰਦਾ ਡੇਅਰੀ ਪਾਲਕਾਂ ਨੇ ਜ਼ਿਆਦਾ, ਤਾਂ ਪਸ਼ੂਆਂ ਦੀ ਖੁਰਾਕ ਬਾਰੇ ਵੀ ਥੋੜਾ ਜਿਹਾ ਦੱਸ ਦਿਓ ਵੀ ਜਿਹਦੇ ਨਾਲ ਉਹ ਦੁੱਧ ਵੀ ਵਧਣ ਤੇ ਉਹਨਾਂ ਦਾ ਜਿਹੜਾ ਗਰਭ ਧਾਰਨ ਹੈ ਉਹਦੇ ਵਿੱਚ ਵੀ ਉਹ ਜਿਹੜੀ ਖੁਰਾਕ ਹੈ ਸਹਾਇਕ ਹੋਵੇ। ਜਿਵੇਂ ਤੁਸੀਂ ਕੈਲਸ਼ੀਅਮ ਦੱਸਿਆ, ਤਾਂ ਕੈਲਸ਼ੀਅਮ ਜਿਹੜਾ ਹੈ ਅਸੀਂ ਉਹ ਕਿੰਨੀ ਮਾਤਰਾ 'ਚ ਤੇ ਕਦੋਂ ਕਦੋਂ ਦੇ ਸਕਦੇ ਹਾਂ ਜਾਂ ਹੋਰ ਖੁਰਾਕੀ ਕਿਹੜੇ ਕਿਹੜੇ ਤੱਤ ਨੇ ਉਹ ਅਸੀਂ ਉਹਨਾਂ ਨੂੰ ਦੇ ਸਕਦੇ ਹਾਂ?
1: ਹਾਂਜੀ, ਖੁਰਾਕ ਦੇ ਵਿੱਚ ਕੀ ਹੈ ਕਿ ਜਿਹੜੇ ਪਸ਼ੂ ਸੂ ਕੇ ਹਟੇ ਹੁੰਦੇ ਹਨ ਉਹਨਾਂ ਨੂੰ ਸੰਤੁਲਿਤ ਖੁਰਾਕ ਦੇਣੀ ਬੜੀ ਜ਼ਰੂਰੀ ਹੈ। ਜੇ ਪਸ਼ੂਆਂ ਨੂੰ ਸੰਤੁਲਿਤ ਖੁਰਾਕ ਦੇਵਾਂਗੇ ਤਾਂ ਉਸਦੇ ਨਾਲ ਹੀ ਉਹ ਜਿਹੜਾ ਹੈ ਉਹਨਾਂ ਦੀ ਜਿਹੜੀ ਪੈਦਾਵਾਰ ਵਧੀਆ ਰਹੇ। ਸੋ ਜਿਹੜੀ ਇੱਕ ਪਸ਼ੂਆਂ ਦੀ ਸੰਤੁਲਿਤ ਖੁਰਾਕ ਹੈ ਉਸਦੇ ਵਿੱਚ ਹਰੇ ਚਾਰੇ ਦਾ ਆਪਣਾ, ਉਸ ਤੋਂ ਬਾਅਦ ਹਰਾ ਚਾਰਾ ਡਰਾਈ ਫੋਡਰ, ਜਿਹੜਾ ਇੱਕ ਹਰਾ ਚਾਰਾ ਗ੍ਰੀਨ ਫੋਡਰ ਹੋ ਗਿਆ, ਡਰਾਈ ਫੋਡਰ ਜਿਹੜਾ ਕਿ ਆਪਾਂ ਤੂੜੀ ਕਹਿੰਦੇ ਹਾਂ, ਅਤੇ ਨਾਲ ਉਸ ਨਾਲ ਜਿਹੜੀ ਫੀਡ ਹੁੰਦੀ ਹੈ ਜਾਂ ਕੰਸਨਟ੍ਰੇਟ ਹੁੰਦਾ, ਇਹ ਤਿੰਨ ਮਾਤਰਾ ਜਦੋਂ ਪੂਰੀ ਸੰਤੁਲਨ ਹੋਵੇ ਤਾਂ ਆਪਣਾ ਜਿਹੜਾ ਪਸ਼ੂ ਹੈ ਉਸਦੀ ਦੁੱਧ ਦੀ ਪੈਦਾਵਾਰ ਵਧੀਆ ਰਹਿੰਦੀ ਹੈ। ਸੋ ਦੁੱਧ ਦੀ ਪੈਦਾਵਾਰ ਦੇ ਲਈ ਜਿਹੜੀ ਸੰਤੁਲਿਤ ਖੁਰਾਕ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਉਸਦੇ ਨਾਲ ਜਿਹੜਾ ਪਸ਼ੂਆਂ ਨੂੰ ਹੈ ਧਾਤਾਂ ਦਾ ਚੂਰਾ ਜਿਹੜਾ ਹੁੰਦਾ ਹੈ, ਮਿਨਰਲ ਮਿਕਸਚਰ ਕਹਿੰਦੇ ਹਨ, ਉਹਨਾਂ ਦੇ ਵਿੱਚ ਉਹਨੂੰ ਵੀ ਸਪਲੀਮੈਂਟ ਕਰਨਾ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਜੇ ਧਾਤਾਂ ਦਾ ਚੂਰਾ ਅਸੀਂ ਆਪਾਂ ਪਸ਼ੂਆਂ ਨੂੰ ਜਿਹੜਾ ਮਿਨਰਲ ਮਿਕਸਚਰ ਹੈ ਸਪਲੀਮੈਂਟ ਕਰਦੇ ਹਾਂ ਤੇ ਉਸਦੇ ਨਾਲ ਕੀ ਹੈ ਪਸ਼ੂ ਨਾਲ ਦੁੱਧ ਵੀ ਦਿੰਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਆਪਣੇ ਹੇਹੇ ਦੇ ਵਿੱਚ ਆ ਕੇ ਦੁਬਾਰਾ ਜਿਹੜਾ ਗਰਭ ਧਾਰਨ ਵੀ ਹੋ ਜਾਂਦਾ ਹੈ ਅਤੇ ਪਸ਼ੂ ਨੂੰ ਕਿਸੇ ਕਿਸਮ ਦੀ ਜਿਹੜੀ ਹੈ ਡੈਫੀਸ਼ੀਐਂਸੀ ਨਹੀਂ ਆਉਂਦੀ ਹੈ। ਸੋ ਸੰਤੁਲਿਤ ਖੁਰਾਕ ਵਰਤਣ ਦੇ ਨਾਲ ਜਿਹੜਾ ਆਪਣਾ ਪਸ਼ੂ ਹੈ ਉਹ ਪੂਰੀ ਦੁੱਧ ਦੀ ਪੈਦਾਵਾਰ ਵੀ ਵਧੀਆ ਰਹਿੰਦੀ ਹੈ ਅਤੇ ਦੁਬਾਰਾ ਆਸ ਵੀ ਹੋ ਜਾਂਦਾ ਹੈ। ਸੋ ਇਸ ਤਰੀਕੇ ਦੇ ਨਾਲ ਆਪਾਂ ਵਧੀਆ ਜਿਹੜਾ ਹੈ ਸੰਤੁਲਿਤ ਪੋਸ਼ਣ ਕਰਕੇ ਜਿਹੜਾ ਹੈ ਪਸ਼ੂਆਂ ਦੇ ਵਿੱਚ ਆਪਾਂ ਜਿਹੜਾ ਹੈ ਵਧੀਆ ਪ੍ਰਜਨਨ ਆਪਾਂ ਕਰ ਸਕਦੇ।
0: ਜੀ ਡਾਕਟਰ ਖੁਸ਼ਪ੍ਰੀਤ ਜੀ, ਤੁਸੀਂ ਸਾਡੇ ਡੇਅਰੀ ਪਾਲਕਾਂ ਤੇ ਪਸ਼ੂ ਪਾਲਕ ਭੈਣਾਂ ਤੇ ਵੀਰਾਂ ਨੂੰ ਪਸ਼ੂਆਂ ਦੀਆਂ ਮੁੱਖ ਪ੍ਰਜਨਨ ਸਮੱਸਿਆਵਾਂ ਤੇ ਉਹਨਾਂ ਦੇ ਬਹੁਤ ਹੀ ਢੁੱਕਵੇਂ ਹੱਲ ਸਰਲ ਤਰੀਕੇ ਨਾਲ ਦੱਸੇ ਨੇ, ਤੇ ਜਿਨ੍ਹਾਂ ਨਾਲ ਮੈਨੂੰ ਲੱਗਦਾ ਕਿ ਸਾਡੇ ਸਾਰੇ ਹੀ ਪਸ਼ੂ ਪਾਲਕ ਵੀਰਾਂ ਨੂੰ ਇਸ ਜਾਣਕਾਰੀ ਨਾਲ ਹੋਰ ਜ਼ਿਆਦਾ ਫਾਇਦਾ ਹੋਵੇਗਾ। ਸੋ ਤੁਹਾਡਾ ਇਹ ਸਾਰੀ ਜਾਣਕਾਰੀ ਮੁਹੱਈਆ ਕਰਾਉਣ ਲਈ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਜੀ, ਸਾਰੇ ਪਸ਼ੂ ਪਾਲਕ ਵੀਰਾਂ ਨੂੰ ਮੇਰੇ ਵੱਲੋਂ ਧੰਨਵਾਦ ਜੀ।
0: ਕਿਸਾਨ ਵਾਣੀ ਦੇ ਸੂਝਵਾਨ ਸਰੋਤਿਓ, ਪਸ਼ੂ ਪਾਲਕ ਵੀਰੋ ਤੇ ਭੈਣੋ, ਮੈਨੂੰ ਵੀਰਪਾਲ ਤੇ ਡਾਕਟਰ ਸਾਹਿਬ ਖੁਸ਼ਪ੍ਰੀਤ ਸਿੰਘ ਜੀ ਨੂੰ ਹੁਣ ਇਹ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ।

ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਬਲਜੀਤ ਸ਼ਰਮਾ ਤੇ ਪ੍ਰੋਗਰਾਮ ਦਾ ਸੰਪਾਦਕ ਕੀਤਾ ਗੁਰਦੀਪ ਗਿੱਲ ਨੇ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਰੋਤਿਓ ਮੈਂ ਤੁਹਾਡੇ ਸਨਮੁਖ ਕਰ ਰਹੀ ਹਾਂ ਸਾਡਾ ਹਫ਼ਤਾਵਾਰੀ ਸਿਲਸਿਲਾ ਹਰ ਅਕਾਲ ਉਸਤਤ ਦੇ ਅੰਤਰਗਤ ਅਰਦਾਸ ਦਰਸ਼ਨ ਰੂਪ ਅਭਿਆਸ। ਅੱਜ ਦਾ ਵਿਸ਼ਾ ਹੈ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ। ਸਿਦਕ ਨੂੰ ਆਤਮਕ ਜੀਵਨ ਦਾ ਪ੍ਰਣ ਕਿਹਾ ਜਾਂਦਾ ਹੈ। ਵਾਹਿਗੁਰੂ ਅਨੰਤ ਪਿਆਰ ਬਣ ਕੇ ਸਾਡੇ ਲਈ ਸਭ ਥਾਈ ਪਸਰਿਆ ਪਿਆ ਹੈ। ਸਿਦਕ ਇਸ ਪਿਆਰ ਨੂੰ ਮਨੁੱਖ ਵੱਲੋਂ ਭਰੇ ਹੁੰਗਾਰੇ ਦਾ ਨਾਮ ਹੈ। ਸਿਦਕ ਨੂੰ ਗੁਰਬਾਣੀ ਵਿੱਚ ਕਦੇ ਵਿਸ਼ਵਾਸ, ਕਦੇ ਭਰੋਸਾ, ਕਦੇ ਸ਼ਰਧਾ, ਕਦੇ ਪ੍ਰਤੀਤ, ਕਦੇ ਨਿਸ਼ਚਾ ਤੇ ਕਦੇ ਯਕੀਨ ਆਖਿਆ ਗਿਆ ਹੈ। ਇਹ ਮਾਲਕ ਨਾਲ ਕੀਤਾ ਇਕਰਾਰਨਾਮਾ ਹੈ, ਸਾਈਂ ਨੂੰ ਦਿੱਤਾ ਬਚਨ ਹੈ, ਸੱਚ ਦਾ, ਸੁਹਿਰਦਤਾ ਦਾ, ਪਿਆਰ ਦਾ, ਵਫਾ ਦਾ, ਵਾਰਨੇ ਜਾਣੇ ਦਾ। ਸਿਦਕ ਆਤਮ ਚੇਤਨ ਮਨ ਦੀ ਮੁਦਰਾ ਹੈ। ਇਹ ਸ਼ੁਭ ਇਰਾਦੇ ਦਾ ਐਲਾਨ ਹੈ, ਸ਼ੁਭ ਕਰਮਾਂ ਦਾ ਚਾਓ ਹੈ। ਇਹ ਸਾਨੂੰ ਬੇਮੁਖਤਾ ਤੋਂ ਬਚਾਉਂਦਾ ਤੇ ਮਨਮਤ ਵੱਲੋਂ ਹਟਕ ਕੇ ਗੁਰਮਤ ਵੱਲ ਪ੍ਰੇਰਦਾ ਏ। ਸਿਦਕ ਇਸ ਗੱਲ ਦਾ ਭਰੋਸਾ ਹੈ ਕਿ ਵਾਹਿਗੁਰੂ ਸਾਡੇ ਅੰਗ ਸੰਗ ਹੈ। ਇਹ ਵਾਹਿਗੁਰੂ ਜੀ ਕੀ ਫਤਿਹ ਦਾ ਵਿਸ਼ਵਾਸ ਹੈ, ਚੜ੍ਹਦੀ ਕਲਾ ਦਾ ਐਲਾਨ ਹੈ। ਇਸ ਪਾਸ ਆਦਰਸ਼ ਦੀ ਪ੍ਰੇਰਣਾ ਦਾ ਇਕੱਲਿਆਂ ਹੀ ਜੂਝ ਪੈਣ ਦਾ ਸਾਹਸ ਹੈ। ਇਹ ਸਿਦਕ ਹੀ ਹੈ ਜੋ ਅਸੰਭਵ ਨੂੰ ਚੁਣੌਤੀ ਦੇ ਸਕਦਾ ਹੈ ਤੇ ਹਾਰ ਜਿੱਤ ਦੇ ਵਿਚਾਰਾਂ ਤੋਂ ਉਪਰਾਮ ਹੋ ਆਪਣਾ ਸੰਘਰਸ਼ ਜਾਰੀ ਰੱਖਦਾ ਹੈ। ਇਹ ਸਾਡੀਆਂ ਆਸਾਂ ਨੂੰ ਨਿਖਾਰਦਾ ਹੈ, ਸਾਡੇ ਸਾਹਸ ਨੂੰ ਪ੍ਰਪੱਕ ਕਰਦਾ ਹੈ, ਸਾਡੀ ਸੂਰਮ ਗਤੀ ਨੂੰ ਵਰਸਾਉਂਦਾ ਹੈ ਤੇ ਸਾਡੀਆਂ ਮੁਸ਼ਕਲਾਂ ਨੂੰ ਦੂਰ ਕਰਦਾ ਹੈ। ਇਹ ਸਾਡੀ ਦ੍ਰਿੜਤਾ ਦਾ

ਮੈਂ ਇਹ ਸਾਡੀ ਹਿੰਮਤ ਦੀ ਪਿੱਠ ਥਾਪੜਦਾ ਤੇ ਸਾਡੇ ਇਰਾਦਿਆਂ ਨੂੰ ਬਲ ਦਿੰਦਾ। ਸਿਦਕ ਸਾਡੇ ਆਚਰਨ ਦੀ ਕਿਲੇਬੰਦੀ ਕਰਦਾ, ਸਾਡੇ ਅਮਲਾਂ ਨੂੰ ਉਚਿਆਉਂਦਾ ਤੇ ਵਿਚਾਰਾਂ ਵਿੱਚ ਸੰਜਮ ਬਖਸ਼ਦਾ ਹੈ ਤੇ ਸਾਨੂੰ ਅਫਸਰ ਸੰਭਾਲਣ ਦੀ ਪ੍ਰੇਰਨਾ ਦਿੰਦਾ। ਸਾਦਕ ਹਮੇਸ਼ਾ ਸ਼ੁਕਰਾਨੇ ਵਿੱਚ ਰਹਿੰਦਾ, ਜਿਸ ਦਾ ਦਿੱਤਾ ਖਾਂਦਾ ਉਸ ਦੇ ਗੁਣਗਾਨ ਗਾਉਂਦਾ। ਇਸ ਵਿੱਚ ਵਾਹਿਗੁਰੂ ਦੀ ਹਾਜ਼ਰ ਨਾਜ਼ਰਤਾ ਦਾ ਝਲਕਾਰਾ ਵੀ ਵੱਜਦਾ। ਸਿਦਕ ਕਰ ਸਿਜਦਾ ਮਨ ਕਰ ਮਕਸੂਦ, ਜੇ ਤਿਰ ਦੇਖਾਂ ਤੇ ਤਿਰ ਮੌਜੂਦ।

ਸਿਦਕ ਦੇ ਚਾਰ ਥੰਮ ਨੇ ਵਾਹਿਗੁਰੂ, ਸਤਿਗੁਰੂ, ਸ਼ਬਦ ਤੇ ਪੰਥ। ਵਾਹਿਗੁਰੂ ਜੋ ਆਪੇ ਸਰਦਾ ਲਾਈਦਾ ਹੈ ਸਿਦਕ ਦਾਤਾ ਹੈ। ਸਤਿਗੁਰੂ ਪ੍ਰਾਣੀ ਅੰਦਰ ਸ਼ਰਧਾ ਜਗਾ ਕੇ ਸੇਵਕ ਨੂੰ ਨਾਲ ਮਿਲਾ ਲੈਂਦਾ ਤੇ ਉਸ ਦਾ ਨਿਸਤਾਰਾ ਕਰਦਾ। ਉਹ ਸਾਡੇ ਸਿਦਕ ਦੀ ਸੰਭਾਲ ਕਰਦਾ, ਇਸ ਨੂੰ ਸਵਾਰਦਾ ਤੇ ਪ੍ਰਵਾਨ ਚੜ੍ਹਦਾ, ਆਪਣੇ ਸ਼ਬਦ ਰਾਹੀਂ ਪ੍ਰੇਰਨਾ ਜਗਾਈ ਰੱਖਦਾ। ਇਸ ਲਈ ਸ਼ਬਦ ਦੀ ਟੇਕ ਜ਼ਰੂਰੀ ਹੈ। ਸ਼ਬਦ ਦੀ ਜਨਮ ਮਰਨ ਦੀ ਟੇਕ ਹੈ। ਇਹ ਟੇਕ ਪ੍ਰਾਪਤ ਹੋਵੇ ਤਾਂ ਹੀ ਸਿਦਕ ਪਰਪੱਕ ਹੁੰਦਾ, ਭਟਕਦਾ ਨਹੀਂ। ਇਸੇ ਲਈ ਉਹ ਆਸਰਾ ਅਕਾਲ ਕਾ ਲੈਂਦਾ ਤੇ ਪਰਚਾ ਸ਼ਬਦ ਕਾ ਪ੍ਰਵਾਨ ਕਰਦਾ। ਪਰ ਇਹਨਾਂ ਦੋਹਾਂ ਦੇ ਨਾਲ ਨਾਲ ਉਹ ਦੀਦਾਰ ਖਾਲਸੇ ਕਾ ਵੀ ਲੋਚਦਾ। ਜਿਵੇਂ ਸ਼ਬਦ ਦਾ ਆਸਰਾ ਗੁਰੂ ਦਾ ਆਸਰਾ ਹੈ ਕਿਉਂਕਿ ਸ਼ਬਦ ਗੁਰੂ ਹੈ, ਉਵੇਂ ਹੀ ਪੰਥ ਦਾ ਆਸਰਾ ਵੀ ਗੁਰੂ ਦਾ ਆਸਰਾ ਹੈ ਕਿਉਂਕਿ ਪੰਥ ਵੀ ਗੁਰੂ ਹੈ। ਤੇ ਜੇ ਗੁਰੂ ਦੀ ਜੋਤ ਸ਼ਬਦ ਵਿੱਚ ਹੈ ਤਾਂ ਦੀਦਾਰ ਖਾਲਸੇ ਵਿੱਚ ਹੈ। ਪੰਥ ਇੱਕ ਅਧਿਆਤਮਿਕ ਸਮਾਜ ਹੈ। ਸਿਦਕ ਜਿਸਦਾ ਅਧਿਆਤਮਿਕ ਵਿਧਾਨ ਹੈ, ਇਸ ਵਿਧਾਨ ਵਿੱਚ ਪ੍ਰਾਣੀ ਸਹਿਜ ਹੀ ਸਿਦਕ ਵਿੱਚ ਪਰੁੱਚ ਜਾਂਦੇ ਨੇ।

ਖਾਲਸਾ ਪੰਥ ਦੀ ਉਚੇਚੇ ਸਿਦਕ ਦਾ ਨਾਮ ਸਿੱਖੀ ਸਿਦਕ ਹੈ। ਇਸ ਦਾ ਸਿਰੜ ਨਾਲ ਖਾਸ ਸੰਬੰਧ ਹੈ। ਸਿੱਖ ਆਪਣਾ ਸਿਰ ਭਾਵੇਂ ਦੇ ਦੇਵੇ ਪਰ ਸਿਰੜ ਨਹੀਂ ਦਿੰਦਾ। ਜਦੋਂ ਸਿੰਘਾਂ ਦੇ ਸਿਰਾਂ ਦੀ ਕੀਮਤ ਲੱਗੀ ਹੋਈ ਸੀ ਤੇ ਨਗਾਰੇ ਦੀ ਚੋਟ ਨਾਲ ਇਸ ਮੁੱਲ ਦਾ ਐਲਾਨ ਹੋ ਗਿਆ ਸੀ। ਜਦ ਵੀ ਸਿੰਘ ਜੰਗਲਾਂ ਬਣਾ ਵਿਚ ਗਾਉਂਦੇ ਫਿਰਦੇ ਸੀ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਤਿਹਾਸਕ ਤੌਰ ਤੇ ਕੇਸ ਉਦੋਂ ਸਿਦਕ ਦਾ ਚਿੰਨ ਬਣ ਕੇ ਉਭਰ ਆਏ ਸੀ। ਕੇਸਾਂ ਦੀ ਸਿੱਖੀ ਸਰੂਪ ਵਿਚ ਬੜੀ ਮਹਾਨਤਾ ਬਣ ਗਈ। ਇਨ੍ਹਾਂ ਕਾਰਨਾਂ ਕਰਕੇ ਹੀ ਸਿੱਖ ਪਛਾਣਿਆ ਜਾਂਦਾ ਸੀ। ਇਹ ਉਸਦੀ ਹਸਤੀ ਦਾ ਚਿੰਨ ਸਨ, ਕੇਵਲ ਉਸਦੀ ਨਿੱਜੀ ਹਸਤੀ ਦਾ ਹੀ ਨਹੀਂ, ਉਸਦੀ ਆਜ਼ਾਦ ਕੌਮੀ ਹਸਤੀ ਦਾ ਵੀ। ਇਸੇ ਲਈ ਸਰਕਾਰ ਦੀਆਂ ਅੱਖਾਂ ਵਿਚ ਖੜਕਦੇ ਸਨ।

ਅਰਦਾਸ ਵਿੱਚ ਜਿੱਥੇ ਪੰਥ ਦੀਆਂ ਘਾਲਣਾਵਾਂ ਨੂੰ ਸਿਮਰਿਆ ਜਾਂਦਾ ਹੈ, ਉੱਥੇ ਪੰਥਕ ਸੰਸਥਾਵਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ। ਵਿਅਕਤੀਆਂ ਦਾ ਸਮੂਹ ਸਮਾਜ ਤਾਂ ਉਸਾਰ ਸਕਦਾ ਹੈ, ਪਰ ਸੰਸਥਾਵਾਂ ਬਾਝੋਂ ਕੌਮਾਂ ਨਹੀਂ ਬਣ ਸਕਦੀਆਂ। ਸੰਸਥਾਵਾਂ ਸੰਪਰਦਾਵਾਂ ਨੂੰ ਮੂਰਤੀਮਾਨ ਵੀ ਕਰਦੀਆਂ ਤੇ ਉਹਨਾਂ ਦਾ ਭਵਿੱਖ ਵੀ ਸਾਂਭਦੀਆਂ। ਤਖ਼ਤ, ਗੁਰਦੁਆਰੇ, ਚੌਂਕੀਆਂ, ਝੰਡੇ, ਬੁੰਗੇ ਪੰਥ ਦੀਆਂ ਸੰਸਥਾਵਾਂ ਨੇ, ਜਿਨ੍ਹਾਂ ਨਾਲ ਪੰਥ ਦੀ ਜੁਗੋ ਜੁਗ ਅਟਲਤਾ ਸੰਬੰਧਿਤ ਹੈ। ਇਸੇ ਲਈ ਅਰਦਾਸ ਵਿੱਚ ਇਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਇਹਨਾਂ ਵਿੱਚੋਂ ਤਖ਼ਤ ਸਾਹਿਬਾਂ ਦਾ ਜ਼ਿਕਰ ਅਰਦਾਸ ਵਿੱਚ ਆਉਂਦਾ ਹੈ। ਤਖ਼ਤ ਦਾ ਅਰਥ ਹੈ ਰਾਜ ਸਿੰਘਾਸਨ। ਸਿੱਖ ਸ਼ਬਦਾਵਲੀ ਵਿੱਚ ਇਹ ਉਹ ਸਥਾਨ ਹੈ ਜਿੱਥੇ ਬਿਰਾਜ ਕੇ ਗੁਰੂ ਸਾਹਿਬਾਨ ਸਿੱਖ ਪੰਥ ਦੇ ਦੁਨਿਆਵੀ ਕਾਰਜਾਂ ਦੀ ਨਿਗਰਾਨੀ ਕਰਦੇ ਸੀ। ਇੱਥੋਂ ਸੰਗਤਾਂ ਨੂੰ ਹੁਕਮਨਾਮੇ ਜਾਰੀ ਹੁੰਦੇ ਸੀ। ਇੱਥੇ ਪੰਥਕ ਮਾਮਲਿਆਂ ਤੇ ਵਿਚਾਰਾਂ ਹੁੰਦੀਆਂ ਸੀ। ਆਪਸੀ ਝਗੜਿਆਂ ਦੇ ਧਰਮ ਨਿਆਂ ਨਾਲ ਫੈਸਲੇ ਹੁੰਦੇ ਸੀ। ਇੱਥੇ ਸੰਗਤਾਂ ਸ਼ਸਤਰ ਅਸਤਰ ਦੀਆਂ ਭੇਟਾਵਾਂ ਲਿਆਉਂਦੇ ਸੀ। ਇੱਥੋਂ ਮੁਹਿੰਮਾਂ ਦੇ ਫੈਸਲੇ ਹੁੰਦੇ ਸੀ। ਇਸੇ ਤਰ੍ਹਾਂ ਨਾਲ ਇੱਥੋਂ ਸਰਕਾਰੀ ਸ਼ਾਸਨ ਦੇ ਮੁਕਾਬਲੇ ਪੰਥ ਦਾ ਆਪਣਾ ਸ਼ਾਸਨ ਸਥਾਪਿਤ ਹੁੰਦਾ ਸੀ। ਇਸ ਤਰ੍ਹਾਂ ਇਹ ਤਖ਼ਤ ਸਮੁੱਚੇ ਪੰਥ ਦੇ ਆਤਮ ਨਿਯੰਤਰਣ ਦੇ ਕੇਂਦਰ ਸਨ। ਖਾਲਸਾ ਆਪਣੇ ਉੱਪਰ ਅਕਾਲ ਪੁਰਖ ਤੋਂ ਛੁੱਟ ਹੋਰ ਕਿਸੇ ਦੀ ਮਾਲਕੀ ਤਸਲੀਮ ਨਹੀਂ ਕਰਦਾ। ਇਸੇ ਲਈ ਹਰ ਕਾਰਜ ਲਈ ਉਸ ਨੂੰ ਅਕਾਲ ਪੁਰਖ ਤੋਂ ਆਗਿਆ ਲੈਣੀ ਹੁੰਦੀ ਸੀ। ਤਖ਼ਤ ਉਹ ਕੇਂਦਰ ਹੈ ਜਿੱਥੋਂ ਸਮੂਹਕ ਕਾਰਜਾਂ ਲਈ

ਮਤੇ ਦੇ ਰੂਪ ਵਿੱਚ ਗੁਰੂ ਦਾ ਹੁਕਮ ਪ੍ਰਾਪਤ ਕੀਤਾ ਜਾਂਦਾ ਹੈ। ਖਾਲਸੇ ਦੇ ਪੰਜ ਤਖਤ ਨੇ। ਬੜਾ ਚਿਰ ਪੰਥ ਵਿੱਚ ਚਾਰ ਹੀ ਤਖਤ ਪ੍ਰਵਾਨ ਰਹੇ। ਇਹ ਸੀ ਅਕਾਲ ਬੁੰਗਾ ਜਾਂ ਅਕਾਲ ਤਖਤ, ਜੋ ਕਿ ਅੰਮ੍ਰਿਤਸਰ ਵਿੱਚ ਸਥਾਪਿਤ ਹੈ, ਹਰਿਮੰਦਰ ਸਾਹਿਬ ਪਟਨਾ ਵਿੱਚ ਤੇ ਕੇਸਗੜ੍ਹ ਸਾਹਿਬ ਅਨੰਦਪੁਰ ਵਿੱਚ, ਹਜ਼ੂਰ ਸਾਹਿਬ ਨਾਂਦੇੜ ਵਿੱਚ। ਪਰ ਕੁਝ ਪੁਰਾਤਨ ਇਤਿਹਾਸਕ ਹਵਾਲਿਆਂ ਤੋਂ ਸਿੱਧ ਹੋ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਵੇਲੇ ਹੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਤਖਤ ਕਾਇਮ ਹੋ ਗਿਆ ਸੀ। ਉਸ ਵੇਲੇ ਤੱਕ ਚਾਰ ਹੀ ਤਖਤ ਸਨ। ਪੰਜਵਾਂ ਤਖਤ ਗੁਰੂ ਸਾਹਿਬ ਤੋਂ ਬਾਅਦ ਗੁਰੂ ਖਾਲਸੇ ਨੇ ਆਪ ਸਥਾਪਿਤ ਕੀਤਾ। ਐਵੇਂ ਪੰਜ ਤਖਤ ਹੋ ਗਏ, ਪਰ ਚੌਹਾਂ ਦਾ ਭੁਲੇਖਾ ਬੜੀ ਦੇਰ ਚੱਲਦਾ ਰਿਹਾ ਤੇ ਦਮਦਮਾ ਸਾਹਿਬ ਫਹਿਰਿਸਤ ਤੋਂ ਬਾਹਰ ਟਿਕਿਆ ਰਿਹਾ। ਕੁਝ ਵਰੇ ਹੀ ਹੋਏ ਸੀ ਕਿ ਇਸ ਤਖਤ ਨੂੰ ਦੁਬਾਰਾ ਮਾਨਤਾ ਦੇ ਕੇ ਪੰਥ ਨੇ ਚਿਰਾਂ ਦੀ ਭੁੱਲ ਸੋਧੀ ਹੈ। ਪੰਜਾਂ ਤਖਤਾਂ ਵੱਲੋਂ ਸਰਬ ਪ੍ਰਥਮ ਸ਼੍ਰੀ ਅਕਾਲ ਤਖਤ ਹੈ। ਇਸ ਤਖਤ ਦਾ ਪਹਿਲਾ ਨਾਮ ਅਕਾਲ ਬੁੰਗਾ ਸੀ। ਇਹ ਤਖਤ ਗੁਰੂ ਹਰਗੋਬਿੰਦ ਸਾਹਿਬ ਨੇ ਸੰਮਤ 1665 ਵਿੱਚ ਸ਼੍ਰੀ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੇ ਸਾਹਵੇਂ ਇੱਕ ਉੱਚੇ ਰਾਜ ਸਿੰਘਾਸਨ ਸ਼ਾਹੀ ਤਖਤ ਦੇ ਰੂਪ ਵਿੱਚ ਤਿਆਰ ਕਰਵਾ ਕੇ ਸਥਾਪਿਤ ਕੀਤਾ। ਇੱਥੇ ਉਹ ਦੋ ਵੇਲੇ ਆਪ ਬਿਰਾਜਦੇ ਸਨ ਤੇ ਸੰਗਤਾਂ ਆਪ ਦੇ ਦਰਬਾਰ ਦੀ ਹਾਜ਼ਰੀ ਭਰਦੀਆਂ ਸੀ। ਆਪ ਦੇ ਇੱਥੇ ਤਖਤ ਨਸ਼ੀਨ ਹੋਣ ਦੀ ਵਾਰਤਾ ਅਬਦੁੱਲਾ ਤੇ ਨੱਥਾ ਨੇ ਇੱਕ ਵਾਰ ਇਸ ਤਰ੍ਹਾਂ ਬਿਆਨ ਕੀਤੀ। ਸੱਚਾ ਤਖਤ ਸੁਹਾਇਓ ਸ਼੍ਰੀ ਗੁਰੂ ਬਹਿ ਕੇ, ਸ਼ਬ ਵਰਨੀ ਨੈ ਜਾਏ ਰਹੁਆ ਕਿਆ ਗਾਇਕੇ, ਸ਼ਬ ਵਰਨੀ ਨੈ ਜਾਏ ਕਹੁਆ ਕਿਆ ਗਾਇਕੇ, ਰਵੀ ਸੀਸ ਪਏ ਮਲੀਨ ਸੁਦਰਸ ਦਿਖਾਈ ਕੇ, ਸ਼੍ਰੀ ਗੁਰ ਤਖਤ ਬਿਰਾਜੇ ਪ੍ਰਭੂ ਕੋ ਧਿਆਈ ਕੇ।

ਇਹ ਤਖ਼ਤ ਪੰਥਕ ਜਥੇਬੰਦੀ ਦਾ ਕੇਂਦਰ ਬਣ ਗਿਆ। ਇੱਥੇ ਸਰਬੱਤ ਖਾਲਸੇ ਦੇ ਇਕੱਠ ਹੋਣ ਲੱਗੇ, ਗੁਰਮਤੇ ਕੀਤੇ ਜਾਣ ਲੱਗੇ ਤੇ ਸਾਂਝੇ ਪੰਥਕ ਕਾਰਜਾਂ ਲਈ ਕਦਮ ਉਠਾਉਣ ਦੇ ਫੈਸਲੇ ਕੀਤੇ ਜਾਂਦੇ। ਇਸ ਤਖ਼ਤ ਦੇ ਮਾਲਕ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਨ, ਪਰ ਅਕਾਲ ਤਖ਼ਤ ਕੇਵਲ ਮੀਰੀ ਦਾ ਕੇਂਦਰ ਸੀ, ਪੀਰੀ ਦਾ ਕੇਂਦਰ ਸਦਾ ਵਾਂਗ ਹਰਿਮੰਦਰ ਸਾਹਿਬ ਹੀ ਸੀ।

ਸਿੱਖ ਰਾਜ ਵੇਲੇ ਅਕਾਲੀ ਫੂਲਾ ਸਿੰਘ ਦੀ ਜਥੇਦਾਰੀ ਵਿੱਚ ਫੌਜ ਦੀ ਇੱਕ ਟੁਕੜੀ ਵੀ ਸਥਾਪਿਤ ਸੀ, ਜਿਸ ਨੂੰ ਅਕਾਲ ਰੈਜੀਮੈਂਟ ਕਹਿੰਦੇ ਸੀ। ਇਹ ਰੈਜੀਮੈਂਟ ਸ਼ਾਹੀ ਖਜ਼ਾਨੇ ਵਿੱਚੋਂ ਤਨਖਾਹ ਨਹੀਂ ਲੈਂਦੀ ਸੀ, ਸਗੋਂ ਖਾਲਸਾ ਕੌਮ ਦੇ ਉਸ ਦੇ ਆਦਰਸ਼ਾਂ ਦੀ ਰਾਖੀ ਲਈ ਕੌਮ ਵੱਲੋਂ ਸਥਾਪਿਤ ਕੀਤੀ ਗਈ ਸੀ। ਇਹ ਕੇਵਲ ਜਥੇਦਾਰ ਅਕਾਲ ਤਖ਼ਤ ਦੀ ਹੁਕਮਦਾਰੀ ਵਿੱਚ ਰਹਿੰਦੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਦੀ ਪ੍ਰਭੂ ਸੱਤਾ ਪ੍ਰਵਾਨ ਕੀਤੀ ਹੋਈ ਸੀ। ਇਸੇ ਪ੍ਰਭੂ ਸੱਤਾ ਦੀ ਮਾਨਤਾ ਸਦਕੇ ਹੀ ਮਹਾਰਾਜੇ ਨੇ ਅਕਾਲ ਤਖ਼ਤ ਹਾਜ਼ਰ ਹੋ ਕੇ ਆਪਣੀ ਸਮਾਜਿਕ ਅਵਗਿਆ ਦੀ ਭੁੱਲ ਬਖਸ਼ਾਈ ਤੇ ਕੋਰੜੇ ਖਾਣ ਦੀ ਤਨਖਾਹ ਕਬੂਲ ਕੀਤੀ।

ਹਰਿਮੰਦਰ ਸਾਹਿਬ ਖਾਲਸੇ ਦਾ ਦੂਜਾ ਤਖ਼ਤ ਹੈ। ਇੱਥੇ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ ਸਥਾਨ ਹੈ। ਇਹ ਸਥਾਨ ਦੀ ਇਮਾਰਤ ਪਹਿਲੋਂ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ। ਕੇਸਗੜ੍ਹ ਸਾਹਿਬ ਖਾਲਸੇ ਦਾ ਤੀਜਾ ਤਖ਼ਤ ਹੈ। ਹਰਿਮੰਦਰ ਸਾਹਿਬ ਪਟਨਾ ਖਾਲਸੇ ਦਾ ਦੂਜਾ ਤਖ਼ਤ ਹੈ। ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈ। ਇਹ ਸਥਾਨ ਦੀ ਇਮਾਰਤ ਪਹਿਲੋਂ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ। ਕੇਸਗੜ੍ਹ ਸਾਹਿਬ ਅਨੰਦਪੁਰ ਖਾਲਸੇ ਦਾ ਤੀਜਾ ਤਖ਼ਤ ਹੈ। ਇਹ ਉਹ ਗੁਰੂ ਸਥਾਨ ਹੈ ਜਿੱਥੇ ਦਸ਼ਮੇਸ਼ ਜੀ ਨੇ 1756 ਸੰਮਤ ਦੀ ਵਿਸਾਖੀ ਦੇ ਦਿਨ ਅੰਮ੍ਰਿਤ ਦਾਨ ਦੇ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਇਸ ਨਾਤੇ ਇਹ ਖਾਲਸੇ ਦਾ ਜਨਮ ਸਥਾਨ ਹੈ। ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਜ਼ਿਲ੍ਹਾ ਬਠਿੰਡਾ ਖਾਲਸੇ ਦਾ ਚੌਥਾ ਤਖ਼ਤ ਹੈ। ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਕਾਸ਼ੀ ਆਖਿਆ ਸੀ ਤੇ ਵਰ ਦਿੱਤਾ ਸੀ ਮੂੜ ਵੀ ਇੱਥੋਂ ਸਿੱਖਿਆ ਪ੍ਰਾਪਤ ਕਰਕੇ ਵਿਦਵਾਨ ਹੋਣਗੇ। ਉਹਨਾਂ ਦੇ ਆਦੇਸ਼ ਨਾਲ ਇੱਥੇ ਗੁਰਮਤ ਵਿਦਵਤਾ ਦੀ ਟਕਸਾਲ ਕਾਇਮ ਹੋਈ। ਇੱਥੇ ਹੀ ਦਸ਼ਮੇਸ਼ ਜੀ ਨੇ ਆਤਮ ਸ਼ਕਤੀ ਨਾਲ ਆਪਣੇ ਅਨੁਭਵ ਤੋਂ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਲਿਖਵਾਇਆ।

ਇਸ ਤਖ਼ਤ ਦੀ ਸੇਵਾ ਪੰਥ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸਪੁਰਦ ਕੀਤੀ ਸੀ ਤੇ ਫਿਰ ਉਹਨਾਂ ਦੇ ਵੰਸ਼ ਦੇ ਹੱਥ ਰਹੀ। ਹਜ਼ੂਰ ਸਾਹਿਬ ਨਾਂਦੇੜ ਹੈਦਰਾਬਾਦ ਸਿੱਖਾਂ ਦਾ ਪੰਜਵਾਂ ਤਖ਼ਤ ਹੈ। ਇਹ ਗੋਦਾਵਰੀ ਨਦੀ ਦੇ ਕਿਨਾਰੇ ਵਸਿਆ ਹੋਇਆ ਹੈ। ਇੱਥੇ ਗੁਰੂ ਗੋਬਿੰਦ ਸਿੰਘ ਜੀ ਸੰਮਤ 1765 ਵਿੱਚ ਜੋਤੀ ਜੋਤ ਸਮਾਏ ਸਨ। ਇਸ ਤਖ਼ਤ ਦੀ ਇਮਾਰਤ ਵੀ ਪਹਿਲਾਂ ਪਹਿਲ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ। ਇਉਂ ਪਹਿਲਾ ਤਖ਼ਤ ਗੁਰੂ ਹਰਗੋਬਿੰਦ ਸਾਹਿਬ ਨੇ ਕਾਇਮ ਕੀਤਾ, ਦੂਜਾ ਤੀਜਾ ਤੇ ਚੌਥਾ ਗੁਰੂ ਗੋਬਿੰਦ ਸਿੰਘ ਜੀ ਨੇ ਸਥਾਪਿਤ ਕੀਤੇ ਤੇ ਪੰਜਵਾਂ ਗੁਰੂ ਪੰਥ ਨੇ ਆਪ ਥਾਪਿਆ। ਇਨ੍ਹਾਂ ਤਖ਼ਤਾਂ ਉੱਪਰ ਗੁਰੂ ਸਾਹਿਬਾਂ ਨੇ ਧਰਮਵੀਰ ਸ਼ਹੀਦਾਂ ਦੇ ਸ਼ਸਤਰ ਤੇ ਕੁਝ ਹੋਰ ਇਤਿਹਾਸਕ ਵਸਤੂਆਂ ਸਾਂਭੀਆਂ ਪਈਆਂ ਨੇ। ਇਨ੍ਹਾਂ ਤਖ਼ਤਾਂ ਦੇ ਜਥੇਦਾਰ ਸਾਹਿਬਾਂ ਦੀ ਪ੍ਰਭੂ ਸੱਤਾ ਧਾਰਮਿਕ ਨੀ, ਸਮਾਜਿਕ ਤੇ ਦੁਨਿਆਵੀ ਮਾਮਲਿਆਂ ਵਿੱਚ ਹੈ। ਇਨ੍ਹਾਂ ਤਖ਼ਤਾਂ ਉੱਪਰ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਜਿਸ ਦੇ ਸਪਸ਼ਟ ਅਰਥ ਇਹ ਨੇ ਕਿ ਸਿੱਖਾਂ ਦੀ ਸਮਾਜਿਕ ਤੇ ਰਾਜਦਾਰੀ ਅਮਲਦਾਰੀ ਗੁਰੂ ਸ਼ਬਦ ਦੀ ਪ੍ਰਭੂ ਸੱਤਾ ਤੋਂ ਬਿਨਾਂ ਨਹੀਂ।

ਤਖਤਾਂ ਦੇ ਜਥੇਦਾਰ ਵੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੁੰਦੇ ਨੇ। ਇਹਨਾਂ ਤਖਤਾਂ ਨੂੰ ਅਰਦਾਸ ਵਿੱਚ ਚਿਤਵਣਾ, ਪੰਥ ਦੀ ਰਾਜਸੀ ਤੇ ਸਮਾਜਿਕ ਪ੍ਰਭੂ ਸੱਤਾ ਨੂੰ ਧਿਆਨ ਵਿੱਚ ਲਿਆਉਣਾ ਹੈ। ਸਰੋਤਿਓ, ਤੁਸੀਂ ਹਰ ਅਕਾਲ ਉਸਤਤ ਦੇ ਅੰਤਰਗਤ ਅਰਦਾਸ ਦਰਸ਼ਨ ਰੂਪ ਅਭਿਆਸ ਦੇ ਵਿੱਚ ਆਪਾਂ ਵਿਚਾਰ ਚਰਚਾ ਕਰ ਰਹੇ ਸੀ ਸਿੱਖ ਭਾਈਚਾਰੇ ਦੇ ਪੰਜ ਤਖਤਾਂ ਬਾਰੇ। ਸੋ ਅਗਲੇ ਹਫ਼ਤੇ ਸਿੱਖ ਇਤਿਹਾਸ ਦੇ ਹੋਰ ਪੰਨੇ ਫਰੋਲਦੇ ਹੋਏ ਵਿਚਾਰ ਚਰਚਾ ਕਰਾਂਗੇ। ਸੋ ਅੱਜ ਮੈਨੂੰ ਗੁਰਦੀਪ ਗਿੱਲ ਨੂੰ ਹਰ ਅਕਾਲ ਉਸਤਤ ਪ੍ਰੋਗਰਾਮ ਇੱਥੇ ਹੀ ਸੰਪੂਰਨ ਕਰਨ ਦੀ ਦਿਓ ਆਗਿਆ। ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਰੱਬ ਰਾਖਾ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ ਪ੍ਰੋਗਰਾਮ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ 6:19 ਤੇ 49 ਸੈਕਿੰਡ ਹੋ ਚੁੱਕੇ ਨੇ ਤੇ ਹੁਣ ਸੁਣਦੇ ਹਾਂ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: ਪੰਜਾਬ ਸਰਕਾਰ ਨੂੰ ਇੱਕ ਨੋਟਿਸ ਜਾਰੀ ਕੀਤਾ ਜਿਸ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਨੇ ਬਲਾਤਕਾਰ ਦੇ ਇੱਕ ਮਾਮਲੇ ਨੂੰ ਕਥਿਤ ਤੌਰ ਤੇ ਦਬਾਉਣ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਹੈ। ਐਨਐਚਆਰਸੀ ਦੇ ਮੈਂਬਰ ਪ੍ਰਿਆਂਕ ਕਾਨੂੰਗੋ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਇਨ੍ਹਾਂ ਇਲਜ਼ਾਮਾਂ ਨੂੰ ਧਿਆਨ 'ਚ ਲਿਆ ਅਤੇ ਪੰਜਾਬ ਦੇ ਮੁੱਖ ਸਕੱਤਰ ਤੇ ਪੁਲਿਸ ਡਾਇਰੈਕਟਰ ਜਨਰਲ ਨੂੰ ਇਲਜ਼ਾਮਾਂ ਦੀ ਜਾਂਚ ਕਰਵਾਉਣ ਅਤੇ ਕਮਿਸ਼ਨ ਦੇ ਨਿਰੀਖਣ ਲਈ 2 ਹਫ਼ਤਿਆਂ ਦੇ ਅੰਦਰ ਕਾਰਵਾਈ ਰਿਪੋਰਟ ATR ਪੇਸ਼ ਕਰਨ ਲਈ ਇੱਕ ਨੋਟਿਸ ਜਾਰੀ ਕੀਤਾ ਹੈ।
1: हमारे पास ये शिकायत आई है कि पंजाब और हरियाणा हाई कोर्ट के एक पूर्व न्यायाधीश श्री रंजीत सिंह जी ने ये बात बताई है। पंजाब के जो मुख्यमंत्री हैं श्री भगवंत मान, उनकी पत्नी ने बलात्कार के एक मामले में 5 करोड़ रुपए की रिश्वत लेकर के इस मामले को रफा दफा करने का प्रयास किया है। ये अत्यंत गंभीर बात है। महिलाओं और बच्चों की सुरक्षा के दृष्टिकोण से यदि किसी स्टेट के टॉप ऑफिस के ऊपर ये एलिगेशन लगता है तो ये अपने आप में बहुत चिंता की बात है। हमने पंजाब के चीफ सेक्रेटरी और DGP को डायरेक्शंस दिए हैं कि इस मामले में जांच करें।
0: ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਕਮਿਸ਼ਨ ਨੇ ਇਹ ਮਾਮਲਾ ਭਾਰਤ ਸਰਕਾਰ ਤੇ ਗ੍ਰਹਿ ਮੰਤਰਾਲੇ ਤੇ ਮਹਿਲਾ ਸੁਰੱਖਿਆ ਵਿਭਾਗ ਨੂੰ ਵੀ ਭੇਜ ਦਿੱਤਾ ਹੈ। ਇਹ ਸ਼ਿਕਾਇਤ ਕਾਨੂੰਨੀ ਅਧਿਕਾਰ ਆਬਜ਼ਰਵੇਟਰੀ LRO ਵੱਲੋਂ ਦਾਇਰ ਕੀਤੀ ਗਈ ਹੈ। ਇਸ ਦੌਰਾਨ ਆਪ ਪੰਜਾਬ ਦੇ ਮਹਿਲਾ ਵਿੰਗ ਦੇ ਸੂਬਾ ਪ੍ਰਧਾਨ ਤੇ ਮੋਗਾ ਤੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਇੱਕ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਸਾਬਕਾ ਜਸਟਿਸ ਰਣਜੀਤ ਸਿੰਘ ਵੱਲੋਂ CM ਮਾਨ ਦੀ ਸੁਪਤਨੀ ਤੇ ਲਾਏ ਇਲਜ਼ਾਮ ਬੇਬੁਨਿਆਦ ਨੇ ਅਤੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਏਗੀ।
2: ਰਣਜੀਤ ਸਿੰਘ ਜੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਤੇ ਝੂਠੇ ਇਲਜ਼ਾਮ ਲਗਾਏ, ਜਿਸ ਦਾ ਨੋਟਿਸ ਅੱਜ ਡਾ. ਗੁਰਪ੍ਰੀਤ ਕੌਰ ਜੀ ਨੇ ਉਹਨਾਂ ਨੂੰ ਭੇਜ ਦਿੱਤਾ ਲੀਗਲ ਨੋਟਿਸ ਕਿ 24 ਘੰਟੇ ਦੇ ਵਿੱਚ ਮਾਫ਼ੀ ਮੰਗਣ, ਨਹੀਂ ਤਾਂ ਅਦਾਲਤ ਦੇ ਵਿੱਚ ਉਹ ਪੇਸ਼ ਹੋਣ।
0: ਭਾਰਤੀ ਹਵਾਈ ਫੌਜ ਨੇ ਹਵਾਈ ਕੁਸ਼ਲਤਾ ਅਤੇ ਜੰਗ ਦੇ ਮੈਦਾਨ ਵਿਚ ਸਮਰੱਥਾ ਵਧਾਉਣ ਲਈ ਸਰਹੱਦੀ ਸੂਬੇ ਪੰਜਾਬ ਵਿਚ ਅਤ ਆਧੁਨਿਕ ਡਰੋਨਾਂ ਦੀ ਆਪਣੀ ਪਹਿਲੀ ਬਾਜ਼ ਬਟਾਲੀਅਨ ਕਾਇਮ ਕੀਤੀ ਏ। ਇਹ ਬਟਾਲੀਅਨ ਅਸਮਾਨ ਵਿਚ ਅੱਖਾਂ ਵਜੋਂ ਕੰਮ ਕਰੇਗੀ ਅਤੇ ਜੰਗ ਦੇ ਮੈਦਾਨ ਵਿਚ ਵੀ ਕੁਸ਼ਲਤਾ ਨੂੰ ਵਧਾਏਗੀ। ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਵਜਰ ਕੋਰ ਜਾਂ ਫੌਜ ਦੀ 11 ਕੋਰ, ਜਿਸ ਨੂੰ ਪੰਜਾਬ ਦੇ ਰੱਖਿਅਕਾਂ ਵਜੋਂ ਜਾਣਿਆ ਜਾਂਦਾ ਹੈ, ਬਾਜ਼ ਬਟਾਲੀਅਨ ਨੂੰ ਸੰਚਾਲਿਤ ਕਰਨ ਵਾਲੀ ਪਹਿਲੀ ਕੋਰ ਏ। ਬਾਜ਼ ਨਾਂ ਸ਼ਿਕਾਰੀ ਪੰਛੀ ਤੋਂ ਲਿਆ ਗਿਆ ਹੈ। ਐਕਸ ਤੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਵਜਰ ਕੋਰ ਦੇ ਜਨਰਲ ਅਫਸਰ ਕਮਾਂਡਿੰਗ GOC ਨੇ ਸਾਰੇ ਰੈਂਕਾਂ ਨਾਲ ਬਟਾਲੀਅਨ ਨੂੰ ਇਸ ਦੇ ਸਥਾਪਨਾ ਦਿਵਸ ਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਬਾਜ਼ ਚਲਾਉਣ ਵਾਲਿਆਂ ਅਤੇ ਯੋਧਿਆਂ ਨਾਲ ਗੱਲਬਾਤ ਕਰਦਿਆਂ GOC ਨੇ ਜ਼ੋਰ ਦੇ ਕੇ ਕਿਹਾ ਕਿ ਤਕਨਾਲੋਜੀ, ਨਵੀਨਤਾ ਤੇ ਸੰਚਾਲਨ ਮੁਹਾਰਤ ਭਵਿੱਖ ਦੇ ਜੰਗ ਦੇ ਮੈਦਾਨ ਲਈ ਹਵਾਈ ਕੁਸ਼ਲਤਾ ਨੂੰ ਹੋਰ ਵਧਾਏਗੀ। ਸਰਕਾਰੀ ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਅਧਿਆਪਕ ਸ੍ਰੀ ਦਿਨੇਸ਼ ਕੁਮਾਰ ਨੇ ਸਿੱਖਿਆ ਖੇਤਰ ਵਿਚ ਮਿਸਾਲੀ ਯੋਗਦਾਨ ਲਈ ਵੱਕਾਰੀ ਕੌਮੀ ਅਧਿਆਪਕ ਅਵਾਰਡ 2026 ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਅਵਾਰਡ, ਜੋ ਕਿ ਦੇਸ਼ ਭਰ ਵਿਚ ਅਧਿਆਪਕਾਂ ਲਈ ਸਰਵਉੱਚ ਸਨਮਾਨਾਂ ਵਿਚੋਂ ਇਕ ਹੈ, ਸਿੱਖਿਆ ਦੇ ਖੇਤਰ ਵਿਚ ਬੇਮਿਸਾਲ ਕਾਰਗੁਜ਼ਾਰੀ, ਨਵੇਂ ਵਿਚਾਰਾਂ ਅਤੇ ਸਮਰਪਿਤ ਭਾਵਨਾ ਨੂੰ ਮਾਨਤਾ ਦਿੰਦਿਆਂ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਪ੍ਰਦਾਨ ਕੀਤਾ ਜਾਂਦਾ ਹੈ। ਸ੍ਰੀ ਦਿਨੇਸ਼ ਕੁਮਾਰ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਨ੍ਹਾਂ ਨੂੰ ਸੂਬੇ ਦੇ ਸਮੁੱਚੇ ਅਧਿਆਪਕ ਭਾਈਚਾਰੇ ਲਈ ਪ੍ਰੇਰਨਾ ਸਰੋਤ ਦੱਸਿਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNewsJalandhar। ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਮਾਲੀ ਸਾਲ 2025-26 ਅਤੇ 2026-27 ਦੌਰਾਨ ਹੁਣ ਤੱਕ 75,199 ਲਾਭਪਾਤਰੀਆਂ ਨੂੰ 383 ਕਰੋੜ ਰੁਪਏ ਤੋਂ ਵੱਧ ਦੀ ਮਾਲੀ ਸਹਾਇਤਾ ਜਾਰੀ ਕੀਤੀ ਗਈ ਏ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮਾਲੀ ਸਾਲ 2025-26 ਦੌਰਾਨ ਪੰਜਾਬ ਸਰਕਾਰ ਵੱਲੋਂ ਪੱਟੀਦਰ ਜਾਤ ਨਾਲ ਸਬੰਧਿਤ 42,203 ਲਾਭਪਾਤਰੀਆਂ ਨੂੰ ਧੀਆਂ ਦੇ 42,215 ਕਰੋੜ ਰੁਪਏ ਤੋਂ ਵੱਧ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਅਤੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ 20,212 ਲਾਭਪਾਤਰੀਆਂ ਨੂੰ 103 ਕਰੋੜ ਰੁਪਏ ਤੋਂ ਵੱਧ ਦੀ ਮਾਲੀ ਸਹਾਇਤਾ ਪ੍ਰਦਾਨ ਕੀਤੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਮਾਲੀ ਸਾਲ 2026-27 ਦੌਰਾਨ ਹੁਣ ਤੱਕ ਪੱਟੀਦਰਜ ਜਾਤ ਵਰਗ ਦੇ 8,774 ਲਾਭਪਾਤਰੀਆਂ ਨੂੰ 44 ਕਰੋੜ ਰੁਪਏ ਤੋਂ ਵੱਧ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਅਤੇ ਪਛੜੀਆਂ ਸ਼੍ਰੇਣੀਆਂ ਦੇ 4,010 ਲਾਭਪਾਤਰੀਆਂ ਨੂੰ 20 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਜਾਰੀ ਕੀਤੀ ਗਈ ਏ। ਕੈਬਨਿਟ ਮੰਤਰੀ ਨੇ ਕਿਹਾ ਕਿ ਪਾਰਦਰਸ਼ਿਤਾ ਅਤੇ ਪ੍ਰਭਾਵਸ਼ਾਲੀ ਸੇਵਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਮਾਲੀ ਸਹਾਇਤਾ ਸਿੱਧੇ ਲਾਭ ਤਬਾਦਲੇ DBT ਪ੍ਰਣਾਲੀ ਰਾਹੀਂ ਸਿੱਧਿਆਂ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਂਦੀ ਏ, ਜਿਸ ਨਾਲ ਰਕਮ ਦੀ ਸਮੇਂ ਸਿਰ ਅਤੇ ਪਾਰਦਰਸ਼ੀ ਵੰਡ ਯਕੀਨੀ ਬਣਦੀ ਏ। ਗ੍ਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਗਮਾਡਾ ਨੇ ਜਾਇਦਾਦਾਂ ਦੀ ਨਿਲਾਮੀ ਸਬੰਧੀ ਹੁਣ ਤੱਕ ਦੀ ਆਪਣੀ ਬਿਹਤਰੀਨ ਕਾਰਗੁਜ਼ਾਰੀ ਵਿਚ 27 ਜਾਇਦਾਦਾਂ ਨੂੰ ਸਫਲਤਾ ਨਾਲ ਨਿਲਾਮ ਕਰਕੇ ਕੁੱਲ 5,391 ਕਰੋੜ ਰੁਪਏ ਦੀ ਆਮਦਨ ਪ੍ਰਾਪਤ ਕੀਤੀ ਏ।

0: ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਮਕਾਨਾਂ ਦੀ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਦੱਸਿਆ ਕਿ 20 ਜੁਲਾਈ ਨੂੰ ਸ਼ੁਰੂ ਹੋਈ ਨਿਲਾਮੀ ਵਿਚ ਕੁਲ 36 ਜਾਇਦਾਦਾਂ ਬੋਲੀ ਲਈ ਪੇਸ਼ ਕੀਤੀਆਂ ਗਈਆਂ ਸਨ। ਸ੍ਰੀ ਮੁੰਡਿਆ ਨੇ ਦੱਸਿਆ ਕਿ ਨਿਲਾਮੀ ਵਿਚ ਪੇਸ਼ ਕੀਤੀਆਂ ਜਾਇਦਾਦਾਂ ਦੀ ਰਾਖਵੀਂ ਕੀਮਤ 3,872 ਕਰੋੜ ਰੁਪਏ ਰੱਖੀ ਗਈ ਸੀ ਅਤੇ ਇਨ੍ਹਾਂ ਨੂੰ ਨਿਲਾਮ ਕਰਕੇ ਅਥਾਰਟੀ ਨੇ ਕੁਲ 5,391 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਆਮਦਨ ਗਮਾਡਾ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਇਲਾਕੇ ਵਿਚ ਨਵੀਆਂ ਅਰਬਨ ਸਟੇਟਾਂ ਵਿਕਸਿਤ ਕਰਨ ਉੱਤੇ ਖਰਚ ਕੀਤੀ ਜਾਏਗੀ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ 30 ਅਗਸਤ ਨੂੰ ਹੋਣ ਵਾਲੀ ਆਉਂਦੀ ਨੀਟ ਪੀਜੀ ਪ੍ਰੀਖਿਆ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਪ੍ਰੀਖਿਆ ਦੇ ਨਿਰਵਿਘਨ ਸੰਚਾਲਨ ਲਈ ਵਿਆਪਕ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਇਕ ਨਿੱਜੀ ਯੂਨੀਵਰਸਿਟੀ ਵਿਚ ਬਣਾਏ ਗਏ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ ਅਤੇ ਉਮੀਦਵਾਰਾਂ ਤੇ ਪ੍ਰੀਖਿਆ ਸਟਾਫ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਕਿ ਸਾਰੇ ਪ੍ਰਬੰਧ ਸਮੇਂ ਤੋਂ ਪਹਿਲਾਂ ਮੁਕੰਮਲ ਕਰ ਲਏ ਜਾਣ। 30 ਅਗਸਤ ਨੂੰ ਹੋਣ ਵਾਲੀ ਨੀਟ ਪੀਜੀ ਪ੍ਰੀਖਿਆ ਵਿਚ ਕਰੀਬ 1,070 ਉਮੀਦਵਾਰਾਂ ਦੇ ਬੈਠਣ ਦੀ ਉਮੀਦ ਹੈ। ਉਨ੍ਹਾਂ ਅਧਿਕਾਰੀਆਂ ਨੂੰ ਪ੍ਰੀਖਿਆ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਨਿਰਧਾਰਿਤ ਪ੍ਰਕਿਰਿਆਵਾਂ ਨੂੰ ਇਨ ਬਿਨ ਲਾਗੂ ਕਰਨਾ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ। ਸਮੀਖਿਆ ਦੌਰਾਨ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਕਿਸੇ ਵੀ ਤਰ੍ਹਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 0182-22-33-770 ਤੇ ਸੰਪਰਕ ਕੀਤਾ ਜਾ ਸਕਦਾ ਹੈ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਜੀ ਦੀ 125ਵੀਂ ਜਯੰਤੀ ਨੂੰ ਸਮਰਪਿਤ ਅੱਜ ਹੁਸ਼ਿਆਰਪੁਰ ਦੇ ਤਲਵਾੜਾ ਸਥਿਤ ਸਰਵ ਹਿਤਕਾਰੀ ਵਿਦਿਆ ਮੰਦਿਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਭਾਰਤ ਸਰਕਾਰ ਦੇ ਸਭਿਆਚਾਰ ਮੰਤਰਾਲੇ ਵੱਲੋਂ ਕਰਵਾਇਆ ਗਿਆ, ਜਿਸ ਵਿਚ ਕਾਂਗੜਾ ਤੋਂ ਸੰਸਦ ਮੈਂਬਰ ਡਾਕਟਰ ਰਾਜੀਵ ਭਾਰਦਵਾਜ ਅਤੇ ਸਾਬਕਾ ਸੰਸਦ ਮੈਂਬਰ ਵਿਜੇ ਸਾਂਪਲਾ ਨੇ ਮੁੱਖ ਤੌਰ ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਤਸਵੀਰ ਤੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਆਗੂਆਂ ਨੇ ਡਾਕਟਰ ਮੁਖਰਜੀ ਦੇ ਜੀਵਨ, ਉਨ੍ਹਾਂ ਦੀ ਰਾਸ਼ਟਰ ਸੇਵਾ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਦਿੱਤੇ ਗਏ ਮਹੱਤਵਪੂਰਨ ਯੋਗਦਾਨ ਨੂੰ ਯਾਦ ਕੀਤਾ। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ ਬੀਤੇ ਦਿਨ ਬਠਿੰਡਾ ਦੇ ਹਲਕਾ ਮੌੜ ਦੇ ਪਿੰਡਾਂ, ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਮਲੋਟ ਦੇ ਪਿੰਡਾਂ, ਫਰੀਦਕੋਟ ਦੇ ਹਲਕਾ ਜਾਤੋ ਦੇ ਪਿੰਡਾਂ ਚ ਪਹੁੰਚੀ। ਇਸ ਮੌਕੇ ਇਨ੍ਹਾਂ ਪਿੰਡਾਂ ਵਿਚ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ, ਨੌਜਵਾਨਾਂ, ਔਰਤਾਂ ਤੇ ਬਜ਼ੁਰਗਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਐਮਸਟਰਡਮ ਵਿਚ ਮਰਦਾਂ ਦੇ FIH ਹਾਕੀ ਵਿਸ਼ਵ ਕੱਪ ਦੇ ਦੂਜੇ ਗੇੜ ਵਿਚ ਅੱਜ ਭਾਰਤ ਦਾ ਮੁਕਾਬਲਾ ਮੇਜ਼ਬਾਨ ਨੀਦਰਲੈਂਡਸ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਆਖਰ ਵਿਚ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਇਕ ਵਾਰ ਫੇਰ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਵੱਲੋਂ ਇਕ ਬਲਾਤਕਾਰ ਮਾਮਲੇ ਨੂੰ ਕਥਿਤ ਤੌਰ ਤੇ ਦਬਾਉਣ ਲਈ 5 ਕਰੋੜ ਰੁਪਏ ਦੀ ਮੰਗ ਕਰਨ ਦੇ ਇਲਜ਼ਾਮ ਦੇ ਸਬੰਧ ਵਿਚ ਪੰਜਾਬ ਸਰਕਾਰ ਨੇ ਇਕ ਨੋਟਿਸ ਜਾਰੀ ਕੀਤਾ। ਭਾਰਤੀ ਫੌਜ ਨੇ ਸਰਹੱਦੀ ਸੂਬੇ ਪੰਜਾਬ ਵਿਚ ਅਤਿ ਆਧੁਨਿਕ ਡਰੋਨਾਂ ਦੀ ਆਪਣੀ ਪਹਿਲੀ ਬਾਸ ਬਟਾਲੀਅਨ ਕਾਇਮ ਕੀਤੀ। ਭਾਰਤੀ ਫੌਜ ਦੀ ਵਜਰ ਕੋਰ ਬਾਸ ਬਟਾਲੀਅਨ ਨੂੰ ਸੰਚਾਲਿਤ ਕਰਨ ਵਾਲੀ ਪਹਿਲੀ ਕੋਰ ਬਣੀ। ਪਟਿਆਲਾ ਦੇ ਅਧਿਆਪਕ ਸ਼੍ਰੀ ਦਿਨੇਸ਼ ਕੁਮਾਰ ਨੂੰ ਸਿੱਖਿਆ ਖੇਤਰ ਵਿਚ ਮਿਸਾਲੀ ਯੋਗਦਾਨ ਲਈ ਵੱਕਾਰੀ ਕੌਮੀ ਅਧਿਆਪਕ ਅਵਾਰਡ 2026 ਨਾਲ ਸਨਮਾਨਿਤ ਕੀਤਾ ਜਾਏਗਾ। ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਲਾਭਪਾਤਰੀਆਂ ਨੂੰ 383 ਕਰੋੜ ਰੁਪਏ ਤੋਂ ਵੱਧ ਦੀ ਮਾਲੀ ਸਹਾਇਤਾ ਜਾਰੀ ਕੀਤੀ ਗਈ। ਤੇ ਐਮਸਟਰਡਮ ਵਿਚ ਮਰਦਾਂ ਦੇ FIH ਹਾਕੀ ਵਿਸ਼ਵ ਕੱਪ ਦੇ ਦੂਜੇ ਖੇਡ ਵਿਚ ਅੱਜ ਭਾਰਤ ਦਾ ਮੁਕਾਬਲਾ ਮੇਜ਼ਬਾਨ ਨੀਦਰਲੈਂਡਸ ਨਾਲ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਤੇ। ਆਓ ਹੁਣ ਸੁਣਦੇ ਹਾਂ ਯੁਵਾ ਸਰੋਤਿਆਂ ਦਾ ਪ੍ਰੋਗਰਾਮ ਯੁਵਾਣੀ।

0: ਦਿਨ ਘਟਦੀਆਂ ਜਾ ਰਹੀਆਂ ਨੇ ਤੇ ਸਾਡੇ ਰੁਝਾਨ ਫਿਰ ਵੀ ਬਹੁਤ ਜ਼ਿਆਦਾ ਹੋ ਰਹੇ ਨੇ। ਅਸੀਂ ਅੱਜ ਇਸ ਵਿਸ਼ੇ ਤੇ ਗੱਲ ਕਰਾਂਗੇ ਸਾਡੇ ਯੁਵਾ ਸਰੋਤਿਆਂ ਨਾਲ ਤੇ ਇਹਦੇ ਨਾਲ ਨਾਲ ਅਸੀਂ ਗੱਲ ਵੀ ਕਰਾਂਗੇ ਤੇ ਕੁਝ ਵਿਚਾਰ ਵੀ ਸਾਂਝੇ ਕਰਾਂਗੇ ਤੇ ਕੁਝ ਤੁਹਾਨੂੰ ਸਿੱਖਿਆਵਾਂ ਜਿਵੇਂ ਆਪਾਂ ਕਹਿ ਦਈਏ ਕਿ ਕੁਝ ਉਹ ਚੀਜ਼ਾਂ ਦੱਸੀਆਂ ਜਾਣਗੀਆਂ ਜਿਨ੍ਹਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਅਮਲ ਵਿੱਚ ਲਿਆ ਸਕਦੇ ਹਾਂ ਤੇ ਅਸੀਂ ਆਪਣੀਆਂ ਕਦਰਾਂ ਕੀਮਤਾਂ ਨੂੰ ਬਚਾ ਸਕਦੇ ਹਾਂ।
1: ਜੀ ਰਾਜਪਾਲ, ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬੱਚਿਆਂ ਵਾਸਤੇ ਇਹ ਨੈਤਿਕ ਕਦਰਾਂ ਕੀਮਤਾਂ

0: ਹਾਂਜੀ, ਸੋਸ਼ਲ ਮੀਡੀਆ ਹੀ ਬਣ ਰਿਹਾ। ਜਦੋਂ ਵੀ ਜਿਹੜੇ ਸਾਡੇ ਸਰੋਤੇ ਨੇ ਜਾਂ ਸਰੋਤਿਆਂ ਨੂੰ ਨਾ ਹੀ ਕਵਾਂਗੇ, ਅਸੀਂ ਯੁਵਾ ਨੇ ਜਿਹੜੇ ਸਾਡੇ ਬੱਚੇ ਨੇ, ਇਹ ਕੀ ਆ ਅੱਜ ਕੱਲ੍ਹ ਸਮਾਜ ਦੇ ਵਿੱਚ ਇਹ ਚੱਲ ਰਿਹਾ ਵੀ ਜੋ ਵੀ ਚੀਜ਼ ਹੁੰਦੀ ਹੈ ਝੱਟ ਉਹਨੂੰ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੰਦੇ ਨੇ।
1: ਜੀ ਰਾਜਪਾਲ ਜੀ, ਅੱਜ ਕੱਲ੍ਹ ਦੇ ਜਿਹੜੇ ਸਾਡੇ ਰੀਲਾਂ ਦੇ ਇਸ ਜ਼ਮਾਨੇ ਨੇ ਤਾਂ ਸਾਡੇ ਘਰ ਦੀ ਕਿਚਨ ਤੋਂ ਲੈ ਕੇ ਬੈਡਰੂਮ ਤੱਕ ਵੀ ਇਹ ਸਾਰਾ ਕੁਝ ਬੱਚਿਆਂ ਨੇ ਸੋਸ਼ਲ ਮੀਡੀਆ ਤੇ ਲਾਈਵ ਕਰ ਦਿੱਤਾ ਹੈ। ਤੇ
0: ਇਹਦੇ ਨਾਲ ਜਿਹੜੀ ਪ੍ਰਾਈਵੇਸੀ ਹੈ ਸਾਡੀ
1: ਜੀ
0: ਜ਼ਿੰਦਗੀ ਦੀ, ਉਹ ਖਤਮ ਹੁੰਦੀ ਜਾ ਰਹੀ ਹੈ ਕਿਤੇ ਨਾ
1: ਬਿਲਕੁਲ
0: ਕਿਤੇ।
1: ਬਿਲਕੁਲ ਬਿਲਕੁਲ ਇਸ ਦੇ ਨਾਲ ਅਸੀਂ ਬੱਚਿਆਂ ਨੂੰ ਇਹੀ ਛੋਟੀਆਂ ਛੋਟੀਆਂ ਗੱਲਾਂ ਅੱਜ ਸਮਝਾਉਂਦੇ ਹੋਏ ਇਸ ਪ੍ਰੋਗਰਾਮ ਨੂੰ ਨਾਲ ਲੈ ਕੇ ਚੱਲਾਂਗੇ। ਤੇ ਰਾਜਪਾਲ ਜੀ, ਪ੍ਰੋਗਰਾਮ ਦੇ ਵਿੱਚ ਹੁਣ
0: ਥੋੜਾ
1: ਅੱਗੇ ਕੀ ਸੁਣਾ ਰਹੇ ਹੋ ਫਿਰ ਸਾਨੂੰ?
0: ਆਪਾਂ ਸਰੋਤਿਆਂ ਦੇ ਮਨੋਰੰਜਨ ਲਈ ਸਰ ਇੱਕ ਗੀਤ ਨਾ ਸੁਣਾ ਦਈਏ ਪਹਿਲਾਂ।
1: ਜੀ

0: ਨਾ ਭੁੱਲਣਾ ਮਿਤੀ 23 ਅਗਸਤ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ ਸਾਡਾ ਹਫਤਾਵਾਰੀ ਸਿਲਸਿਲਾ ਪੈਗਾਮ।
1: गुप्ता जी जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं। अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं। वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
2: हाँ जी राजपाल जी, बहुत वधिया गाना सुनाया तुसी।
0: ते हुण आपां गल कर रहे हैं सर अपने अज दे युवा स्रोतियां दा प्रोग्राम युवा वाणी दी। ਆਪਾਂ ਗੱਲ ਕਰ ਰਹੇ ਸੀ ਕਿ ਜਿਹੜੇ ਅੱਜ ਦੇ ਯੁਵਾ ਨੇ ਜਾਂ ਅੱਜ ਦੇ ਬੱਚੇ ਨੇ ਉਹ ਸੋਸ਼ਲ ਮੀਡੀਆ ਤੇ ਹਰ ਪੋਸਟ ਪਾ ਦਿੰਦੇ ਨੇ, ਪੋਸਟ ਤਾਂ ਪਾ ਦਿੰਦੇ ਨੇ ਉਹ, ਪਰ ਉਸ ਤੋਂ ਬਾਅਦ ਨਾ ਉਹਨਾਂ ਦਾ ਧਿਆਨ ਇਹ ਚੀਜ਼ 'ਚ ਲੱਗਿਆ ਰਹਿੰਦਾ ਵੀ ਉਹਨੂੰ ਕਿੰਨੇ ਲਾਈਕ ਮਿਲ ਗਏ ਨੇ ਤੇ ਕਿੰਨੇ ਕਮੈਂਟ ਆ ਗਏ ਜਾਂ ਕਿਸੇ ਨੇ ਸ਼ੇਅਰ ਕੀਤਾ ਜਾਂ ਨਹੀਂ ਕੀਤਾ, ਉਹ ਇਹਨਾਂ ਚੀਜ਼ਾਂ 'ਚ ਬਿਜ਼ੀ ਹੋ ਜਾਂਦੇ ਨੇ।
2: ਫਿਰ ਉਹ ਰਾਜਪਾਲ ਜੀ ਉਹ ਬਣੀ ਚੀਜ਼ ਇਹੋ ਜਿਹੀ ਹੋਈ ਆ, ਉਹ ਇੱਕ ਵਾਰ ਇੱਕ ਚੀਜ਼ ਪੋਸਟ ਕਰਨ ਦੇ ਨਾਲ ਫਿਰ ਉਹਦੇ ਅੱਗੇ ਲਾਈਕਸ, ਫਿਰ ਉਹਦੇ ਕਮੈਂਟ, ਫਿਰ ਉਹਦੇ ਸ਼ੇਅਰ, ਉਹ ਜਿਹੜਾ ਸੋਸ਼ਲ ਮੀਡੀਆ ਉਹ ਇੱਕ ਤੋਂ ਇੱਕ ਫਿਰ ਅੱਗੇ ਆਪਦੇ ਵੱਲ ਖਿੱਚਣ ਦਾ ਜ਼ਰੀਆ ਹੀ ਬਣਿਆ ਹੋਇਆ।
0: ਬਿਲਕੁਲ।
2: ਤੇ ਬੱਚੇ ਫਿਰ ਉੱਥੇ ਜਾ ਕੇ ਆਪਦੇ ਮਾਤਾ ਪਿਤਾ ਤੇ ਆਪਦੇ ਘਰ ਦੇ ਕੰਮ ਕਾਰ ਤੇ ਆਪਦਾ ਜਿਹੜਾ ਉਹਨਾਂ ਦਾ ਗੋਲਡਨ ਪੀਰੀਅਡ ਹੈ ਜਿਹੜੀ ਇਹਦੇ ਵਿੱਚ ਉਹਨਾਂ ਨੇ ਆਪਦੀ ਜ਼ਿੰਦਗੀ ਬਣਾਉਣੀ ਹੈ, ਉਹ ਸਮਾਂ ਵੀ ਭੁੱਲ ਕੇ ਤੇ ਉਹ ਸੋਸ਼ਲ ਮੀਡੀਆ ਤੇ ਜਿਹੜਾ ਆਪਦਾ ਵਿਅਰਥ ਦਾ ਸਮਾਂ ਗਵਾਉਣਾ ਸ਼ੁਰੂ ਕਰ ਦਿੰਦੇ।
0: ਹਾਂਜੀ, ਕਈ ਬੱਚੇ ਹੁੰਦੇ ਨੇ ਵੀ ਜਿਨ੍ਹਾਂ ਦੇ ਪੇਰੈਂਟਸ ਇਹ ਕਹਿੰਦੇ ਨੇ ਕਿ ਬੱਚਿਆਂ ਨੇ ਟਿਊਸ਼ਨ ਵੀ ਜਾਣਾ ਹੁੰਦਾ, ਉਹਨਾਂ ਨੂੰ ਓਨਾ ਫਿਕਰ ਨਹੀਂ ਹੁੰਦਾ ਆਪਣੀ ਪੜ੍ਹਾਈ ਦਾ, ਉਹ ਉਹਦੇ ਵੱਲ ਹੀ ਦੇਖਦੇ ਰਹਿੰਦੇ ਨੇ। ਅੱਜ ਕੱਲ੍ਹ ਇਹ ਵੀ ਦੇਖਣ ਨੂੰ ਮਿਲਦਾ ਕਿ ਦੇਖੋ ਕੁਛ ਤਾਂ ਬੱਚੇ ਇਸ ਤਰ੍ਹਾਂ ਦੇ ਨੇ ਤੇ ਕੁਛ ਮਾਪੇ ਵੀ ਸਰ ਇਸ ਤਰ੍ਹਾਂ ਦੇਖਣ 'ਚ ਲੱਗਦਾ ਵੀ ਕਈ ਮਾਵਾਂ ਨਾ ਆਪਣਾ ਕੰਮ ਕਾਰ ਕਰਨ ਲੱਗੀਆਂ, ਛੋਟੇ ਬੱਚਿਆਂ ਨੂੰ ਮੋਬਾਈਲ ਫੜਾ ਦਿੰਦੀਆਂ ਨੇ ਵੀ ਚਲੋ ਮੈਨੂੰ ਡਿਸਟਰਬੈਂਸ ਨਹੀਂ ਹੋਊਗੀ ਜਾਂ ਮੈਂ ਮੈਨੂੰ ਤੰਗ ਨਹੀਂ ਕਰਨਗੇ ਵੀ ਬੱਚੇ ਫੋਨ ਦੇਖਦੇ ਰਹਿਣਗੇ, ਤੇ ਉਹ ਆਪਣੇ ਕੰਮ 'ਚ ਬਿਜ਼ੀ ਹੋ ਜਾਂਦੀਆਂ ਨੇ। ਜਾਂ ਫਿਰ ਕਈ ਇਸ ਤਰ੍ਹਾਂ ਵੀ ਦੇਖਿਆ ਕਿ ਬੱਚੇ ਤਾਂ ਫੋਨ ਦੇਖੋ ਚਲਾਉਣਗੇ ਚਲਾਉਣਗੇ, ਜਦੋਂ ਉਹਨਾਂ ਦੇ ਘਰ ਦੇ ਫੋਨ ਚਲਾ ਰਹੇ ਨੇ, ਉਹਨਾਂ ਦੀ ਮੰਮੀ ਫੋਨ ਚਲਾ ਰਹੀ ਹੈ, ਤੇ ਜਦੋਂ ਮੰਮੀ ਫੋਨ ਚਲਾ ਰਹੀ ਹੈ ਮੰਮੀ ਨੂੰ ਵੀ ਕਈ ਵਾਰੀ ਧਿਆਨ ਨਹੀਂ ਰਹਿੰਦਾ, ਉਹ ਆਪਣੇ ਮਸਤੀ ਦੇ ਵਿੱਚ ਹੁੰਦੇ ਨੇ।
2: ਜੀ ਰਾਜਪਾਲ, ਇਸ ਗੱਲ ਦਾ ਮੁੱਢ ਤਾਂ ਫਿਰ ਪਹਿਲਾਂ ਸਾਡੇ ਘਰ ਦੇ ਵਿੱਚ ਮਾਵਾਂ ਹੀ ਬੰਨ ਦਿੰਦੀਆਂ ਨਾ।
0: ਬਿਲਕੁਲ ਜੀ,
2: ਉਹ ਪਹਿਲਾਂ ਛੋਟੇ ਹੁੰਦੇ ਤੋਂ ਬੱਚੇ ਤੋਂ, ਹੁਣ ਤਾਂ ਕੀ ਦੱਸ ਰਾਜਪਾਲ ਜੀ, ਹੁਣ ਦੱਸੀਏ ਵੀ ਮਾਵਾਂ ਆਪਣੀ ਮਤਲਬ ਪ੍ਰੈਗਨੈਂਸੀ ਅਵਸਥਾ ਤੋਂ ਹੀ ਉਹ ਇੰਨਾ ਜ਼ਿਆਦਾ ਮੋਬਾਈਲ ਦੀਆਂ ਅਡਿਕਟ ਹੋਈਆਂ ਹੁੰਦੀਆਂ ਪਹਿਲਾਂ ਉਹ ਆਪ ਹੀ ਕਿ ਉਹਨਾਂ ਦਾ ਧਿਆਨ ਮੋਬਾਈਲ ਵੱਲ ਹੁੰਦਾ, ਉਸ ਤੋਂ ਬਾਅਦ ਜੋ ਛੋਟਾ ਬੱਚਾ ਹੁੰਦਾ ਬੱਚੇ ਨੂੰ ਮੋਬਾਈਲ ਦੇ ਕੇ ਅਤੇ ਉਹ ਆਪਣਾ ਕੰਮ ਕਾਰ ਜਾਂ ਆਪ ਉਸ ਕੰਮ ਤੋਂ ਸੁਰਖਰੂ ਹੋ ਕੇ ਅਤੇ ਉਹ ਘਰ ਦੇ ਜਿਹੜੇ ਦੂਸਰੇ ਕੰਮਾਂ ਵੱਲ ਆਪਦਾ ਰੁੱਖ ਕਰਦੀਆਂ ਨੇ ਅਤੇ ਬੱਚੇ ਨੂੰ ਵਰਿਆਉਣ ਦਾ ਜਿਹੜਾ ਇੱਕ ਢੰਗ ਹੈ ਉਹ ਫਿਰ ਇੱਕ ਉਹੀ ਮੋਬਾਈਲ ਅਤੇ ਸੋਸ਼ਲ ਮੀਡੀਆ ਜਿਹੜਾ ਬਣ ਕੇ ਰਹਿ ਜਾਂਦਾ। ਪਰ ਇਹ ਸਾਰੀਆਂ ਚੀਜ਼ਾਂ ਦੇ ਨਾਲ ਮੈਡਮ ਜਿਉਂ ਜਿਉਂ ਜਿਹੜੇ ਬੱਚੇ ਨੇ ਉਹ ਬੱਚੇ ਦਾ ਵਿਕਾਸ ਹੁੰਦਾ, ਬੱਚਾ ਸੋਸ਼ਲ ਮੀਡੀਆ 'ਤੇ ਡਿਪੈਂਡੈਂਟ ਹੁੰਦਾ ਜਾਂਦਾ, ਉਹ ਬੱਚਾ ਜਿਹੜੀਆਂ ਨੈਤਿਕ ਸਾਡੀਆਂ ਕਦਰਾਂ ਕੀਮਤਾਂ ਨੇ ਉਹ ਖੋ ਬੈਠਦਾ ਇਸ ਦੇ।
0: ਬਿਲਕੁਲ ਜੀ ਬਿਲਕੁਲ। ਅਤੇ ਜਿਹੜੇ ਇਹਦੇ 'ਚ ਆਪਾਂ ਜੇ ਫਾਦਰ ਦੀ ਗੱਲ ਕਰੀਏ, ਪਿਤਾ ਦੀ ਗੱਲ ਕਰੀਏ ਸਰ, ਉਹ ਵੀ ਇਹ ਹੈ ਵੀ ਕੰਮਾਂ ਧੰਦਿਆਂ ਦੇ ਵਿੱਚੋਂ ਥੱਕੇ ਹੰਬੇ ਆਉਂਦੇ ਨੇ, ਉਹ ਆ ਕੇ ਆਪਦਾ ਰੈਸਟ ਵੀ ਕਰਨਾ ਉਹਨਾਂ ਨੇ ਜਾਂ ਹੋਰ ਘਰ ਦੇ ਕੰਮ, ਉਹਨਾਂ ਦੀਆਂ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ, ਕਈ ਵਾਰੀ ਉੱਧਰ ਉਹ ਵੀ ਬਿਜ਼ੀ ਹੋ ਜਾਂਦੇ ਨੇ।
2: ਇੱਥੇ ਰਾਜਪਾਲ ਜੀ ਦੇਖੋ, ਜੇ ਪਿਤਾ ਦੇ ਰੋਲ ਦੀ ਗੱਲ ਕਰੀਏ, ਪਿਤਾ ਦਾ ਜ਼ਿਆਦਾ ਸਮਾਂ ਜਿਹੜਾ ਉਹ ਘਰ ਤੋਂ ਬਾਹਰ ਹੀ ਗੁਜ਼ਰਦਾ ਅਤੇ ਜ਼ਿਆਦਾ ਰੋਲ ਮਾਵਾਂ ਦੇ ਸਿਰ ਰਹਿ ਜਾਂਦਾ। ਤੇ ਜੇ ਤੁਸੀਂ ਹੁਣ ਪਿਤਾ ਦੀ ਗੱਲ ਛੇੜੀ ਹੈ ਤੇ ਚਲੋ ਫਿਰ ਬਾਪੂ ਦਾ
0: ਗਾਣਾ ਸੁਣ ਲੈਂਦੇ ਹਾਂ ਫਿਰ, ਹੈ ਨਾ।
2: ਜੀ ਜੀ
0: ਜੀ।

0: ਜੀ ਹੁਣ ਤੁਸੀਂ ਸੁਣ ਰਹੇ ਸੀ ਬਾਪੂ, ਜਿਹੜਾ ਰਾਜਪਾਲ ਜੀ, ਤੁਸੀਂ ਗਾਣਾ ਸੁਣਾ ਦਿੱਤਾ ਫਿਰ। ਅਤੇ ਹੁਣ ਅੱਗੇ ਸਾਡੇ ਕੋਲ ਜਿਹੜਾ ਸੋਸ਼ਲ ਮੀਡੀਆ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ, ਅਤੇ ਉਹਦੇ ਵਿੱਚ ਬੱਚਿਆਂ ਦੇ ਰੁਝੇਵਿਆਂ ਦੀ ਗੱਲ ਕਰਦੇ ਹਾਂ। ਉਸ ਤੋਂ ਬਾਅਦ ਫਿਰ ਬੱਚੇ ਜਿਹੜੇ ਹੈ ਉਹ ਕਾਲਜਾਂ ਯੂਨੀਵਰਸਿਟੀਜ਼ ਦੇ ਵਿੱਚ ਜਦੋਂ ਬੱਚੇ ਮੈਡਮ ਚਲੇ ਜਾਂਦੇ ਆ ਤਾਂ ਫਿਰ ਬੱਚੇ ਬਿਲਕੁਲ ਹੀ ਇਕਾਂਤ ਦੇ ਵਿੱਚ ਚਲੇ ਜਾਂਦੇ ਆ, ਮਾਂ ਪਿਓ ਨਾਲ ਉਹਨਾਂ ਦਾ ਨਾਤਾ ਥੋੜ੍ਹਾ ਜਿਹਾ ਟੁੱਟ ਜਾਂਦਾ ਹੈ, ਅਤੇ ਉਹ ਕਾਲਜਾਂ ਯੂਨੀਵਰਸਿਟੀਆਂ ਹੋਸਟਲਾਂ ਦੇ ਵਿੱਚ ਰਹਿੰਦੇ ਆ, ਜ਼ਿਆਦਾ ਸਮਾਂ ਆਪਦੇ ਯਾਰਾਂ ਦੋਸਤਾਂ ਅਤੇ ਮਿੱਤਰਾਂ ਨਾਲ ਬਿਤਾਉਣਾ ਸ਼ੁਰੂ ਕਰ ਦਿੰਦੇ ਆ।
1: ਹਾਂਜੀ, ਤੇ ਇਹਦੇ 'ਚ ਇਹ ਵੀ ਹੈ ਵੀ ਜਿਹੜਾ ਸੋਸ਼ਲ ਮੀਡੀਆ ਹੀ ਸਾਡੇ ਲਈ ਸਾਰਾ ਕੁਛ ਨਹੀਂ ਹੁੰਦਾ, ਜਿਹੜੇ ਸਾਡੇ
0: ਜੀ
1: ਰਿਸ਼ਤੇਦਾਰ ਨੇ, ਸਾਡੇ ਭੈਣ ਭਾਈ ਨੇ, ਸਾਡੇ ਆਪਣੇ ਮਾਪੇ ਨੇ, ਕੁਝ
0: ਜੀ
1: ਸਾਡੇ ਯਾਰ ਦੋਸਤ ਜਿਵੇਂ ਆਪਾਂ ਕਹਿ ਦਈਏ ਉਹ ਵੀ ਹੁੰਦੇ ਨੇ। ਅਸੀਂ ਸੋਸ਼ਲ ਮੀਡੀਆ ਤੋਂ ਹਟ ਕੇ ਜੇਕਰ ਕੁਛ ਸਮਾਂ ਉਹਨਾਂ ਨਾਲ ਬਿਤਾਈਏ ਤਾਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਆਪਣੇ ਮਾਪਿਆਂ ਕੋਲੋਂ ਸਿੱਖਦੇ ਹਾਂ, ਰਿਸ਼ਤੇਦਾਰੀਆਂ ਬਾਰੇ ਸਮਝਦੇ ਹਾਂ। ਅੱਜ ਕੱਲ੍ਹ ਦੇ ਬੱਚਿਆਂ ਨੂੰ ਨਾ ਕੁਛ ਇਹੋ ਜਿਹੀਆਂ ਰਿਸ਼ਤੇਦਾਰੀਆਂ ਵੀ ਹੈਗੀਆਂ ਨੇ ਕਿ ਆਪਣੇ ਚਾਚੇ ਦਾ ਤਾਏ ਤੱਕ ਦੇ ਵੀ ਪੂਰਾ ਉਹਨਾਂ ਨੂੰ ਨਾਮ ਨਹੀਂ ਪਤਾ ਹੁੰਦਾ। ਉਹਨਾਂ ਨੂੰ ਕੀ ਹੈ ਕਿ ਜੋ ਆਪਣੇ ਮਾਪਿਆਂ ਕੋਲ ਬੈਠਣਗੇ, ਆਪਣੇ ਰਿਸ਼ਤੇਦਾਰਾਂ ਦੀਆਂ ਗੱਲਾਂ ਕਰਨਗੇ, ਫੇਰ ਹੀ ਉਹਨਾਂ ਨੂੰ ਰਿਸ਼ਤੇਦਾਰੀਆਂ ਦਾ ਪਤਾ ਚੱਲੂਗਾ।
0: ਜੀ ਰਾਜਪਾਲ, ਮੈਂ ਤੁਹਾਡੀ ਗੱਲ ਦੇ ਨਾਲ ਇਹ ਗੱਲ ਦੇਖਦਾ, ਜ਼ਿਆਦਾਤਰ ਸਾਡੇ ਬੱਚਿਆਂ ਦਾ ਜਿਹੜਾ ਅੱਜ ਕੱਲ੍ਹ ਰੁਝਾਨ ਆਪਣੇ ਦਾਦੇ ਦਾਦੀਆਂ ਨਾਨੇ ਨਾਨੀਆਂ ਕੋਲ ਬੈਠ ਕੇ ਗੱਲਾਂ ਸੁਣਨੀਆਂ, ਕਹਾਣੀਆਂ ਸੁਣਨੀਆਂ, ਉਹ ਤਾਂ ਗੱਲਾਂ ਬਿਲਕੁਲ ਖਤਮ ਹੀ ਹੋ ਚੁੱਕੀਆਂ ਨੇ।
1: ਬਿਲਕੁਲ
0: ਤੇ
1: ਜੀ,
0: ਸਾਡੇ ਸਮਾਜ ਦੇ ਵਿੱਚ ਨਾਲ ਨਾਲ ਇੱਕ ਗੱਲ ਹੋਰ ਵੀ ਹੈ, ਇੱਥੇ ਦਾਦੇ ਦਾਦੀਆਂ ਤੇ ਜਿਹੜੇ ਨਾਨੇ ਨਾਨੀਆਂ ਨੇ ਉਹ ਵੀ ਅੱਜ ਕੱਲ੍ਹ ਰਾਜਪਾਲ ਜੀ ਫੋਨਾਂ ਤੇ ਨੇ।
1: ਬਿਲਕੁਲ ਜੀ,
0: ਤੇ
1: ਬਿਲਕੁਲ,
0: ਉਹ ਨਾਲ ਨਾਲ ਜਦੋਂ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੇ ਤਾਂ ਫਿਰ ਫੋਨਾਂ ਵੱਲ ਜਾਣਾ ਹੀ ਜਾਣਾ ਦੇਖੋ।
1: ਹਾਂਜੀ,
0: ਤੇ ਜ਼ਿਆਦਾਤਰ ਬੱਚਿਆਂ ਨੂੰ ਜਿੱਥੇ ਚੰਗੀ ਸੇਧ ਮਿਲਣ ਦੀ ਥਾਂ ਤੇ ਜਿਹੜੇ ਬੱਚੇ ਨੇ ਉਹ ਸੋਸ਼ਲ ਮੀਡੀਆ ਤੇ ਜ਼ਿਆਦਾ ਖਿੱਚੇ ਜਾ ਰਹੇ ਨੇ, ਉਧਰ ਨੂੰ ਜ਼ਿਆਦਾ ਅਟਰੈਕਟ ਹੋ ਰਹੇ ਨੇ।
1: ਹਾਂਜੀ, ਤੇ ਸਾਨੂੰ ਜਿਹੜਾ ਸਮਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਕੱਢਣਾ ਚਾਹੀਦਾ, ਬਿਤਾਉਣਾ ਚਾਹੀਦਾ, ਉਹਨਾਂ ਨਾਲ ਖੇਡਾਂ ਖੇਡ ਕੇ, ਉਹਨਾਂ ਨਾਲ ਗੱਲਾਂ ਬਾਤਾਂ ਕਰਕੇ, ਉਹਨਾਂ ਨਾਲ ਕੁਛ ਆਪਣੀ ਅਗਲੀ ਸਿੱਖਿਆ ਬਾਰੇ, ਆਪਣੇ ਫਿਊਚਰ ਬਾਰੇ ਸਲਾਹ ਕਰਕੇ ਵੀ ਆਪਾਂ ਨੂੰ ਉਹਨਾਂ ਨਾਲ ਸਮਾਂ ਬਿਤਾ ਸਕਦੇ ਹਾਂ ਜੀ।
0: ਜੀ ਰਾਜਪਾਲ, ਤੁਸੀਂ ਇਹ ਬੜੀ ਮਹੱਤਵਪੂਰਨ ਗੱਲ ਕੀਤੀ ਹੈ। ਜਿਹੜੇ ਯਾਰਾਂ ਦੋਸਤਾਂ ਦੀ ਜੇ ਗੱਲ ਕਰੀਏ ਤਾਂ ਜਿਹੜੇ ਬੱਚੇ ਦੀ ਸਾਡੇ ਦੀ ਸਿੱਖਿਆ ਹੁੰਦੀ ਹੈ ਨਾ, ਉਹ ਸਾਡੇ ਘਰ ਦੇ ਮਾਪਿਆਂ ਤੋਂ ਬਾਅਦ ਦੂਜੇ ਉਹਦੇ ਜਿਹੜੇ ਦੋਸਤ ਹੁੰਦੇ ਆ ਉਹ ਜ਼ਿਆਦਾ ਉਹਦੇ ਸਿੱਖਿਆਦਾਇਕ ਹੁੰਦੇ ਆ। ਜੋ ਦੋਸਤਾਂ ਨੂੰ ਯਾਰਾਂ ਨੂੰ ਦੇਖਦਾ ਹੈ, ਉਹ ਆਸੇ ਪਾਸੇ ਉਹਨਾਂ ਨੂੰ ਮਿਲਦਾ ਹੈ, ਤਾਂ ਉਹਨਾਂ ਦਾ ਰਹਿਣ ਸਹਿਣ ਅਤੇ ਉਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ ਜਾਂ ਉਹਨਾਂ ਵਾਲੇ ਜਿਹੜੇ ਤਰੀਕੇ ਨੇ ਉਹਨਾਂ ਨੂੰ ਜ਼ਿਆਦਾ ਜਲਦੀ ਅਪਣਾਉਣਾ ਸ਼ੁਰੂ ਕਰਦਾ ਹੈ।
1: ਬਿਲਕੁਲ ਜੀ, ਉਹ ਆਪਣੀ ਗਲੀ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਖੇਡਦਾ, ਉੱਥੋਂ ਵੀ ਬਹੁਤ ਕੁਝ ਸਿੱਖਦਾ, ਸਕੂਲ ਜਾਂਦਾ ਉੱਥੇ ਵੀ ਉਹਦੇ ਦੋਸਤ ਹੁੰਦੇ ਨੇ ਕਲਾਸ ਦੇ ਵਿੱਚ, ਉਹਨਾਂ ਤੋਂ ਵੀ ਬਹੁਤ ਕੁਝ ਸਿੱਖਦਾ।
0: ਜੀ ਜੀ,
1: ਤੇ
0: ਤੇ ਰਾਜਪਾਲ ਜੀ ਫਿਰ ਇਹਨਾਂ ਸਿੱਖਦੇ ਸਿਖਾਉਂਦਿਆਂ ਤੇ ਨਾਲ ਥੋੜਾ ਜਿਹਾ ਸਾਡਾ ਮਿਊਜ਼ਿਕ
1: ਦੋਸਤਾਂ ਤੇ ਵੀ ਆਪਾਂ ਸਰ ਇੱਕ ਗੀਤ ਸੁਣਾ ਦਈਏ ਸਰੋਤਿਆਂ ਨੂੰ।
0: ਜੀ।

0: गुप्ता जी जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं।
1: अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं।
0: वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
2: हर वड्डा बिजनेस एक वड्डी सोच तो शुरू हुंदा है, पर उस सोच नो हकीकत बनाने ले चाहिदा हुंदा है सही फाइनेंशियल सपोर्ट।
3: हुन तुसी भी मन्नापुरम IGL गोल्ड लोन दे नाल पाओ अप टू 85% LTV ते 5 करोड़ रुपए तक दा गोल्ड लोन ते अपने बिजनेस एक्सपेंशन नु बनाओ होर भी आसान।
2: तो अज ही विजिट करो अपनी नजदीकी मन्नापुरम ब्रांच, मन्नापुरम IGL गोल्ड लोन, तुहाडी ग्रोथ साडा विश्वास।
4: टोल फ्री नंबर 1800420223।
0: गुप्ता जी जब भी अपने पड़ोसी इनकम टैक्स ऑफिसर राव साहब के घर जाते हैं तो बड़े अनकंफर्टेबल होते हैं।
1: अरे नहीं नहीं, वैसी कोई बात नहीं है, गुप्ता जी के सारे अकाउंट्स क्लियर हैं।
0: वो तो राव साहब का सोफा बड़ा अनकंफर्टेबल है ना, इसीलिए अगर सोफा बनवाते वक्त स्लीपवेल फर्नीचर कुशनिंग है कि नहीं चेक किया होता तो सोफा बनता ड्यूरेबल। और गुप्ता जी क्या हर मेहमान होता कंफर्टेबल, तो डीलर को कहिए स्लीपवेल ग्लोटेक से दिखाए कि असली स्लीपवेल फर्नीचर कुशनिंग है या नहीं।
2: हर वड्डा बिजनेस एक वड्डी सोच तो शुरू हुंदा है, पर उस सोच नो हकीकत बनाने ले चाहिदा हुंदा है सही फाइनेंशियल सपोर्ट।
3: हुन तुसी भी मन्नापुरम IGL गोल्ड लोन दे नाल पाओ अप टू 85% LTV ते 5 करोड़ रुपए तक दा गोल्ड लोन ते अपने बिजनेस एक्सपेंशन नु बनाओ होर भी आसान।
2: तो अज ही विजिट करो अपनी नजदीकी मन्नापुरम ब्रांच, मन्नापुरम IGL गोल्ड लोन, तुहाडी ग्रोथ साडा विश्वास।
4: टोल फ्री नंबर 1800420223।
5: हाँ जी महावीर जी, आप गल कर रहे हैं भी आज कल दे जड़े बच्चे ने जां युवा ने ओह सोशल मीडिया ते बहुत व्यस्त रहिंदे ने
6: जी।
5: ते ओदे विच आपां इह गल कर रहे हैं कि ओह सिर्फ फोन तक ही सीमित ना रहण, ओह अपने मापिआं नाल, अपने रिश्तेदारां नाल, अपने दोस्तां मित्रां नाल भी जुड़ के रहण। ओह गली च जांदे ने, खेडदे ने, स्कूल च जांदे ने, उत्थे पढ़दे ने, खेडदे ने, सब कुछ हुंदा। बहुत सारे दोस्तां तों सानूं चंगीआं गल्लां भी सिखण नूं मिलदीआं ते कई वार साडे विच इक साडे ग्रुप दे विच कोई ना कोई गलत बंदा भी ऐड हो जांदा है, गलत दोस्त साडे च आ जांदा है। ते ओह किते सानू अपने आप नू बचा के रखना चाहीदा वे कि किते कोई माड़ी संगत ना साडे नाल लग जावे।
6: जी राजपाल, मैं तुहाडी गल नू समझ रहा, तुसीं किधर इशारा कर रहे हो। साडियां इत्थे आ जांदी है जदों संगत बच्चा लैंदा ना, जिहड़ी संगत चंगी जां माड़ी, उत्थे आ के बच्चे कोले दो मोड़ हुंदे ने। जे तां बच्चा माड़ी संगत लै गया ਤਾਂ ਬੱਚਾ ਦੇਖੋ ਮਾੜਾ ਰਸਤਾ ਅਖਤਿਆਰ ਕਰ ਲੈਂਦਾ ਅਤੇ ਉਹਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਉਹ ਸਾਰੀ ਦੁੱਖਾਂ ਭਰੀ, ਦਰਦਾਂ ਭਰੀ ਅਤੇ ਉਹਦੇ ਮਾਪਿਆਂ ਵਾਸਤੇ ਵੀ ਸਦਾ ਉਲਾਂਭਿਆਂ ਭਰੀ ਜ਼ਿੰਦਗੀ ਬਣ ਜਾਂਦੀ ਹੈ। ਅਤੇ ਜੇਕਰ ਰਾਜਪਾਲ ਦੇਖੋ ਬੱਚਾ ਉੱਥੇ ਸਹੀ ਜਗ੍ਹਾ 'ਤੇ ਕਾਲਜ ਯੂਨੀਵਰਸਿਟੀ ਦੇ ਟਾਈਮ 'ਤੇ ਚੰਗੇ ਦੋਸਤਾਂ ਦੀ ਜਿਹੜੀ ਆਪਦੀ ਚੂਜ਼ ਕਹਿ ਲਾਂਗੇ ਆਪਾਂ, ਜਿਵੇਂ ਕਿ ਚੋਣ ਕਰ ਲੈਂਦਾ, ਤਾਂ ਉਦੋਂ ਉਹ ਬੱਚਾ ਚੰਗੇ ਰਸਤੇ 'ਤੇ ਅਤੇ ਸਾਡੇ ਉੱਚ ਅਹੁਦਿਆਂ 'ਤੇ ਜਿਹੜੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀਆਂ ਪੁਜੀਸ਼ਨਾਂ ਨੇ ਉਹ ਹਾਸਲ ਕਰਦਾ। ਦੇਖੋ ਜਿਹੜੀ ਸੰਗਤ ਹੈ ਉਹ ਸਾਡੀ ਜ਼ਿੰਦਗੀ ਦੇ ਵਿੱਚ, ਉਹ ਕਹਿੰਦੇ ਹੁੰਦੇ ਨਾ ਸੰਗਤ ਦੀ ਰੰਗਤ
5: ਹੈ
6: ਨਾ, ਇਹ ਤਾਂ ਮੈਡਮ ਰਾਜਪਾਲ ਜ਼ਰੂਰ ਚੜ੍ਹਦੀ ਹੈ।
5: ਬਿਲਕੁਲ ਜੀ ਬਿਲਕੁਲ। ਅਤੇ ਅੱਜ ਕੱਲ੍ਹ ਦੇ ਜਿਹੜੇ ਬੱਚੇ ਹੈ ਇਹਨਾਂ ਦੇ ਵਿੱਚ ਜੇ ਦੇਖਿਆ ਜਾਵੇ ਸਰ, ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕਰਦੇ ਹਾਂ ਆਪਾਂ, ਤਾਂ ਜਿਹੜੇ ਮਾਪਿਆਂ ਕੋਲ ਵੀ ਇੰਨਾ ਟਾਈਮ ਨਹੀਂ ਹੈਗਾ ਅਤੇ ਬੱਚੇ ਵੀ ਨਹੀਂ ਬੈਠਦੇ, ਅਤੇ ਅੱਜ ਕੱਲ੍ਹ ਜਿਹੜੇ ਬੱਚਿਆਂ ਦਾ ਗੁਰੂ ਘਰ ਜਾਣਾ ਨਾ, ਇਹ ਵੀ ਬਹੁਤ ਘੱਟ ਚੁੱਕਿਆ, ਬਹੁਤ ਜ਼ਿਆਦਾ ਘੱਟ ਚੁੱਕਿਆ।
6: ਬਿਲਕੁਲ।
5: ਅਤੇ ਇਹਦੇ 'ਚ ਸਾਨੂੰ ਥੋੜ੍ਹਾ ਜਿਹਾ ਮਾਪਿਆਂ ਨੂੰ ਆਪ ਨੂੰ ਵੀ ਚਾਹੀਦਾ ਕਿ ਅਸੀਂ ਬੱਚਿਆਂ ਨੂੰ ਇਹ ਸਿੱਖਿਆ ਦੇਈਏ ਕਿ ਉਹ ਆਪਣੇ ਧਰਮ ਦੇ ਨਾਲ, ਆਪਣੇ ਸੱਭਿਆਚਾਰ ਦੇ ਨਾਲ ਜੁੜਨ, ਉਹਨੂੰ ਸਮਝਣ। ਅਤੇ ਪਹਿਲਾਂ ਜੇ ਮਾਪੇ ਕਰਨਗੇ ਤਾਂ ਫਿਰ ਹੀ ਬੱਚੇ ਕਰਨਗੇ।
6: ਜੀ ਰਾਜਪਾਲ, ਇਹ ਸਾਡੇ ਸਮਾਜ ਦੇ ਵਿੱਚ ਸੁਬਾਹ ਸਾਡੇ ਤੋਂ ਵੀ ਪਹਿਲਾਂ ਸ਼ੁਰੂ ਹੁੰਦਾ। ਅਸੀਂ ਆਪ ਇੱਕ ਖੁਦ ਮਾਪੇ ਹਾਂ ਕਿ ਸੁਬਾਹ ਉੱਠ ਕੇ ਜੇ ਅਸੀਂ ਪਹਿਲਾਂ ਰੱਬ ਦਾ ਨਾਂ ਲੈ ਕੇ ਕੋਈ ਕੰਮ ਸ਼ੁਰੂ ਕਰਾਂਗੇ ਤਾਂ ਬੱਚੇ ਵੀ ਸਾਡੇ ਉਸ ਚੀਜ਼ ਨੂੰ ਫੋਲੋ ਕਰਨਗੇ, ਉਹ ਵੀ ਅੱਗੇ ਜਾ ਕੇ ਉਸ ਤਰ੍ਹਾਂ ਹੀ ਕਰਨਗੇ। ਉਹ ਤੁਹਾਡੀ ਗੱਲ ਦੇ ਨਾਲ ਮੈਂ ਇੱਕ ਗੱਲ ਮੈਨੂੰ ਹੋਰ ਯਾਦ ਆਈ, ਇੱਥੇ ਜੇਕਰ ਵਿਦਿਆਰਥੀ ਹੈ ਜਿਹੜਾ, ਉਹ ਅਧਿਆਪਕ ਦੇ ਡੰਡੇ ਅੱਜ ਕੱਲ੍ਹ ਖਾਣ ਤੋਂ ਜਿਵੇਂ ਰੋਕਤਾ ਨਾ ਵੀ ਅਧਿਆਪਕ ਨੇ ਬੱਚੇ ਨੂੰ ਸਕੂਲ ਦੇ ਵਿੱਚ ਕੁੱਟਣਾ ਨਹੀਂ ਹੈਗਾ, ਅਤੇ ਉਹ ਤੋਂ ਜੇ ਬੱਚਾ ਸਕੂਲ ਦੇ ਵਿੱਚ ਡੰਡੇ ਨਹੀਂ ਖਾਊਗਾ ਤਾਂ ਉਸ ਤੋਂ ਬਾਅਦ ਉਹ ਪੁਲਿਸ ਦੇ ਡੰਡਿਆਂ ਲਈ ਤਿਆਰ ਰਹੇ। ਦੇਖੋ ਜੇ ਉਹ ਸਹੀ

0: ਸਿੱਖਿਆ ਨਹੀਂ ਲੈ ਪਾਊਗਾ। ਅਧਿਆਪਕ ਉਹਨੂੰ ਜੇ ਕੋਈ ਖਿੱਚ ਕੇ ਜਾਂ ਉਹਨੂੰ ਥੋੜ੍ਹਾ ਜਿਹਾ ਡਰਾ ਕੇ ਨਾ ਰੱਖੂਗਾ ਤਾਂ ਉਹ ਸਿੱਖਿਆ ਸਹੀ ਨਹੀਂ ਲੈ ਪਾਊਗਾ, ਅਤੇ ਉੱਥੋਂ ਜਿਹੜੀ ਸੇਧ ਹੈ ਫਿਰ ਉਹਦੀ ਵਿਗੜਦੀ ਵਿਗੜਦੀ, ਫਿਰ ਉਹ ਇੱਕ ਦਿਨ ਮੈਡਮ ਉਹ ਜਿਹੜੀ ਗੱਲ ਮੈਂ ਕਹਿ ਰਿਹਾ ਵੀ ਉਹ ਪੁਲਿਸ ਥਾਣੇ ਤੱਕ ਜਾ ਪਹੁੰਚਦੀ ਹੈ।
1: ਬੁਰੀ ਸੰਗਤ ਦਾ ਅਸਰ ਹੋ ਜਾਂਦਾ ਸਰ,
0: ਜੀ
1: ਤੇ ਇਸ ਕਰਕੇ ਸਾਨੂੰ ਆਪਣਾ ਜਿਹੜਾ ਸਮਾਂ ਨਾ ਉਹ ਚੰਗੇ ਕੰਮਾਂ 'ਚ ਕੱਢ ਲੈਣਾ ਚਾਹੀਦਾ ਹੈ। ਸਾਨੂੰ ਮਾਪਿਆਂ ਨੂੰ, ਬੱਚਿਆਂ ਨੂੰ ਥੋੜ੍ਹਾ ਨਾ ਮੋਟੀਵੇਟ ਕਰਨਾ ਚਾਹੀਦਾ ਉਹਨਾਂ ਨੂੰ ਕਿ ਉਹ ਘੱਟੋ ਘੱਟ ਘਰੇ ਬੈਠ ਕੇ ਕੋਈ ਪਾਠ ਪੂਜਾ ਕਰ ਸਕਦੇ ਨੇ ਜਾਂ ਫਿਰ ਕਦੇ ਗੁਰਦੁਆਰਾ ਸਾਹਿਬ ਜਾਣ।
0: ਤੇ ਰਾਜਪਾਲ ਜੀ, ਇਹ ਚਲਦਿਆਂ ਚਲਦਿਆਂ ਨਾਲ ਹੀ ਤੁਹਾਨੂੰ ਫਿਰ ਇੱਕ ਮਾੜੀ ਸੰਗਤ ਵਾਲਾ ਜਿਹੜਾ ਗਾਣਾ ਹੈ ਉਹ
1: ਉਹ ਸੁਣਾ
0: ਸੁਣਾਈਏ ਜੀ।
1: ਜੀ।
0: ਜੀ।

0: ਇਸ ਗੀਤ ਦੇ ਨਾਲ ਹੀ ਮੈਨੂੰ ਮਹਾਵੀਰ ਸਿੰਘ ਨੂੰ
1: ਤੇ ਮੈਨੂੰ ਰਾਜਪਾਲ ਭਰੀ ਨੂੰ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਆਗਿਆ।
0: ਨਮਸਕਾਰ।
1: ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਯੁਵਾ ਸਰੋਤਿਆਂ ਦਾ ਪਸੰਦੀਦਾ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ ਮੈਂ ਜਾਣੀ ਰਾਜਪਾਲ ਕੌਰ ਭਰੀ ਤੇ ਮੇਰੇ ਨਾਲ ਸਨ ਮਹਾਵੀਰ ਸੰਧੂ। ਤੇ ਆਓ, ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ 7:26 ਸਕਿੰਟ ਹੋ ਗਏ ਨੇ ਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ। ਇਹ ਪ੍ਰੋਗਰਾਮ ਤੁਹਾਡੀਆਂ ਫੋਨ ਕਾਲਾਂ ਦੇ ਆਧਾਰਿਤ ਹੋਵੇਗਾ। ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਮੈਂ ਜਾਣੀ ਰਾਜਪਾਲ ਭਰੀ ਤੇ ਮੇਰੇ ਨਾਲ ਹੋਣਗੇ ਮਹਾਵੀਰ ਸੰਧੂ।

ਦੋਸਤੋ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ 0164 ਤੇ 2240 331 ਡਾਇਲ ਕਰਕੇ, ਤੇ ਉਸ ਉਹਨਾਂ ਸਮਾਂ ਅਸੀਂ ਸੁਣਦੇ ਹਾਂ ਇਹ ਗੀਤ।

0: ਜੀ ਸਰੋਤਿਓ, ਸਾਡੇ ਸਟੂਡੀਓ ਦਾ ਨੰਬਰ ਹੈ ਜਿਹੜਾ ਉਹ ਡਾਇਲ ਹੋ ਚੁੱਕਿਆ ਹੈ ਅਤੇ ਸਾਡੇ ਨਾਲ ਸਰੋਤਾ ਜੁੜ ਗਏ ਨੇ, ਅਤੇ ਆਓ ਜਾਣੀਏ ਕੌਣ ਨੇ ਅਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ,
1: ਸਤਿ
0: ਸ਼੍ਰੀ ਅਕਾਲ ਬਾਈ ਜੀ, ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਆਪਣਾ ਜੀ ਤੁਸੀਂ ਆਪਣਾ ਨਾਮ ਤੇ ਗ੍ਰਾਂ ਦੱਸ ਦਿਓ ਜੀ, ਕਿੱਥੋਂ ਗੱਲ ਕਰ ਰਹੇ ਹੋ ਤੁਸੀਂ?
1: ਬਾਬੂ ਸਿੰਘ ਢਿੱਲੋਂ ਗੁਰਦੁਆਰਾ ਤੋਂ ਬੋਲਦਾ, ਢਾਣੀ ਵਾਲ ਦਾ ਰੋਡ ਭੈਣ ਜੀ।
0: ਬਾਬੂ ਸਿੰਘ ਢਿੱਲੋਂ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਗੁਰਦੁਆਰਾ ਤੋਂ ਭੈਣ ਜੀ।
0: ਅੱਛਾ ਜੀ, ਤੇ ਤੁਸੀਂ ਅੱਜ ਆਪਣੀ ਪਸੰਦ ਦਾ ਕਿਹੜਾ ਗੀਤ ਸੁਣਨਾ ਚਾਹੋਗੇ? ਜੀ ਜੀ, ਅਸੀਂ ਤੁਹਾਡੀ ਪਸੰਦ ਦਾ ਗਾਣਾ ਚਲਾ ਰਹੇ ਹਾਂ ਜੀ, ਤੇ ਤੁਸੀਂ ਆਨੰਦ ਮਾਣੋ ਆਪਣੇ।
1: ਧੰਨਵਾਦ ਭੈਣ ਜੀ।

0: ਜੀ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮਾਂ ਦਾ, ਅਤੇ ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਨੀ, ਅਤੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ 0164-240-341 ਨੰਬਰ ਡਾਇਲ ਕਰਕੇ, ਅਤੇ ਸਾਡੇ ਸਟੂਡੀਓ ਦਾ ਜਿਹੜਾ ਨੰਬਰ ਆ ਉਹ ਹੁਣ ਡਾਇਲ ਹੋ ਚੁੱਕਿਆ, ਅਤੇ ਚਲੋ ਦੇਖਦੇ ਹਾਂ ਕੌਣ ਨੇ ਅਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਭਾਈ ਜੀ, ਆਪਣਾ ਨਾਮ ਤੇ ਗ੍ਰਾਂ ਦੱਸੋ।
1: ਚੱਕੀ ਰਸ਼ਕ ਤੋਂ ਬੋਲਦੇ ਜੀ, ਸੁਖਰਾਜ ਸਿੰਘ ਜੀ।
0: ਸੁਖਰਾਜ ਸਿੰਘ, ਚੱਕ ਹੀਰਾ ਸਿੰਘ ਤੋਂ ਜੀ, ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ।
1: ਸਵਾਗਤ ਜੀ।
0: ਤੇ ਤੁਸੀਂ ਅੱਜ ਕਿਹੜਾ ਗੀਤ ਸੁਣਨਾ ਚਾਹੋਗੇ ਜੀ?
1: ਗੁਰਦਾਸ ਮਾਨ ਦਾ ਸੁਣਾ ਦਿਓ ਜੀ।
0: ਗੁਰਦਾਸ ਮਾਨ ਦਾ?
1: ਹਾਂਜੀ।
0: ਕਿਹੜਾ ਗੀਤ ਕੇ ਕੋਈ ਸੁਣਾ ਦਈਏ ਜੀ?
1: ਨਹੀਂ ਜੀ, ਰੋਟੀ ਰੋਟੀ
0: ਰੋਟੀ ਗਾਣਾ, ਠੀਕ ਹੈ ਜੀ, ਠੀਕ ਹੈ, ਬਹੁਤ ਅੱਛਾ ਗਾਣਾ ਹੈ। ਤੇ ਚਲੋ ਤੁਸੀਂ ਮਾਣੋ ਆਨੰਦ ਆਪਣੇ ਇਸ ਪਸੰਦੀਦਾ ਗੀਤ ਦਾ ਰੇਡੀਓ ਸੈੱਟ ਤੇ।
1: ਠੀਕ
0: ਬਹੁਤ
1: ਹੈ
0: ਬਹੁਤ
1: ਜੀ,
0: ਸ਼ੁਕਰੀਆ ਜੀ ਤੁਹਾਡਾ ਫੋਨ ਕਾਲ ਕਰਨ ਲਈ।
1: ਸ਼ੁਕਰੀਆ ਜੀ।
0: ਜੀ।

0: ਸੱਚਮੁੱਚ ਅਸੀਂ ਸਾਰੇ ਜਿਹੜੇ ਰੋਟੀ ਦੇ ਮਗਰ ਭੱਜੇ ਫਿਰਦੇ ਰਹਿੰਦੇ ਹਾਂ ਅਤੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਲੱਗੇ ਰਹਿੰਦੇ ਹਾਂ ਅਤੇ ਕਈ ਵਾਰੀ ਨਾ ਸਾਨੂੰ ਕਹਿੰਦੇ ਆਪਣੇ ਆਪ ਲਈ ਜੀ ਲੈਣਾ ਚਾਹੀਦਾ ਅਤੇ ਮਨੋਰੰਜਨ ਵੀ ਕਰ ਲੈਣਾ ਚਾਹੀਦਾ। ਸੋ ਸ਼ਾਮ ਸੁਹਾਨੀ ਦੇ ਵਿੱਚ ਆਪਾਂ ਜਿਹੜਾ ਅੱਜ ਮਨੋਰੰਜਨ ਕਰ ਰਹੇ ਹਾਂ ਅਤੇ ਆਪਾਂ ਹੁਣ ਸਾਡੇ ਨਾਲ ਜਿਹੜੇ ਇੱਕ ਸਰੋਤਾ ਜੁੜ ਚੁੱਕੇ ਨੇ ਅਤੇ ਦੇਖੀਏ ਫਿਰ ਕੌਣ ਨੇ ਅਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ
1: ਨਮਸਤੇ।
0: ਹੈਲੋ,
1: ਹੈਲੋ
0: ਹਾਂਜੀ
1: ਮੈਡਮ ਜੀ, ਮੈਂ ਹੰਸਾ ਸਿੰਘ ਟੇਲਰ ਮਾਸਟਰ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਬੋਲਦਾ ਜੀ।
0: ਹੰਸਾ ਸਿੰਘ ਜੀ, ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ।
1: ਸ਼ੁਕਰੀਆ ਮੈਡਮ ਜੀ, ਸ਼ੁਕਰੀਆ, ਧੰਨਵਾਦ ਜੀ।
0: ਜੀ, ਤੇ ਤੁਸੀਂ ਕਿਹੜਾ ਗਾਣਾ ਸੁਣਨਾ ਜੀ ਅੱਜ?
1: ਮੈਡਮ ਜੀ ਸਾਨੂੰ ਨਾ ਚਾਦਰ ਕੱਢਦੀ ਸੁਣਾਓ ਜੀ, ਕੁਲਦੀਪ ਮਾਣਕ ਜੀ ਦਾ। ਪਰ ਅਸੀਂ ਤੁਹਾਡੇ ਬਹੁਤ ਹੀ ਪੁਰਾਣਾ ਸੋਚਦੇ ਹਾਂ, ਪਰ ਰੇਡੀਓ ਬਹੁਤ ਜ਼ਿਆਦਾ ਸੁਣਦਾ, ਪਰ ਰੇਡੀਓ ਤੇ ਇੱਕ ਬੋਲ ਦੋ ਬੋਲਣੀ ਬੋਲ ਸਕਦੇ ਜੀ?
0: ਕੀ ਬੋਲੋ ਜੀ, ਤੁਸੀਂ ਪੁਰਾਣੇ ਸਰੋਤਾ ਨਾ, ਅਸੀਂ ਤੁਹਾਡਾ ਬਹੁਤ ਮਾਣ ਕਰਦੇ ਹਾਂ।
1: ਹਾਂਜੀ, ਦੇਖੋ ਜੀ ਮੈਂ ਹੁਣ ਬੋਲ ਰਿਹਾ ਜੀ, ਸੁਣੋ ਜੀ ਤੁਸੀਂ।
0: ਜੀ,
1: ਐਫਐਮ ਰੇਡੀਓ ਬਠਿੰਡਾ ਅਸੀਂ ਸੁਣਦੇ ਹਾਂ ਦਿਨ ਰਾਤ, ਸਾਡੇ ਅੱਖਾਂ ਵਿੱਚ ਨੀਂਦਰਾਂ ਉੱਡ ਗਈਆਂ, ਹੁਣ ਪਤਾ ਨੀ ਲੱਗਦਾ ਭੈਣੇ ਮੇਰੀਏ ਹੁਣ ਦਿਨਾਂ ਕਰਾਤ।
0: ਵਾਹ ਜੀ ਵਾਹ, ਬਹੁਤ ਖੂਬ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਐਫਐਮ ਬਠਿੰਡਾ ਨੂੰ ਇੰਨਾ ਪਿਆਰ ਦੇਣ ਦੇ ਲਈ, ਤੇ ਤੁਹਾਡੇ ਵਰਗੇ ਸਰੋਤੇ ਆ ਜਿਹੜੇ ਉਹ ਸਾਡੇ ਨਾਲ ਜੁੜੇ ਰਹਿਣ ਤੇ ਸਾਡੇ ਪ੍ਰੋਗਰਾਮ ਜਿਹੜੇ ਸੁਣਦੇ ਰਹਿਣ। ਤੁਸੀਂ ਐਫਐਮ ਬਠਿੰਡਾ ਦੇ ਸਾਰੇ ਪ੍ਰੋਗਰਾਮ ਸੁਣਦੇ ਹੋ ਜੀ?
1: ਹਾਂ ਭੈਣ, ਸਾਰੇ ਸੁਣਦੇ ਆ ਜੀ,
0: ਬਹੁਤ ਪੁਰਾਣੇ ਸੁਣਦੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੰਨਾ ਮਾਣ ਦਿੰਦੇ ਹੋ ਤੇ ਅਸੀਂ ਵੀ ਤੁਹਾਡੀ ਪਸੰਦ ਤੇ ਜਿਹੜੇ ਅਸੀਂ ਖਰੇ ਉਤਰਾਂਗੇ, ਤਿਆਰ ਸਾਡਾ ਗੀਤ ਹੈ ਜਿਹੜਾ ਉਹ ਤੁਹਾਡੇ ਲਈ ਤਿਆਰ ਹੈ ਤੇ ਤੁਸੀਂ ਆਨੰਦ ਮਾਣੋ ਆਪਣੇ ਇਸ ਖੂਬਸੂਰਤ ਗੀਤ ਦਾ। ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਕਰੀਆ,
1: ਧੰਨਵਾਦ ਜੀ।

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਸ਼ਾਮ ਸੁਹਾਨੀ ਅਤੇ ਸ਼ਾਮ ਸਾਡੇ ਕੋਲ ਜਿਹੜਾ ਸਮਾਂ ਉਹ 7:29 ਅਤੇ 29 ਸੈਕਿੰਡ ਹੋ ਗਏ ਨੇ ਅਤੇ ਹੁਣ ਜਿਹੜਾ ਇਹ ਪ੍ਰੋਗਰਾਮ ਫਿਰ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਹੁਣ ਸਮਾਂ ਹੋ ਰਿਹਾ ਹੈ ਪ੍ਰਦੇਸ਼ਿਕ ਖਬਰਾਂ ਦਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ ਆਪਾਂ ਕੁਝ ਪਲ ਲਈ ਕਰਦੇ ਹਾਂ ਇੰਤਜ਼ਾਰ।

0: ਜਲੰਧਰ ਕੇਂਦਰ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦੇਸ਼ ਦੀਆਂ ਪੂਰਬੀ ਸਰਹੱਦਾਂ ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ। ਸਿਲੀਗੁੜੀ ਕੋਰੀਡੋਰ ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਭਾਜਪਾ ਨੇ ਵੰਦੇ ਮਾਤਰਮ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਵਿਆਪੀ ਮੁਹਿੰਮ ਦਾ ਐਲਾਨ ਕੀਤਾ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਵੱਲੋਂ ਇੱਕ ਬਲਾਤਕਾਰ ਮਾਮਲੇ ਨੂੰ ਕਥਿਤ ਤੌਰ ਤੇ ਦਬਾਉਣ ਲਈ 5 ਕਰੋੜ ਰੁਪਏ ਦੀ ਮੰਗ ਕਰਨ ਦੇ ਇਲਜ਼ਾਮ ਦੇ ਸਬੰਧ ਵਿੱਚ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਜਾਰੀ ਕੀਤਾ। ਭਾਰਤੀ ਫੌਜ ਨੇ ਸਰਹੱਦੀ ਸੂਬੇ ਪੰਜਾਬ ਵਿੱਚ ਅਤਿਆਧੁਨਿਕ ਡਰੋਨਾਂ ਦੀ ਆਪਣੀ ਪਹਿਲੀ ਬਾਜ਼ ਬਟਾਲੀਅਨ ਕਾਇਮ ਕੀਤੀ। ਵਜਰ ਕੋਰ ਬਾਜ਼ ਬਟਾਲੀਅਨ ਨੂੰ ਸੰਚਾਲਿਤ ਕਰਨ ਵਾਲੀ ਪਹਿਲੀ ਕੋਰ ਬਣੀ। ਤੇ ਕੇਂਦਰ ਸਰਕਾਰ ਨੇ ਟੈਲੀਵਿਜ਼ਨ ਚੈਨਲਾਂ ਲਈ 12 ਮਿੰਟ ਦੀ ਇਸ਼ਤਿਹਾਰ ਮਿਆਦ ਦੀ ਸੀਮਾ ਨੂੰ ਹਟਾਉਣ ਨੂੰ ਨੋਟੀਫਾਈ ਕੀਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦੇਸ਼ ਦੀਆਂ ਪੂਰਬੀ ਸਰਹੱਦਾਂ ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਇੱਕ ਮੀਟਿੰਗ ਕੀਤੀ, ਜਿਸ ਵਿੱਚ ਸਿਲੀਗੁੜੀ ਕੋਰੀਡੋਰ, ਜਿਸ ਨੂੰ ਚਿਕਨ ਸਨੈਕ ਵੀ ਕਿਹਾ ਜਾਂਦਾ ਹੈ, ਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਸ਼੍ਰੀ ਸ਼ਾਹ ਨੇ ਰਾਜ ਦੇ ਆਪਣੇ ਦੌਰੇ ਦੇ ਤੀਜੇ ਅਤੇ ਆਖਰੀ ਦਿਨ ਸਿਲੀਗੁੜੀ ਦੇ ਬਾਰ ਬਾਰ ਸੁਖਨਾ ਵਿਖੇ ਪੱਛਮੀ ਬੰਗਾਲ ਦੇ ਸੀਨੀਅਰ ਅਧਿਕਾਰੀਆਂ ਤੇ ਕੇਂਦਰੀ ਸੁਰੱਖਿਆ ਬਲਾਂ ਨਾਲ ਮੀਟਿੰਗ ਕੀਤੀ। ਸਰਹੱਦਾਂ ਤੇ ਤੈਨਾਤ ਸਰਹੱਦੀ ਸੁਰੱਖਿਆ ਬਲ ਅਤੇ ਸਸ਼ਸਤਰ ਸੀਮਾ ਬਲ ਦੇ ਸੀਨੀਅਰ ਅਧਿਕਾਰੀ ਵੀ ਮੀਟਿੰਗ ਵਿੱਚ ਸ਼ਾਮਲ ਹੋਏ। ਵਿਚਾਰ ਵਟਾਂਦਰੇ ਸਰਹੱਦੀ ਨਿਗਰਾਨੀ ਨੂੰ ਮਜ਼ਬੂਤ ਕਰਨ, ਕੇਂਦਰੀ ਸੁਰੱਖਿਆ ਬਲਾਂ, ਖੁਫੀਆ ਏਜੰਸੀਆਂ ਤੇ ਰਾਜ ਪੁਲਿਸ ਤੇ ਪ੍ਰਸ਼ਾਸਨ ਵਿਚਕਾਰ ਤਾਲਮੇਲ ਨੂੰ ਬਿਹਤਰ ਬਣਾਉਣ ਅਤੇ ਤਜਵੀਜ਼ਸ਼ੁਦਾ ਤਿਕੋਣੀ ਸੁਰੱਖਿਆ ਗ੍ਰਿਡ ਲਈ ਇੱਕ ਢਾਂਚਾ ਤਿਆਰ ਕਰਨ ਤੇ ਕੇਂਦਰਿਤ ਸਨ। ਇਹ ਮੀਟਿੰਗ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਸਿਲੀਗੁੜੀ ਨੇਪਾਲ, ਭੂਟਾਨ ਅਤੇ ਬਾਂਗਲਾਦੇਸ਼ ਨਾਲ ਅੰਤਰਰਾਸ਼ਟਰੀ ਸਰਹੱਦਾਂ ਦੇ ਨੇੜੇ ਸਥਿਤ ਹੈ। ਤੰਗ ਸਿਲੀਗੁੜੀ ਕੋਰੀਡੋਰ ਉੱਤਰ ਪੂਰਬ ਨੂੰ ਦੇਸ਼ ਦੇ

0: ਨਾਲ ਗੱਲਬਾਤ ਕਰਦੇ ਹੋਏ ਬੀਜੇਪੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਇਹ ਫੈਸਲਾ ਪਾਰਟੀ ਦੇ ਨਵੇਂ ਨਿਯੁਕਤ ਰਾਸ਼ਟਰੀ ਅਹੁਦੇਦਾਰਾਂ ਦੀ ਪਹਿਲੀ ਮੀਟਿੰਗ ਵਿਚ ਲਿਆ ਗਿਆ ਹੈ। ਬੁਲਾਰੇ ਨੇ ਕਾਂਗਰਸ ਪਾਰਟੀ ਦੇ ਸਦਰ ਮੁਕਾਮ ਵਿਖੇ ਇਕ ਸਮਾਗਮ ਦੌਰਾਨ ਕਥਿਤ ਤੌਰ ਤੇ ਰਾਸ਼ਟਰੀ ਗੀਤ ਵੰਦੇ ਮਾਤਰਮ ਦਾ ਗਾਇਨ ਸਿਰਫ ਦੋ ਸਲੋਕ ਤੋਂ ਬਾਅਦ ਰੋਕਣ ਦਾ ਇਲਜ਼ਾਮ ਲਾਉਂਦਿਆਂ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਰਾਸ਼ਟਰੀ ਗੀਤ ਦਾ ਅਪਮਾਨ ਕਰਨ ਦੀ ਕੋਸ਼ਿਸ਼ ਸਫਲ ਨਹੀਂ ਹੋਏਗੀ। ਸੰਬਿਤ ਪਾਤਰਾ ਨੇ ਕਿਹਾ ਕਿ ਵੰਦੇ ਮਾਤਰਮ ਰਾਸ਼ਟਰ ਦਾ ਮੰਤਰ ਹੈ ਤੇ ਇਸ ਦਾ ਉਦੇਸ਼ ਹਿੰਦੂਆਂ ਤੇ ਮੁਸਲਮਾਨਾਂ ਨੂੰ ਵੰਡਣਾ ਨਹੀਂ ਹੈ।
1: आज इस प्रस्ताव में भारतीय जनता पार्टी के पदाधिकारी की बैठक में माननीय राष्ट्रीय अध्यक्ष जी ने निर्देश दिए कि भारतीय जनता पार्टी का प्रत्येक कार्यकर्ता देश के प्रत्येक गली नुक्कड़ कोने में जाकर वंदे मातरम का यशोगान करेगा। वंदे मातरम के विषय में लोगों को हम बताएंगे। वंदे मातरम को लेकर जिस प्रकार की कुलच्छित राजनीति कांग्रेस पार्टी कर रही है उसको लेकर हम आंदोलन खड़ा करेंगे।
0: ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਮੌਕੇ ਤੇ ਇਕ ਮਹੀਨਾ ਚੱਲਣ ਵਾਲਾ ਦੇਸ਼ ਵਿਆਪੀ ਸੇਵਾ ਸੰਕਲਪ ਅਭਿਆਨ ਵੀ ਚਲਾਏਗੀ। ਇਸ ਅਭਿਆਨ ਦਾ ਮੁੱਖ ਉਦੇਸ਼ ਜਨਤਕ ਸੇਵਾ ਪ੍ਰਤੀ ਸ੍ਰੀ ਮੋਦੀ ਦੀ ਵਚਨਬੱਧਤਾ ਤੇ ਚਾਨਣਾ ਪਾਉਣਾ ਅਤੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਸੇਵਾ ਕਾਰਜਾਂ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨਾ ਹੈ। ਨਵੀਂ ਦਿੱਲੀ ਵਿਚ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਦੱਸਿਆ ਕਿ ਪਾਰਟੀ ਇਸ ਅਭਿਆਨ ਤਹਿਤ ਵੱਖ ਵੱਖ ਗਤੀਵਿਧੀਆਂ ਕਰਾਏਗੀ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਜਾਰੀ ਕੀਤਾ ਜਿਸ ਵਿਚ ਇਲਜ਼ਾਮ ਲਾਇਆ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਨੇ ਬਲਾਤਕਾਰ ਦੇ ਇੱਕ ਮਾਮਲੇ ਨੂੰ ਕਥਿਤ ਤੌਰ ਤੇ ਦਬਾਉਣ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਏ। ਐਨਐਚਆਰਸੀ ਦੇ ਮੈਂਬਰ ਪ੍ਰਿਆਂਕ ਕਾਨੂੰਗੋ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਇਨ੍ਹਾਂ ਇਲਜ਼ਾਮਾਂ ਨੂੰ ਧਿਆਨ 'ਚ ਲਿਆ ਅਤੇ ਪੰਜਾਬ ਦੇ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ ਨੂੰ ਇਲਜ਼ਾਮਾਂ ਦੀ ਜਾਂਚ ਕਰਵਾਉਣ ਅਤੇ ਕਮਿਸ਼ਨ ਦੇ ਨਿਰੀਖਣ ਲਈ 2 ਹਫ਼ਤਿਆਂ ਦੇ ਅੰਦਰ ਕਾਰਵਾਈ ਰਿਪੋਰਟ ATR ਪੇਸ਼ ਕਰਨ ਲਈ ਇੱਕ ਨੋਟਿਸ ਜਾਰੀ ਕੀਤਾ ਹੈ। ਇਸ ਸੰਬੰਧ ਵਿਚ ਪ੍ਰਿਆਂਕ ਕਾਨੂੰਗੋ ਨੇ ਕਿਹਾ,
2: हमारे पास ये शिकायत आई है कि पंजाब और हरियाणा हाई कोर्ट के एक पूर्व न्यायाधीश श्री रंजीत सिंह जी ने ये बात बताई है। पंजाब के जो मुख्यमंत्री हैं श्री भगवंत मान, उनकी पत्नी ने बलात्कार के एक मामले में 5 करोड़ रुपए की रिश्वत लेकर के इस मामले को रफा दफा करने का प्रयास किया है। ये अत्यंत गंभीर बात है। महिलाओं और बच्चों की सुरक्षा के दृष्टिकोण से यदि किसी स्टेट के टॉप ऑफिस के ऊपर ये एलिगेशन लगता है तो ये अपने आप में बहुत चिंता की बात है। हमने पंजाब के चीफ सेक्रेटरी और DGP को डायरेक्शंस दिए हैं कि इस मामले में जांच करें।
0: ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਕਮਿਸ਼ਨ ਨੇ ਇਹ ਮਾਮਲਾ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤੇ ਮਹਿਲਾ ਸੁਰੱਖਿਆ ਵਿਭਾਗ ਨੂੰ ਵੀ ਭੇਜ ਦਿੱਤਾ ਹੈ। ਇਹ ਸ਼ਿਕਾਇਤ ਕਾਨੂੰਨੀ ਅਧਿਕਾਰ ਆਬਜ਼ਰਵੇਟਰੀ LRO ਵੱਲੋਂ ਦਾਇਰ ਕੀਤੀ ਗਈ ਹੈ। ਇਸ ਦੌਰਾਨ ਆਪ ਪੰਜਾਬ ਦੇ ਮਹਿਲਾ ਵਿੰਗ ਦੇ ਸੂਬਾ ਪ੍ਰਧਾਨ ਅਤੇ ਮੋਗਾ ਤੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਇੱਕ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਸਾਬਕਾ ਜਸਟਿਸ ਰਣਜੀਤ ਸਿੰਘ ਵੱਲੋਂ ਮੁੱਖ ਮੰਤਰੀ ਮਾਨ ਦੀ ਸੁਪਤਨੀ ਤੇ ਲਾਏ ਇਲਜ਼ਾਮ ਬੇਬੁਨਿਆਦ ਨੇ ਅਤੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਏਗੀ।
3: ਰਣਜੀਤ ਸਿੰਘ ਜੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਤੇ ਝੂਠੇ ਇਲਜ਼ਾਮ ਲਗਾਏ, ਜਿਸ ਦਾ ਨੋਟਿਸ ਅੱਜ ਡਾਕਟਰ ਗੁਰਪ੍ਰੀਤ ਕੌਰ ਜੀ ਨੇ ਉਹਨਾਂ ਨੂੰ ਭੇਜ ਦਿੱਤਾ ਲੀਗਲ ਨੋਟਿਸ ਕਿ 24 ਘੰਟੇ ਦੇ ਵਿੱਚ ਮਾਫੀ ਮੰਗਣ, ਨਹੀਂ ਤਾਂ ਅਦਾਲਤ ਦੇ ਵਿੱਚ ਉਹ ਪੇਸ਼ ਹੋਣ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNews ਜਲੰਧਰ। ਭਾਰਤੀ ਫੌਜ ਨੇ ਹਵਾਈ ਨਿਗਰਾਨੀ, ਤੁਰੰਤ ਪ੍ਰਤੀਕਰਮ ਤੇ ਜੰਗ ਦੇ ਮੈਦਾਨ ਵਿਚ ਪਹੁੰਚ ਨੂੰ ਵਧਾਉਣ ਲਈ ਸਰਹੱਦੀ ਸੂਬੇ ਪੰਜਾਬ ਵਿਚ ਅਤ ਆਧੁਨਿਕ ਡਰੋਨਾਂ ਦੀ ਆਪਣੀ ਪਹਿਲੀ ਬਾਜ਼ ਬਟਾਲੀਅਨ ਕਾਇਮ ਕੀਤੀ ਏ। ਇਹ ਬਟਾਲੀਅਨ ਅਸਮਾਨ ਵਿਚ ਅੱਖਾਂ ਵਜੋਂ ਕੰਮ ਕਰੇਗੀ ਅਤੇ ਜੰਗ ਦੇ ਮੈਦਾਨ ਵਿਚ ਵੀ ਕੁਸ਼ਲਤਾ ਨੂੰ ਵਧਾਏਗੀ। ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਵਜਰ ਕੋਰ ਜਾਂ ਫੌਜ ਦੀ 11 ਕੋਰ, ਜਿਸ ਨੂੰ ਪੰਜਾਬ ਦੇ ਰੱਖਿਅਕਾਂ ਵਜੋਂ ਜਾਣਿਆ ਜਾਂਦਾ ਹੈ, ਬਾਜ਼ ਬਟਾਲੀਅਨ ਨੂੰ ਸੰਚਾਲਿਤ ਕਰਨ ਵਾਲੀ ਪਹਿਲੀ ਕੋਰ ਏ। ਬਾਜ਼ ਨਾਂ ਸ਼ਿਕਾਰੀ ਪੰਛੀ ਤੋਂ ਲਿਆ ਗਿਆ ਹੈ। ਐਕਸ ਤੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਵਜਰ ਕੋਰ ਦੇ ਜਨਰਲ ਅਫਸਰ ਕਮਾਂਡਿੰਗ GOC ਨੇ ਸਾਰੇ ਰੈਂਕਾਂ ਨਾਲ ਬਟਾਲੀਅਨ ਨੂੰ ਇਸ ਦੇ ਸਥਾਪਨਾ ਦਿਵਸ ਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਭਾਰਤ ਦੇ ਚੀਫ਼ ਜਸਟਿਸ CJI ਸੂਰਿਆਕਾਂਤ ਨੇ ਅੱਜ ਕਿਹਾ ਕਿ ਇੱਕ ਨਿਆਂ ਪ੍ਰਣਾਲੀ ਜੋ ਸਮੇਂ ਸਿਰ ਫੈਸਲਾ ਲੈਂਦੀ ਏ, ਆਲਮੀ ਤੌਰ ਤੇ ਭਰੋਸਾ ਬਣਾਉਂਦੀ ਏ, ਕਾਰੋਬਾਰ ਕਰਨ ਵਿਚ ਆਸਾਨੀ ਨੂੰ ਮਜ਼ਬੂਤ ਕਰਦੀ ਏ ਅਤੇ ਇੱਕ ਦੇਸ਼ ਨੂੰ ਨਿਵੇਸ਼ ਅਤੇ ਆਰਥਿਕ ਵਿਕਾਸ ਲਈ ਵਧੇਰੇ ਭਰੋਸੇਮੰਦ ਬਣਾਉਂਦੀ ਏ। ਨਵੀਂ ਦਿੱਲੀ ਵਿਚ 11ਵੇਂ ਬ੍ਰਿਕਸ ਕਾਨੂੰਨੀ ਫੋਰਮ ਨੂੰ ਸੰਬੋਧਨ ਕਰਦਿਆਂ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਮਜ਼ਬੂਤ ਸੰਸਥਾਵਾਂ, ਖਾਸ ਕਰਕੇ ਨਿਆਂ ਪ੍ਰਦਾਨ ਕਰਨ ਵਾਲੀ ਪ੍ਰਣਾਲੀ ਆਰਥਿਕ ਵਿਕਾਸ ਦੀ ਨੀਂਹ ਹੈ ਜੋ ਕਾਨੂੰਨ ਦੇ ਨੇਮ ਪ੍ਰਤੀ ਦ੍ਰਿੜ ਵਚਨਬੱਧਤਾ ਰਾਹੀਂ ਭਰੋਸਾ ਅਤੇ ਸਥਿਰਤਾ ਪ੍ਰਦਾਨ ਕਰਦੀਆਂ ਨੇ। CJI ਨੇ ਆਰਥਿਕ ਵਿਕਾਸ ਅਤੇ ਅੰਤਰਰਾਸ਼ਟਰੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਿਚ ਨਿਆਇਕ ਕੁਸ਼ਲਤਾ, ਸਮੇਂ ਸਿਰ ਇਕਰਾਰਨਾਮੇ ਨੂੰ ਲਾਗੂ ਕਰਨ ਅਤੇ ਕਾਨੂੰਨ ਦੇ ਨੇਮ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਮੈਂਬਰ ਦੇਸ਼ਾਂ ਦੀ ਨਿਆਂਪਾਲਿਕਾ ਵਿਚ ਸਹਿਯੋਗ ਨੂੰ ਡੂੰਘਾ ਕਰਨ ਲਈ ਬ੍ਰਿਕਸ ਨਿਆਇਕ ਫੈਲੋਸ਼ਿਪ ਅਤੇ ਸਾਂਝੇ ਨਿਆਂ ਸ਼ਾਸਤਰ ਭੰਡਾਰ ਦੀ ਸਿਰਜਣਾ

ਲਓ ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਣੀ, 7:47 ਅਤੇ 21 ਸਕਿੰਟ ਦਾ ਟਾਈਮ ਹੋ ਰਿਹਾ, ਅਤੇ ਦੋਸਤੋ ਦੇਖਦੇ ਹਾਂ ਸਾਡੇ ਪ੍ਰੋਗਰਾਮ ਦੇ ਵਿੱਚ ਅੱਗੇ ਕਿਹਨਾਂ ਨੇ ਸ਼ਿਰਕਤ ਕੀਤੀ ਹੈ।

0: ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ। ਸਹੀ ਫਾਈਨੈਂਸ਼ੀਅਲ ਸਪੋਰਟ।
1: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
0: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ। ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
2: ਟੋਲ ਫ੍ਰੀ ਨੰਬਰ 1-800-420-2233।
3: ਲਓ ਜੀ ਦੋਸਤੋ, ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਣੀ, ਅਤੇ ਅਸੀਂ ਆਪਦੇ ਪ੍ਰੋਗਰਾਮ ਦੇ ਵਿੱਚ ਦੇਖਦੇ ਹਾਂ ਸਾਡੇ ਕਿਹੜੇ ਦੋਸਤ, ਅਗਲੇ ਦੋਸਤ ਹੈ ਜਿਹੜੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੀ ਫੋਨ ਲਾਈਨ ਤੇ।
4: ਹੈਲੋ,
5: ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ, ਕੌਣ? ਸਾਰੇ ਸਰੋਤਿਆਂ ਨੂੰ ਵੀ ਤੁਹਾਡੇ ਵੱਲੋਂ ਸਤਿ ਸ਼੍ਰੀ ਅਕਾਲ ਪਹੁੰਚ ਗਈ ਜੀ।
5: ਤੇ
4: ਕੌਣ? ਬਿਲਕੁਲ ਜੀ ਬਿਲਕੁਲ, ਸਾਰੇ ਸਟਾਫ ਨੂੰ ਜੀ ਤੁਹਾਡੇ ਵੱਲੋਂ ਜਿਹੜੀ ਤੁਹਾਡੀ ਅਦਾ ਜੀ ਪਹੁੰਚ ਗਈ। ਤੁਸੀਂ ਦੱਸੋ ਤੁਹਾਡਾ ਨਾਮ।
5: ਗੁਰਤੇਜ ਸਿੰਘ ਜੀ।
4: ਜੀ ਗੁਰਤੇਜ ਸਿੰਘ ਜੀ,
5: ਪਿੰਡ ਬੁਰਜ ਜਵਾਹਰ ਸਿੰਘ ਵਾਲਾ।
4: ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਜ਼ਿਲ੍ਹਾ ਫਰੀਦਕੋਟ।
5: ਜ਼ਿਲ੍ਹਾ ਫਰੀਦਕੋਟ,
4: ਵਾਹ ਜੀ ਵਾਹ, ਸਾਨੂੰ ਬਹੁਤ ਦੂਰੋਂ ਯਾਦ ਕੀਤਾ ਜੀ ਅੱਜ। ਹੈ
5: ਬਹੁਤ ਯਾਦ ਕਰਦੇ ਹੀ ਰਹਿੰਦੇ ਹਾਂ, ਤੁਸੀਂ ਭੁੱਲ ਜਾਂਦੇ ਹੋ।
4: ਠੀਕ ਹੈ ਜੀ, ਕਿਹੜਾ ਗਾਣਾ ਸੁਣੋਗੇ ਜੀ ਫਿਰ ਅੱਜ? ਸਰਤਾਜ ਦਾ ਕਿਹੜਾ ਗਾਣਾ ਲਾ ਦਈਏ ਜੀ? ਵਾਹ ਜੀ ਵਾਹ, ਲਓ ਜੀ ਫਿਰ ਸਾਈਂ ਤਾਈਂ ਜਿਹੜੀ ਤੁਹਾਡੀ ਫਰਿਆਦ ਹੈ ਉਹ ਪਹੁੰਚ ਗਈ ਹੈ, ਤੇ ਤੁਸੀਂ ਆਪਦੇ ਰੇਡੀਓ ਸੈੱਟ ਤੇ ਸੁਣੋ ਆਪਦੀ ਪਸੰਦ ਦਾ ਇਹ ਗੀਤ।
5: ਠੀਕ ਹੈ ਜੀ।

0: ਲਓ ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਣੀ ਅਤੇ ਸਾਡੀ ਘੜੀ ਦੀਆਂ ਜਿਹੜੀਆਂ ਸੂਈਆਂ ਨੇ ਉਹ ਨੇੜੇ ਲੱਗਦੀਆਂ ਜਾ ਰਹੀਆਂ ਨੇ ਅਤੇ ਸਾਡੇ ਕੋਲ ਇੱਕ ਹੋਰ ਫੋਨ ਕਾਲ ਹੈ ਜਿਹੜੀ ਉਹ ਪਹੁੰਚ ਚੁੱਕੀ ਹੈ। ਅਸੀਂ ਦੇਖਦੇ ਹਾਂ ਸਾਡੇ ਕਿਹੜੇ ਦੋਸਤ ਦੀ ਸਾਨੂੰ ਫੋਨ ਕਾਲ ਹੈ ਜਿਹੜੀ ਉਹ ਪਹੁੰਚ ਗਈ ਹੈ। ਹੈਲੋ,
1: ਹਾਂਜੀ ਨਮਸਕਾਰ ਸਰ।
0: ਨਮਸਕਾਰ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ ਸਾਹਿਬ?
1: ਗਿੱਦੜ ਬਾਹਾ ਤੋਂ ਜੀ, ਮਨਜੀਤ ਤਨੇਜਾ ਜੀ।
0: ਮਨਜੀਤ ਤਨੇਜਾ ਜੀ, ਗਿੱਦੜ ਬਾਹਾ ਤੋਂ ਬੋਲ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦੱਸੋ ਕਿਹੜਾ ਗੀਤ ਸੁਣੋਗੇ ਅੱਜ?
1: ਜਾਵੇ ਮੁੰਡਿਆ ਸੁਣਾ ਗੀਤ ਜੀ, ਰਣਜੀਤ ਬਾਵਾ ਦੀ ਆਵਾਜ਼ 'ਚ ਗੀਤ ਹੈ ਜੀ।
0: ਜਾਵੇ ਮੁੰਡਿਆ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਤੁਹਾਡਾ ਜਿਹੜਾ ਗਾਣਾ ਹੈ ਜੀ, ਇਹ ਅਸੀਂ ਆਪਣੀ ਕਿਊ ਦੇ ਵਿੱਚ ਕਿਊ ਕਰ ਲਿਆ। ਤੇ ਹੋਰ ਸੁਣਾਓ ਜੀ, ਕੀ ਕੰਮ ਕਾਰ ਕਰਦੇ ਹੋ?
1: ਜੀ
0: ਠੀਕ ਹੈ ਜੀ, ਵਧੀਆ ਚੱਲੀ ਜਾਂਦਾ ਜੀ ਕਾਰੋਬਾਰ?
1: ਹਾਂ ਜੀ, ਵਧੀਆ ਚੱਲਿਆ ਜੀ।
0: ਲਓ ਜੀ, ਫਿਰ ਤਾਂ ਕੰਮ ਕਾਰ ਦੇ ਨਾਲ

0: ਇਸ ਦੇ ਨਾਲ ਹੀ ਦੋਸਤੋ ਸ਼ਾਮ ਸਹਾਣੀ ਪ੍ਰੋਗਰਾਮ ਮੈਨੂੰ ਮਹਾਂਵੀਰ ਸਿੰਘ ਨੂੰ ਖਤਮ ਕਰਨ ਦੀ ਦਿਓ ਇਜਾਜ਼ਤ ਅਤੇ ਹੁਣ ਸਾਡੀ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ 8:12। ਇਸ ਦੇ ਨਾਲ ਹੀ ਦੋਸਤੋ ਆਕਾਸ਼ਵਾਣੀ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਅਤੇ ਦੋਸਤੋ ਪ੍ਰੋਗਰਾਮ ਗਜ਼ਲ ਰੰਗ ਗਜ਼ਲ ਦਾ ਸਮਾਂ ਹੋ ਰਿਹਾ, ਜਿਸ ਤਹਿਤ ਤੁਸੀਂ ਸੁਣੋਗੇ ਹਿੰਦੀ, ਪੰਜਾਬੀ, ਫਿਲਮੀ ਅਤੇ ਗੈਰ ਫਿਲਮੀ ਗਜ਼ਲਾਂ। ਅਤੇ ਅਸੀਂ ਮੈਡਮ ਗਜ਼ਲ ਆਪਾਂ ਕਿਉਂ ਕਰ ਲਈਏ ਜੀ?
1: ਜੀ ਬਿਲਕੁਲ
0: ਜੀ ਸਰ, ਪਹਿਲੀ ਲਓ ਜੀ ਸੁਣਦੇ ਹੋ ਸਰੋਤਿਓ ਸਾਡੀ ਪਸੰਦ ਦੀ ਇਹ ਗਜ਼ਲ।

ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗ ਏ ਗਜ਼ਲ। ਹੁਣੇ ਤੁਸੀਂ ਸੁਣ ਰਹੇ ਸੀ ਪੰਕਜ ਉਦਾਸ ਦੀ ਆਵਾਜ਼ ਵਿੱਚ ਇਹ ਗਜ਼ਲ। ਆਓ ਹੁਣ ਅਗਲੀ ਗਜ਼ਲ ਲੈ ਕੇ ਹਾਜ਼ਰ ਹਾਂ, ਅੰਮ੍ਰਿਤਾ ਪ੍ਰੀਤਮ ਦੀ ਗਜ਼ਲ, ਜਿਸ ਨੂੰ ਆਵਾਜ਼ ਦਿੱਤੀ ਏ ਗੁਲਜ਼ਾਰ ਨੇ।

ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ, ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ, ਅੰਬਰ ਦਾ ਇੱਕ ਆਲਾ ਸੂਰਜ ਬਾਲਦਿਆਂ ਮਨ ਦੀ ਉੱਚੀ ਮੰਗਤੀ ਦੀਵਾ ਕੌਣ ਧਰੇ, ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ, ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ, ਅੰਬਰ ਦਾ ਇੱਕ ਆਲਾ ਸੂਰਜ ਬਾਲਦਿਆਂ ਮਨ ਦੀ ਉੱਚੀ ਮੰਗਤੀ ਦੀਵਾ ਕੌਣ ਧਰੇ, ਅੰਬਰ ਗੰਗਾ ਹੁੰਦੀ ਗਾਗਰ ਭਰ ਦਿੰਦੀ, ਅੰਬਰ ਗੰਗਾ ਹੁੰਦੀ ਗਾਗਰ ਭਰ ਦਿੰਦੀ, ਦਰਦਾਂ ਦਾ ਦਰਿਆਓ ਕਿਹੜਾ ਕੁੱਟ ਭਰੇ, ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ। ਇਹ ਜੋ ਸਾਨੂੰ ਅੱਗ ਰਾਖਵੀਂ ਦੇ ਚੱਲਿਓ, ਇਹ ਜੋ ਸਾਨੂੰ ਅੱਗ ਰਾਖਵੀਂ ਦੇ ਚੱਲਿਓ, ਦਿਲ ਦੀ ਬੁੱਕਲ ਬਲਦੀ ਚਿਣਗਾ ਕੌਣ ਜਰੇ, ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ। ਆਪਣੇ ਵੱਲੋਂ ਸਾਰੀ ਬਾਤ ਮੁਕਾ ਬੈਠੇ, ਆਪਣੇ ਵੱਲੋਂ ਸਾਰੀ ਬਾਤ ਮੁਕਾ ਬੈਠੇ, ਹਾਲੇ ਵੀ ਇੱਕ ਹੌਕਾ ਤੇਰੀ ਗੱਲ ਕਰੇ, ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ, ਹਾਲੇ ਵੀ ਇੱਕ ਹੌਕਾ ਤੇਰੀ ਗੱਲ ਕਰੇ, ਉਹ ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ।

0: ਛੁਪਦੇ ਜ਼ਖਮਾਂ ਵਿੱਚੋਂ ਲਫ਼ਜ਼ਾਂ ਦੇ ਕੁਝ ਤੋਪੇ ਖੁੱਲੇ, ਦਿਲ ਦੇ ਸਾਰੇ ਵਰਕੇ ਥੁੱਲੇ। ਸ਼ਾਹਾਂ ਨਾਲ ਹਿਸਾਬ ਚ ਰੋਕਾ, ਸ਼ਾਹਾਂ ਨਾਲ ਹਿਸਾਬ ਚ ਰੋਕਾ, ਕਈ ਹਾਦਸੇ ਤਾਰ ਚੁੱਕੀਆਂ, ਫਿਰ ਵੀ ਹਿੰਸੇ ਵਧਦੇ ਜਾਂਦੇ, ਕੌਣ ਕਰੇਗਾ ਲੇਖਾ ਜੋਖਾ। ਸ਼ਾਹਾਂ ਨਾਲ ਹਿਸਾਬ ਚ ਰੋਕਾ, ਵਹੀਆਂ ਲੈ ਕੇ ਚੇਤਰ ਆਇਆ, ਵਹੀਆਂ ਲੈ ਕੇ ਚੇਤਰ ਆਇਆ, ਸੱਜੀ ਅੱਖ ਜ਼ਮੀਂ ਦੀ ਫੜਕੀ, ਮੌਤ ਦੇ ਕੋਰੇ ਕਾਗਜ਼ ਉੱਤੇ ਜ਼ਿੰਦਗੀ ਨੇ ਅੰਗੂਠਾ ਲਾਇਆ, ਵਹੀਆਂ ਲੈ ਕੇ ਚੇਤਰ ਆਇਆ, ਚੇਤਰ ਨੇ ਬੂਹਾ ਖੜਕਾਇਆ। ਅੱਜ ਦਾ ਗੀਤ ਇਸ ਤਰ੍ਹਾਂ ਬਣਿਆ ਜਿਵੇਂ ਇਸ਼ਕ ਦੇ ਪਿੰਡੇ ਉੱਤੇ ਅੱਖਰਾਂ ਦਾ ਕੁਝ ਮੁਲਕਾ ਆਇਆ।
1: ਰੰਗੇ ਗਜ਼ਲ ਪ੍ਰੋਗਰਾਮ ਦੇ ਵਿੱਚ ਅਗਲੀ ਗਜ਼ਲ ਪੇਸ਼ ਹੈ ਸ਼ਿਵ ਕੁਮਾਰ ਬਟਾਲਵੀ ਦੀ ਆਵਾਜ਼ ਵਿੱਚ।

ਚੇਤਰ ਨੇ ਬੂਹਾ ਖੜਕਾਇਆ, ਚੇਤਰ ਨੇ ਬੂਹਾ ਖੜਕਾਇਆ। ਕਲਮ ਕੁੜੀ ਦੇ ਬੁੱਲ ਕੁਮਲਾਏ, ਅੱਜ ਦਾ ਗੀਤ ਇਸ ਤਰ੍ਹਾਂ ਬਣਿਆ ਜਿਵੇਂ ਉਸ ਦੀਆਂ ਅੱਖਾਂ ਦੇ ਵਿੱਚ ਹਰਫਾਂ ਦੇ ਕੁਝ ਹੰਝੂ ਆਏ। ਕਲਮ ਕੁੜੀ ਦੇ ਬੁੱਲ ਕੁਮਲਾਏ, ਦਿਲ ਦੇ ਸਾਰੇ ਵਰਕੇ ਥੁੱਲੇ, ਦਿਲ ਦੇ ਸਾਰੇ ਵਰਕੇ ਥੁੱਲੇ, ਅੱਜ ਦਾ ਗੀਤ ਇਸ ਤਰ੍ਹਾਂ ਬਣਿਆ ਜਿਵੇਂ

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗ ਏ ਗਜ਼ਲ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਹੈ 8:44 ਅਤੇ 28 ਸਕਿੰਟ। ਹੁਣ ਠੀਕ 8:45 'ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, ਅਤੇ ਠੀਕ 9 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਓ ਕੁਝ ਪਲ ਕਰਦੇ ਹਾਂ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੋਬਾਈਲ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ 10:59 ਤੇ 42 ਸਕਿੰਟ ਹੋ ਚੁੱਕੇ ਨੇ। ਮਾਫ ਕਰਨਾ, 10:59 ਤੇ 51 ਸਕਿੰਟ।

ਹੋ ਚੁੱਕੇ ਨੇ। ਕੱਲ ਇਸ ਦੇ ਨਾਲ ਹੀ ਸਾਡੀ ਅੱਜ ਦੀ ਦੂਜੀ ਪ੍ਰਸਾਰਣ ਸਭਾ ਦੇ ਪ੍ਰੋਗਰਾਮਾਂ ਦੀ ਸਮਾਪਤੀ ਹੁੰਦੀ ਹੈ। ਕੱਲ੍ਹ ਸਵੇਰੇ 5:53 'ਤੇ ਫਿਰ ਹਾਜ਼ਰ ਹੋਵਾਂਗੇ ਨਵੀਂ ਸਵੇਰ ਦੇ ਨਾਲ ਅਤੇ ਨਵੀਂ ਉਮੀਦ ਲੈ ਕੇ। ਹੁਣ ਮੈਨੂੰ ਰਾਜਪਾਲ ਕੌਰ ਭਰੀ ਨੂੰ ਦਿਓ ਆਗਿਆ। ਨਮਸਕਾਰ।